ਜਾਂ ਪੂਰੀਆਂ ਚੁੱਕਾਂ ਦੀ ਫੀਮਾ ਸਭ ਦੀ ਜੀ ਦਾ ਸਮਰੱਥ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਜਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਪਾਓ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਸੰਧਿਆ ਵੇਲੇ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ ਤੇ ਭਾਈ ਸਭ ਸ਼ਬਦ ਪੜ ਰਹੇ ਸਨ ਕਿ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਆਰੰਭਤਾ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਵਿੱਚ ਕਿਹਾ ਹੈ, ਕਹਿਣ ਲੱਗੇ ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਇਹਦੇ ਅਰਥ ਨੇ ਕਿ ਉਂਝ ਤੇ ਜਿਹੜਾ ਸਰੋਵਰ ਹੁੰਦਾ, ਸਰਵਰੜੈ ਦਾ ਅਰਥ ਹੈ ਸਰੋਵਰ, ਇਹਦੇ ਵਿੱਚ ਪਾਣੀ ਭਰਿਆ ਹੁੰਦਾ, ਪਰ ਮਹਾਰਾਜ ਕਹਿਣ ਲੱਗੇ ਇਹ ਜਿਹੜਾ ਸੰਸਾਰ ਰੂਪੀ ਸਰੋਵਰ ਹੈ ਇਹਦੇ ਅੰਦਰ ਪਾਣੀ ਦੀ ਥਾਂ ਬਕਾਰਾਂ ਦੀ ਅੱਗ ਭਰੀ ਆ। ਪਾਣੀ ਪਾਵਕ ਤਿਨਹੇ ਕੀਆ, ਪਾਵਕ ਦਾ ਅਰਥ ਹੈ ਅੱਗ, ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੂੰਹ ਪੱਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਕਹਿਣ ਲੱਗੇ ਸੰਸਾਰ ਰੂਪੀ ਸਰੋਵਰ ਅੰਦਰ ਬਕਾਰਾਂ ਦੀ ਅੱਗ ਭਰੀ ਆ, ਮੈਂ ਅੱਖਾਂ ਨਾਲ ਮਾਰੇ ਕਹਿੰਦੇ ਵੇਖਦਾ ਪਿਆ ਲੋਕ ਮੋਹ ਮਮਤਾ ਵਿੱਚ ਪੈ ਕੇ ਤੇ ਇਹਦੇ ਵਿੱਚ ਕਦਮ ਕਿਸੇ ਦਾ ਅੱਗੇ ਨਹੀਂ ਵੱਧਦਾ ਬਲਕਿ ਇੱਥੇ ਡੁੱਬਦੇ ਪਏ ਨੇ। ਹਮ ਦੇਖਾ ਤਹਿ ਡੂਬੀਅਲੇ। ਫਿਰ ਅੱਗੇ ਇੱਕ ਬਚਨ ਵਰਤਿਆ, ਕਹਿੰਦੇ ਮਨ ਏਕ ਨਾ ਚੇਤ ਸਮੂੜ ਮਨਾ, ਐ ਮੇਰੇ ਮਨਾ ਤੂੰ ਇੱਕ ਪਰਮਾਤਮਾ ਦਾ ਮੂਰਖ ਮਨਾ, ਪਰਮਾਤਮਾ ਦਾ ਨਾਮ ਸਿਮਰਦਾ ਨਹੀਂ। ਮਨ ਏਕ ਨਾ ਚੇਤ ਸਮੂੜ ਮਨਾ, ਤੇ ਜਦੋਂ ਤੂੰ ਸੁਰਤ ਵਿੱਚੋਂ ਨਾਮ ਭੁਲਾਉਣਾ ਹਰ ਬਿਸਰਤ ਤੇਰੇ ਗੁਣ ਗਲਿਆ। ਪਰਮਾਤਮਾ ਨੂੰ ਭੁਲਾ ਕੇ, ਗੁਰੂ ਦਾ ਨਾਮ ਭੁਲਾ ਕੇ, ਸ਼ਬਦ ਭੁਲਾ ਕੇ ਤੇਰੇ ਅੰਦਰ ਦੇ ਗੁਣ ਗਲ ਜਾਂਦੇ ਨੇ, ਤੂੰ ਔਗਣਾਂ ਨਾਲ ਭਰ ਜਾਣਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹੀਏ, ਸਿੱਖ ਨੂੰ ਇਹ ਗੱਲ ਮਹਾਰਾਜ ਨੇ ਉਚੇਚੇ ਤੌਰ ਤੇ ਕਹੀ ਆ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੁੰਦਾ ਹੈ, ਮਹਾਰਾਜ ਕਹਿਣਗੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ, ਚੱਲੀਏ ਪਹਿਰੇ ਪਟੰਬਰ ਕਰ ਅਡੰਬਰ ਆਪਨੜਾ ਪਿੜਮੱਲੀਏ। ਮਹਾਰਾਜ ਇਹਦੇ ਵਿੱਚ ਕਹਿੰਦੇ ਐ ਸਿੱਖਾ, ਤੂੰ ਗੁਣਾਂ ਦੀ ਸਾਂਝ ਕਰਿਆ ਕਰ, ਤੈਨੂੰ ਗੁਣਾਂ ਦਾ ਕਿਤੇ ਖਜ਼ਾਨਾ ਕੋਈ ਡੱਬਾ ਮਿਲ ਜਾਏ, ਬਹੁਤ ਜਲਦੀ ਨਾਲ ਇਹਦੇ ਵਿੱਚੋਂ ਗੁਣ ਕੱਢ ਲੈ। ਅੱਗੇ ਇੱਕ ਬਚਨ ਵਰਤਿਆ ਮਹਾਰਾਜ ਨੇ, ਕਹਿੰਦੇ ਸਾਂਝ ਕਰੀਜੈ ਗੁਣੇ ਕੇਰੀ, ਗੁਣ ਨਾਲ ਸਾਂਝ ਪਾ, ਛੋੜ ਅਵਗੁਣ ਚੱਲੀਏ ਔਗੁਣਾਂ ਦਾ ਤਿਆਗ ਕਰ, ਗੁਣ ਮਾਨੋ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ। ਮਹਾਰਾਜ ਕਹਿਣ ਲੱਗੇ ਔਗੁਣ ਪਹਿਰੇ ਪਟੰਬਰ ਕਰ ਅਡੰਬਰ, ਪਟੰਬਰ ਦਾ ਅਰਥ ਰੇਸ਼ਮ ਕੱਪੜਾ, ਕਰ ਅਡੰਬਰ ਆਪਰੜਾ ਪਿੜ ਮਲੀਐ। ਕਹਿਣ ਲੱਗੇ ਗੁਣ ਮਾਨੋ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ, ਜਦੋਂ ਗੁਣਾਂ ਨਾਲ ਸਾਂਝ ਪਾਏਗਾ ਤੈਨੂੰ ਪਰਮਾਤਮਾ ਦੇ ਦਰ ਥਾਂ ਮਿਲ ਜਾਏਗੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਬਾਣੀ ਅੰਦਰ, ਵੈਸੇ ਸਮੁੱਚਾ ਜਗਤ ਇੱਕ ਪੰਕਤੀ ਤੇ ਪਹਿਰਾ ਦਈਏ ਆਪਾਂ ਸਾਰੇ, ਮੈਂ ਕਹਿੰਦਾ ਇਹ ਧਰਤੀ ਸਵਰਗ ਬਣ ਜਾਏਗੀ। ਬਾਣੀ ਚ ਇੱਕ ਬਚਨ ਹੁੰਦਾ, ਸਤਿਗੁਰੂ ਕਹਿਣ ਲੱਗੇ ਔਗਣ ਜਿੰਨੇ ਵੀ ਆ ਨਾ ਉਹ ਜੰਜੀਰਾਂ ਦੀ ਤਰ੍ਹਾਂ ਨੇ, ਗਲ ਵਿੱਚ ਪਈਆਂ ਫਾਹੀਆਂ ਦੀ ਤਰ੍ਹਾਂ ਨੇ, ਔਗਣ ਜਿੰਨੇ ਵੀ ਜੰਜੀਰਾਂ ਨੇ, ਤੇ ਸਤਿਗੁਰੂ ਕਹਿਣ ਲੱਗੇ ਗੁਣ ਜਿੰਨੇ ਵੀ ਨੇ ਉਹ ਤੇਰੇ ਭਰਾਵਾਂ ਦੀ ਤਰ੍ਹਾਂ ਨੇ, ਜਿਵੇਂ ਭਰਾ ਭਰਾ ਦੀ ਮਦਦ ਤੇ ਖਲੋਂਦਾ, ਗੁਣ ਤੇਰੇ ਭਰਾ ਨੇ, ਤੇਰੇ ਮਦਦਗਾਰ ਨੇ। ਇਹ ਬੰਦੇ ਚੇਤਾ ਰੱਖ, ਔਗਣ ਜੰਜੀਰਾਂ ਨੇ, ਤੂੰ ਔਗਣਾਂ ਤੋਂ ਕਿਨਾਰਾ ਰੱਖ, ਤੂੰ ਭਰਾਵਾਂ ਦਾ ਸਾਥ ਲਿਆ ਕਰ। ਸ਼ਬਦ ਮਹਾਰਾਜ ਨੇ ਵਰਤਿਆ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਬੋਲੋ ਸਾਰੇ ਪੰਕਤੀ ਬਾਣੀ ਦੀ, ਨਾਨਕ ਔਗਣ, ਬੋਲੋ ਭਾਈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਔਗਣ ਜੰਜੀਰਾਂ ਨੇ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ, ਜੇ ਤੂੰ ਆਪਣੇ ਅੰਤਰ ਆਤਮੇ ਗੁਰੂ ਦੀ ਟੇਕ ਲੈ ਕੇ ਗੁਣ ਭਰ ਲਵੇ ਮਹਾਰਾਜ ਕਹਿਣ ਲੱਗੇ ਔਗਣ ਕੱਟੇ ਜਾਣਗੇ, ਗੁਣ ਭਰਾਵਾਂ ਵਰਗਾ ਤੇਰਾ ਜੀਵਨ ਸਵਾਰ ਦੇਣਗੇ। ਸ਼ਬਦ ਭਾਈ ਸਾਹਿਬ ਪੜ੍ਹ ਰਹੇ ਸਨ ਕਿ ਅਸੀਂ ਗੁਣਾਂ ਨੂੰ ਧਾਰਨ ਕਰਾਂਗੇ, ਜੀਵਨ ਦਾ ਭਲਾ, ਤੇ ਜਦੋਂ ਪਰਮਾਤਮਾ ਨੂੰ ਭੁਲਾਵਾਂਗੇ, ਹਰ ਬਿਸਰਤ ਤੇਰੇ ਗੁਣ ਗਲਿਆ ਅੰਦਰ ਦੇ ਗੁਣ ਗਲ ਜਾਣਗੇ, ਔਗਣ ਭਰ ਜਾਣਗੇ। ਤਾਂ ਕਰਕੇ ਹਰ ਮਨੁੱਖ ਨੂੰ, ਹਰ ਸਿੱਖ ਨੂੰ ਸਤਿਗੁਰੂ ਦੀ ਟੇਕ ਲੈਣੀ ਚਾਹੀਦੀ ਆ। ਤੇ ਗੁਰਮੁਖੋ ਆਪ ਜੀ ਲੜੀ ਵਾਰ ਜੋ ਆਪਾਂ ਗੁਰੂ ਕੀ ਅਸੀਸ ਨਾਲ, ਕਿਰਪਾ ਨਾਲ, ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਜੀ ਦੀ ਲਿਖਤ ਵਿੱਚੋਂ ਆਪਾਂ ਵਿਚਾਰਦੇ ਹਾਂ, ਕੱਲ ਆਪਾਂ ਗੁਰੂ ਕੀ ਕਿਰਪਾ ਨਾਲ ਵਿਚਾਰਿਆ ਕਿ ਕਿਵੇਂ ਜੰਬਰ ਪਿੰਡ ਦੇ ਰਹਿਣ ਵਾਲੇ ਦੋ ਸਿੱਖ, ਇੱਕ ਦਾ ਨਾਮ ਭਾਈ ਸ਼ਵੇਗ ਸਿੰਘ, ਉਹਨਾਂ ਦਾ ਸਪੁੱਤਰ ਭਾਈ ਸ਼ਾਬਾਜ ਸਿੰਘ, ਸਿੱਖੀ ਵਿੱਚ ਬੜੇ ਪਰਪੱਕ ਨੇ ਤੇ ਵਕਤੀ ਹਕੂਮਤ, ਵਕਤੀ ਜਿਹੜਾ ਨਵਾਬ ਏ ਜ਼ਕਰੀਆ ਖਾਨ, ਉਹਨਾਂ ਦੋਨਾਂ ਸਿੱਖਾਂ ਨੂੰ ਪਕੜ ਕੇ ਲਾਹੌਰ ਲਿਆਂਦਾ, ਸੰਖੇਪ ਕਾਂ ਉਹਨਾਂ ਚਰਖੜੀ ਤੇ ਚਾੜਿਆ, ਧਰਮ ਤੇ ਆਖ ਦਿਓ ਨਹੀਂ ਤੁਹਾਨੂੰ ਮੌਤ ਮਿਲੇਗੀ। ਪਹਿਲਾਂ ਭਾਈ ਸ਼ਵੇਗ ਸਿੰਘ ਨੂੰ ਚਰਖੜੀ ਤੇ ਚਾੜ ਕੇ ਆਪਣੇ ਭਾਣੇ ਦੁੱਖ ਦਿੱਤਾ, ਜ਼ਖਮੀ ਕਰਕੇ ਚਰਖੜੀ ਤੋਂ ਉਤਾਰਿਆ, ਪਰਤ ਕੇ ਸ਼ਾਬਾਜ ਸਿੰਘ ਨੂੰ ਚੜਾਇਆ, ਚਰਖੜੀ ਤੇ ਦੁੱਖ ਦੇ ਕੇ ਆਖਦੇ ਵੀ ਤੂੰ ਧਰਮ ਤਿਆਗ ਦੇ, ਜੇ ਧਰਮ ਤਿਆਗੇਗਾ ਤੈਨੂੰ ਜਗੀਰਾਂ ਮਿਲ ਗਈਆਂ, ਧਰਮ ਤਿਆਗੇਗਾ ਤੈਨੂੰ ਦੁਨਿਆਵੀ ਪਦਾਰਥ ਮਿਲੇਗਾ, ਤੇ ਜੇ ਧਰਮ ਨਹੀਂ ਤਿਆਗੇਗਾ ਤੈਨੂੰ ਮੌਤ ਮਿਲੇਗੀ। ਉੱਥੇ ਸਿੱਖ ਭਾਈ ਸ਼ਾਬਾਜ ਸਿੰਘ ਚਰਖੜੀ ਤੇ ਚਾੜਿਆ ਹੋਇਆ, ਸ਼ਵੇਗ ਸਿੰਘ ਜ਼ਖਮੀ ਹੈ, ਤੇ ਨਾਲ ਜ਼ਾਲਮਿਕ ਗੱਲ ਕਹਿੰਦੇ, ਭਾਈ ਸ਼ਵੇਗ ਸਿੰਘ ਜੀ ਪੁੱਤਾਂ ਕਰਕੇ ਅੰਸ਼ ਵੰਸ਼ ਰਹਿ ਜਾਂਦੀ ਆ ਆਪਣੇ ਬੱਚਿਆਂ ਕਰਕੇ, ਤੇ ਤੂੰ ਆਪਣੇ ਬੱਚੇ ਨੂੰ ਬਚਾ ਲਾ, ਇਹਨੂੰ ਸਿੱਖਿਆ ਦੇ ਵੀ ਆਪਣੇ ਧਰਮ ਨੂੰ ਤਿਆਗ ਦੇ, ਤੇ ਜੇ ਤੇਰਾ ਪੁੱਤ ਚੜ੍ਹਾਈ ਕਰ ਗਿਆ ਤੇਰੀ ਤੇ ਕੁੱਲ ਨਹੀਂ ਰਹੇਗੀ, ਤੇਰੀ ਅੰਸ਼ ਵੰਸ਼ ਨਹੀਂ ਰਹੇਗੀ। ਇਸ ਤਰ੍ਹਾਂ ਦੇ ਬੋਲ ਉਹ ਕਹਿ ਰਿਹਾ, ਤੇ ਭਾਈ ਸਾਹਿਬ ਭਾਈ ਸ਼ਵੇਗ ਸਿੰਘ ਜੀ ਨੇ ਉਹ ਜਪੀ ਤਪੀ ਹੱਠੀ ਗੁਰੂ ਕੇ ਸਿੱਖ ਨੇ ਇਹ ਗੱਲ ਸੁਣ ਕੇ ਜੋ ਜਵਾਬ ਦਿੱਤਾ ਉਹ ਆਪ ਦੀ ਬੜੀ ਭਾਵਨਾ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋ ਜੀ।
1: ਧੰਨ ਵਾਹਿਗੁਰੂ ਜੀ, ਹਮਨੇ ਤੁਮਰਾ ਨੂਣ ਸੋ ਖਾਇਆ।
0: ਹੁਣ ਭਾਈ ਸ਼ਵੇਗ ਸਿੰਘ ਕਹਿੰਦੇ ਨੇ ਐ ਨਵਾਬ ਅਸੀਂ ਤੁਹਾਡਾ ਲੂਣ ਖਾਧਾ ਹੈ। ਇਹ ਸ਼ਬਦ ਕਿਉਂ ਵਰਤਿਆ? ਕਿਉਂਕਿ ਉਹ ਸਰਕਾਰੀ ਠੇਕੇਦਾਰ ਰਹੇ ਨੇ, ਨੌਕਰੀ ਕਰਦੇ ਰਹੇ, ਉਹਨਾਂ ਸ਼ਬਦ ਵਰਤਿਆ, ਕਹਿਣ ਲੱਗੇ ਅਸੀਂ ਤੁਹਾਡਾ ਲੂਣ ਖਾਧਾ ਹੈ।
1: ਬਣੇ ਨਾ ਖੋਟਾ ਤੁਮੇ ਅਲਾਇਆ,
0: ਤੇ ਮੈਂ ਤੈਨੂੰ ਕੋਈ ਖੋਟਾ ਬਚਨ ਕਹਾਂ ਉਹ ਮੇਰੇ ਲਈ ਚੰਗੀ ਗੱਲ ਨਹੀਂ। ਵੇਖੋ ਸਿੱਖ ਦਾ ਸੁਭਾਅ, ਭਾਵੇਂ ਤੂੰ ਮੇਰੇ ਧਰਮ ਤਿਆਗਣ ਦੀ ਗੱਲ ਕਰਦੇ ਹੈ, ਪਰ ਫਿਰ ਵੀ ਮੈਂ ਤੇਰਾ ਲੂਣ ਖਾਧਾ, ਸਰਕਾਰੀ ਦਰਬਾਰੇ ਨੌਕਰੀ ਚਾਕਰੀ ਕੀਤੀ ਆ, ਮੈਂ ਤੈਨੂੰ ਖੋਟਾ ਬਚਨ ਨਹੀਂ ਕਹਾਂਗਾ।
1: ਹਮ ਸੁਤ ਆਪਣੇ ਦਇਓ ਉਪਦੇਸ਼,
0: ਮੈਂ ਤੇ ਆਪਣੇ ਪੁੱਤਰ ਨੂੰ ਜਿਹੜਾ ਉਪਦੇਸ਼ ਦੇ ਰਿਹਾ ਧਰਮ ਦਾ ਦੇ ਰਿਹਾ ਹਾਂ।
1: ਰਾਖਨ ਸਾਚੇ ਗੁਰ ਨਿਜ ਭੇਸਾ,
0: ਤੂੰ ਇਹ ਆਖਦੇ ਨਵਾਬ ਜੀ ਮੈਂ ਕਹਿ ਦਿਆਂ ਆਪਣੇ ਪੁੱਤਰ ਨੂੰ ਵੀ ਧਰਮ ਤੇ ਆਖਦੇ, ਪਰ ਮੈਂ ਇਹ ਸ਼ਬਦ ਨਹੀਂ ਵਰਤਦਾ, ਮੈਂ ਤੇ ਆਪਣੇ ਪੁੱਤ ਨੂੰ ਕਹਿਣਾ ਪੁੱਤਰ ਤੂੰ ਗੁਰੂ ਦੇ ਬਾਣੇ ਵਿੱਚ, ਗੁਰੂ ਦੇ ਹੁਕਮ ਅੰਦਰ ਤੇ ਗੁਰੂ ਕੀ ਸਿੱਖੀ ਵਿੱਚ ਪਰਪੱਕ ਰਹਿਣਾ ਕਰ, ਭਾਵ ਧਰਮ ਵਿੱਚ ਪਰਪੱਕਤਾ ਬਣਾ ਕੇ ਰੱਖਣਾ ਕਰ।
1: ਕਹਾ ਜ਼ਿੰਦਗੀ ਕੀ ਪ੍ਰਤੀਤ,
0: ਨਾਲ ਸ਼ਬਦ ਵਰਤਿਆ ਕਹਿਣ ਲੱਗੇ ਇਸ ਜ਼ਿੰਦਗੀ ਦੀ ਕੀ ਪ੍ਰਤੀਤ ਹੈ, ਭਰੋਸਾ ਕੀ ਹੈ, ਭਾਵ ਮੌਤ ਤੇ ਆਉਣੀ ਆਉਣੀ ਹੈ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ, ਧਰਮ ਕਮਾਈ ਦਾ ਹੈ।
1: ਯਾ ਸਿਰ ਮਰਨੋ ਬਹੁਤੀ ਰੀਤਾ,
0: ਕਹਿਣ ਲੱਗੇ ਮੌਤ ਨੇ ਤੇ ਇੱਕ ਦਿਨ ਆਉਣਾ ਹੀ ਆਉਣਾ ਹੈ। ਭਾਈ ਸ਼ਵੇਗ ਸਿੰਘ ਕਹਿ ਰਹੇ ਨੇ ਆਪਣੇ ਪੁੱਤ ਸ਼ਾਬਾਜ ਨੂੰ, ਕਹਿਣ ਲੱਗੇ ਐ ਪੁੱਤਰ ਮੌਤ ਅੱਜ ਵੀ ਆਏਗੀ, ਮੌਤ ਕੱਲ ਵੀ ਆਏਗੀ, ਇਹਨੇ ਤੇ ਘੇਰਨਾ ਹੀ ਘੇਰਨਾ, ਆਪਣਾ ਧਰਮ ਨਹੀਂ ਤਿਆਗੀ ਦਾ ਹੈ।
1: ਰਹਿ ਧਰਮ ਤਨ ਅਬ ਹੀ ਜਾਏ,
0: ਇਸ ਤੋਂ ਚੰਗਾ ਵੀ ਮੌਤ ਕੁਝ ਦਿਨਾਂ ਬਾਅਦ ਆਏਗੀ, ਪਰ ਤੂੰ ਧਰਮ ਵਿੱਚ ਪਰਪੱਕ ਰਹਿ, ਮੌਤ ਭਾਵੇਂ ਤੈਨੂੰ ਅਜੀ ਆ ਜਾਣਾ ਕਰੇ।
1: ਕਬ ਲਗ ਜੀਵੈ ਧਰਮ ਗਵਾਏ,
0: ਆਪਣੇ ਧਰਮ ਨੂੰ ਗਵਾ ਕੇ ਜਿਉਣਾ ਫਿਰ ਕੀ ਜਿਉਣਾ ਹੈ, ਭਾਵ ਆਪਣਾ ਧਰਮ ਨਾ ਤਿਆਗ। ਉਂਝ ਬਾਣੀ ਵਿੱਚ ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਉੱਥੇ ਮਹਾਰਾਜ ਨੇ ਕਿਹਾ ਕਹਿੰਦੇ ਜਿਸ ਪਿਆਰੇ ਸੋਨੇ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਇਹਦਾ ਅਰਥ ਹੈ ਕਿ ਜਿੱਥੇ ਤੇਰਾ ਆਪਣੇ ਗੁਰੂ ਪਰਮਾਤਮਾ ਨਾਲ ਨੇ ਹੋਵੇ, ਗੁਰੂ ਲਈ ਕਦੀ ਆਪਾਂ ਕੁਰਬਾਨ ਵੀ ਕਰਨਾ ਪੈ ਜਾਏ, ਆਪਣੇ ਪਿਆਰੇ ਦੀ ਖਾਤਰ ਆਪਣਾ ਆਪ ਕੁਰਬਾਨ ਕਰਨਾ ਪਏ, ਬਹੁਤ ਭਲਾ। ਪਰ ਪਿਆਰੇ ਤੋਂ ਪ੍ਰੀਤ ਤੋਂ ਕਿਨਾਰਾ ਕਰਕੇ ਬੰਦੇ ਦਾ ਜਿਉਣਾ ਵੀ ਫਿਰ ਕੀ ਜਿਉਣਾ ਹੈ। ਇੱਥੇ ਇਹੀ ਗੱਲ ਭਾਈ ਸ਼ਬੇਕ ਸਿੰਘ ਕਹਿ ਰਹੇ ਨੇ, ਪੁੱਤਰ ਧਰਮ ਤਿਆਗ ਕੇ ਜਿਉਣਾ ਕੀ ਜਿਉਣਾ ਹੈ।
1: ਇਸ ਜੀਵਨ ਸੋ ਧਰਮ ਗਵਾਈਐ।
0: ਅਸੀਂ ਆਪਣੇ ਜੀਵਨ ਵਿੱਚੋਂ, ਸ਼ਬੇਕ ਸਿੰਘ ਕਹਿੰਦੇ ਨੇ, ਨਵਾਬ ਜੀ ਧਰਮ ਕਿਉਂ ਗਵਾਉਣਾ ਕਰੀਏ।
1: ਮਨੋ ਸਾਚ ਕਿਤੇ ਨੱਠ ਜਾਈਐ।
0: ਬੰਦਾ ਕਿਤੇ ਵੀ ਭੱਜ ਜਾਏ, ਮੌਤ ਤੇ ਅਟਲ ਸਚਾਈ ਹੈ, ਇਹਨੇ ਆ ਕੇ ਘੇਰਨਾ ਹੈ।
1: ਸਿਖਨ ਕਾ ਸੋ ਗੁਰੂ ਹਮਾਰੇ।
0: ਕਹਿਣ ਲੱਗੇ ਗੁਰੂ ਨੇ ਸਾਡੇ ਲਈ ਕਿੰਨੇ ਕਾਰਜ ਕੀਤੇ ਨੇ, ਗੁਰੂ ਨੇ ਸਿੱਖਾਂ ਖਾਤਰ ਕਿੰਨੇ ਕਾਰਜ ਸੁਵਾਰੇ ਹਨ।
1: ਸੀਸ ਦਿਓ ਨਿਜ ਸਨ ਪਰਵਾਰੇ।
0: ਹੁਣ ਜ਼ਕਰੀਆ ਖਾਨ ਨਵਾਬ ਨੂੰ ਕਹਿ ਰਹੇ ਨੇ ਭਾਈ ਸ਼ਬੇਕ ਸਿੰਘ ਜੀ, ਕਹਿਣ ਲੱਗੇ ਸਾਡੇ ਗੁਰੂ ਨੇ ਤਾਂ ਧਰਮ ਦੀ ਖਾਤਰ ਆਪਣਾ ਸ਼ੀਸ ਵੀ ਕੁਰਬਾਨ ਕਰ ਦਿੱਤਾ। ਗੱਲ ਕਰ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਉਹ ਧਰਮ ਤੋਂ ਡੋਲੇ ਨਹੀਂ, ਪਰ ਉਹਨਾਂ ਚਾਂਦਨੀ ਚੌਂਕ ਅੰਦਰ 11 ਨਵੰਬਰ 1675 ਈਸਵੀ ਨੂੰ ਜਦੋਂ ਪੰਡਿਤ ਮਹਾਰਾਜ ਦੀ ਹਜ਼ੂਰੀ ਚ ਆਏ ਤੇ ਸਤਿਗੁਰੂ ਮਹਾਰਾਜ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਪਰ ਉਹਨਾਂ ਦਾ ਜ਼ੁਲਮ ਨੂੰ ਠੱਲ ਪਾ ਕੇ, ਔਰੰਗਜ਼ੇਬ ਪੰਡਿਤਾਂ ਤੇ ਜ਼ੁਲਮ ਕਰਦਾ ਸੀ ਪਰ ਧਰਮ ਨਹੀਂ ਤਿਆਗਿਆ, ਸਗੋਂ ਉਹਨਾਂ ਆਇਆਂ ਦੀ ਪੱਤ ਟਕੀ। ਮਹਾਰਾਜ ਨੇ ਤਿਲਕ ਜੰਜੂ ਦੇ ਰਖਵਾਲੇ ਬਣੇ। ਮਹਾਰਾਜ ਇੱਥੇ ਕਹਿ ਰਹੇ ਨੇ ਭਾਈ ਸਾਹਿਬ, ਕਹਿੰਦੇ ਸ਼ਬੇਕ ਸਿੰਘ ਨੇ ਕਿਹਾ ਸਾਡੇ ਗੁਰੂ ਨੇ ਧਰਮ ਨਹੀਂ ਤਿਆਗਿਆ ਪਰ ਆਪਾਂ ਕੁਰਬਾਨ ਕਰ ਦਿੱਤਾ ਹੈ।
1: ਚਾਰੇ ਪੁੱਤਰ ਜਾਣ ਕੁਹਾਏ।
0: ਗੁਰੂ ਕਲਗੀਧਰ ਮਹਾਰਾਜ ਨੇ ਚਾਰੋਂ ਪੁੱਤਰ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਜੂਝੇ, ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸਰਹੰਦ ਦੀਆਂ ਨੀਆਂ ਵਿੱਚ ਚਿਣ ਕੇ ਸ਼ਹਾਦਤ ਦਾ ਜਾਮ ਦਿੱਤਾ। ਗੁਰੂ ਨੇ ਚਾਰੋਂ ਪੁੱਤ ਕੁਰਬਾਨ ਕਰ ਦਿੱਤੇ ਪਰ ਗੁਰੂ ਕੇ ਪੁੱਤਰਾਂ ਨੇ ਧਰਮ ਨਹੀਂ ਤਿਆਗਿਆ ਸੀ।
1: ਸੋ ਚੰਡੀ ਕੀ ਭੇਟ ਕਰਾਏ।
0: ਭਾਵੇਂ ਉਹਨਾਂ ਸ਼ਸਤਰਾਂ ਦੇ ਵਾਰ ਸਹੇ ਗੁਰੂ ਕੇ ਸਿੱਖਾਂ ਨੇ ਜਾਂ ਗੁਰੂ ਕੇ ਪੁੱਤਰਾਂ ਨੇ, ਪਰ ਉਹਨਾਂ ਧਰਮ ਨਹੀਂ ਤਿਆਗਿਆ ਹੈ।
1: ਹਮ ਕਾਰਨ ਗੁਰੂ ਖੁਲੇ ਗਵਾਈ।
0: ਹੁਣ ਭਾਈ ਸ਼ਬੇਕ ਸਿੰਘ ਕਹਿੰਦੇ ਨੇ, ਹਾਕਮ ਨੂੰ ਕਹਿ ਰਹੇ ਆ ਨਵਾਬ ਨੂੰ, ਹਮ ਕਾਰਨ ਗੁਰ ਖੁਲੇ ਗਵਾਈ, ਸਾਡੇ ਕਾਰਨ ਗੁਰੂ ਨੇ ਆਪਣੀ ਕੁੱਲ ਪਾਪ ਆਪਣਾ ਪਰਿਵਾਰ ਕੁਰਬਾਨ ਕੀਤਾ ਹੈ।
1: ਹਮ ਕੁੱਲ ਰੱਖੇ ਕੌਣ ਬੜਾਈ।
0: ਤੇ ਅਸੀਂ ਆਪਣੀ ਕੁੱਲ ਬਚਾ ਲਈਏ, ਇਹ ਕਿੰਨੀ ਕੁ ਵੱਡੀ ਸਿਆਣਪ ਹੈ। ਗੁਰੂ ਨੇ ਆਪਾਂ ਕੁਰਬਾਨ ਕਰ ਦਿੱਤਾ, ਆਪਣੀ ਕੁੱਲ ਆਪਣਾ ਪਰਿਵਾਰ ਕੁਰਬਾਨ ਕੀਤਾ, ਅਸੀਂ ਕੇਵਲ ਚੰਦ ਟਕਿਆਂ ਦੇ ਲਾਲਚ ਵਿੱਚ ਆ ਕੇ ਜਾਂ ਜਗੀਰ ਦੇ ਲਾਲਚ ਵਿੱਚ ਆ ਕੇ ਜਾਂ ਜ਼ਿੰਦਗੀ ਜਿਉਣ ਦੀ ਲਾਲਸਾ ਰੱਖ ਕੇ ਆਪਣੀ ਕੁੱਲ ਨੂੰ ਬਚਾ ਲਈਏ, ਕਿੱਡੀ ਕੁ ਵੱਡੀ ਸਿਆਣਪ ਹੈ।
1: ਐਸੀ ਔਰ ਬਾਤ ਬਹੁ ਪਈ।
0: ਇਸ ਤਰ੍ਹਾਂ ਭਾਈ ਸ਼ਬੇਕ ਸਿੰਘ ਨੇ ਉਹ ਨਵਾਬ ਨੂੰ, ਜਿਹੜਾ ਕਹਿੰਦਾ ਸੀ ਆਪਣੇ ਪੁੱਤ ਨੂੰ ਬਚਾ, ਤੇਰੀ ਕੁੱਲ ਰਹਿ ਜਾਏਗੀ, ਤੇਰੀ ਅੰਸ਼ ਵੰਸ਼ ਵਧੇਗੀ, ਇਸ ਤਰ੍ਹਾਂ ਕਈ ਗੱਲਾਂ ਭਾਈ ਸ਼ਬੇਕ ਸਿੰਘ ਨੇ ਉਸ ਨਵਾਬ ਨੂੰ ਆਖੀਆਂ ਹਨ।
1: ਨਵਾਬ ਚਿੱਤ ਤਬ ਐਸੇ ਆਈ।
0: ਹੁਣ ਨਵਾਬ ਦੇ ਚਿੱਤ ਵਿੱਚ ਇਸ ਤਰ੍ਹਾਂ ਫੁਰਨਾ ਬਣਿਆ ਹੈ।
1: ਯੈ ਪੁੱਤਰ ਸਮਝਾਵੇ ਐਸੇ।
0: ਕਹਿਣ ਲੱਗੇ ਇਹ ਗੱਲ ਮੇਰੇ ਨਾਲ ਕਰਦਾ ਹੈ, ਸਮਝਾਈ ਤਰੀਕੇ ਨਾਲ ਪੁੱਤਰ ਨੂੰ ਜਾਂਦਾ। ਵੇਖੋ ਫਿਰ ਇਹਨੂੰ ਥੋੜਾ ਸਮਝੋ। ਉਹ ਕਹਿੰਦਾ ਸੀ ਆਪਣੇ ਪੁੱਤਰ ਨੂੰ ਕਹੋ ਸ਼ਬੇਕ ਸਿੰਘ ਜੀ, ਧਰਮ ਤਿਆਗ ਦੇ ਕਲਮਾਂ ਪੜ੍ਹ ਲਵੇ, ਤੇਰੀ ਅੰਸ਼ ਵੰਸ਼ ਬਚੇਗੀ। ਭਾਈ ਸ਼ਬੇਕ ਸਿੰਘ ਜਵਾਬ ਦਿੰਦੇ ਨੇ ਨਵਾਬ ਨੂੰ ਤੇ ਸਮਝਾ ਰਹੇ ਨੇ ਪੁੱਤਰ ਨੂੰ। ਨਵਾਬ ਨੂੰ ਜਿੱਥੇ ਜਵਾਬ ਦਿੰਦੇ ਨੇ, ਆਪਣੇ ਪੁੱਤ ਨੂੰ ਧਰਮ ਵਿੱਚ ਦ੍ਰਿੜ ਕਰ ਰਹੇ ਨੇ, ਪਰਪੱਕ ਕਰ ਰਹੇ ਨੇ। ਤੇ ਹੁਣ ਨਵਾਬ ਦੇ ਚਿੱਤ ਵਿੱਚ ਆਇਆ ਵੀ ਸ਼ਬੇਕ ਸਿੰਘ ਦੀਆਂ ਗੱਲਾਂ ਕਿੰਨੀਆਂ ਬੇਅੰਤ ਨੇ, ਇਹ ਗੱਲ ਮੈਨੂੰ ਕਹਿ ਰਿਹਾ ਧਰਮ ਵਿੱਚ ਆਪਣੇ ਪੁੱਤ ਨੂੰ।

0: ਹੁਣ ਇਹ ਪਾਪੀ ਦੇ ਮਨ ਵਿੱਚ ਇੱਕ ਹੋਰ ਖਿਆਲ ਆ ਗਿਆ, ਕਹਿੰਦਾ ਇਸ ਤਰ੍ਹਾਂ ਕਰੋ, ਇਹ ਬਾਪ ਪੁੱਤਰ ਨੂੰ ਜੁਦਾ ਕਰ ਲਵੋ ਇੱਕ ਦੂਜੇ ਤੋਂ, ਵੱਖ ਕਰ ਲੈਣਾ ਕਰੋ।
1: ਡਰਾਏ ਮਾਰ ਵਿੱਚ ਦਿਨੇ ਭਰੋ।
0: ਕਹਿਣ ਲੱਗੇ ਵੀ ਸੁਬੇਗ ਸਿੰਘ ਤੇ ਸ਼ਹਿਬਾਜ ਸਿੰਘ ਪਿਓ ਪੁੱਤਰਾਂ ਨੂੰ ਵੱਖ ਕਰਕੇ, ਤੇ ਪਹਿਲਾਂ ਇਹਦੇ ਪੁੱਤ ਸ਼ਹਿਬਾਜ ਸਿੰਘ ਨੂੰ ਬਹੁਤਾ ਡਰ ਦੇ ਕੇ, ਮੌਤ ਦਾ ਦੁੱਖ ਦੇ ਕੇ ਇਹਨੂੰ ਧਰਮ ਵਿੱਚ ਭਾਵ ਇਸਲਾਮ ਵਿੱਚ ਲੈ ਕੇ ਆਉਣਾ ਕਰੋ।
1: ਦੁਖੀ ਹੋ ਤੋ ਜਬ ਬਹੁਤ ਸਰੀਰ।
0: ਜਦੋਂ ਮੈਂ ਸ਼ਹਿਬਾਜ ਸਿੰਘ ਨੂੰ ਵੱਖ ਕਰਕੇ ਪਿਤਾ ਤੋਂ ਬਹੁਤਾ ਦੁੱਖ ਦੇਵਾਂਗਾ।
1: ਪੂਰ ਜਾਤ ਹੈ ਗੁਰੂਆ ਪੀਰ।
0: ਫਿਰ ਇਹ ਆਪਣੇ ਗੁਰੂ ਨੂੰ ਆਪਣੇ ਪੀਰ ਨੂੰ ਭੁੱਲ ਜਾਏਗਾ, ਭਾਵ ਜਦੋਂ ਬਹੁਤਾ ਦੁੱਖ ਦਵਾਂਗਾ ਆਪਣੇ ਗੁਰੂ ਨੂੰ ਭੁੱਲ ਜਾਏਗਾ।
1: ਦੇਵੋ ਦੁੱਖ ਵੈ ਬਹੁਤ ਸਰੀਰ।
0: ਫਿਰ ਭਾਈ ਸ਼ਹਿਬਾਜ ਸਿੰਘ ਨੂੰ ਭਾਈ ਸਾਹਿਬ ਕਹਿੰਦੇ ਨੇ ਵੱਖ ਕਰ ਲਿਆ, ਬਹੁਤਾ ਦੁੱਖ ਦੇ ਰਹੇ ਹਨ, ਬਹੁਤੇ ਤਸੀਹੇ ਦੇ ਰਹੇ ਹਨ।
1: ਜੋ ਮੰਗ ਹੈ ਸੋ ਦਿਓ ਜਗੀਰ।
0: ਨਾਲ ਨਾਲ ਲਾਲਚ ਦੇ ਰਹੇ ਨੇ, ਕਹਿੰਦੇ ਜੇ ਤੂੰ ਜਗੀਰ ਚਾਹੁੰਦੇ ਧਰਮ ਤਿਆਗ ਦੇ ਤੈਨੂੰ ਜਗੀਰ ਮਿਲੇਗੀ, ਤੇ ਨਹੀਂ ਫਿਰ ਤੈਨੂੰ ਅੱਤ ਦੇ ਤਸੀਹੇ ਦੁੱਖ ਦੇ ਦੇਵਾਂਗੇ।
1: ਤਬ ਤਿਸ ਦੇਣ ਲੱਗੇ ਬਹੁਤ ਦੁੱਖ।
0: ਫਿਰ ਦੁੱਖ ਦੇਣ ਦੇ ਵੱਖ ਵੱਖ ਢੰਗ ਵਰਤਣ ਲੱਗੇ ਹਨ।
1: ਟੰਗ ਖਿੱਚੈ ਕੁੱਟੈ ਮੁੱਖ।
0: ਇੱਕ ਤੋਂ ਉਹਨਾਂ ਦੀਆਂ ਲੱਤਾਂ ਤੋਂ ਖਿੱਚ ਕੇ ਤੇ ਉਹ ਦੁਫਾੜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੂਜਾ ਮੁੱਖ ਤੇ ਕਈ ਤਰ੍ਹਾਂ ਦੀਆਂ ਸੱਟਾਂ ਮਾਰਦੇ ਨੇ ਭਾਈ ਸ਼ਹਿਬਾਜ ਸਿੰਘ ਜੀ ਦੇ। ਇਸ ਤਰ੍ਹਾਂ ਪਾਪੀ ਦੁੱਖ ਦੇ ਰਹੇ ਹਨ ਭਾਈ ਸ਼ਹਿਬਾਜ ਸਿੰਘ ਜੀ ਨੂੰ।
1: ਇੱਕ ਟੰਗ ਪੜ ਤਿਸੈ ਘੁਮਾਵੇ।
0: ਫਿਰ ਕਦੀ ਪਾਪੀ ਇੱਕ ਲੱਤ ਤੋਂ ਪਕੜ ਕੇ ਤੇ ਭਾਈ ਸ਼ਹਿਬਾਜ ਸਿੰਘ ਜਿਹੜਾ ਪਹਿਲਾਂ ਹੀ ਚਰਖੜੀ ਤੇ ਚਾੜਿਆ ਸੀ, ਜਿਹਨੂੰ ਫਿਰ ਇੱਕੋ ਲੱਤ ਤੋਂ ਪਕੜ ਕੇ ਉਹਨੂੰ ਘੁਮਾਉਂਦੇ ਹਨ ਜ਼ੋਰ ਦੀ ਪਾਪੀ।
1: ਬਾਂਹ ਖਿੱਚ ਫਿਰ ਪਿੱਛੇ ਗਰਾਵੇ।
0: ਕਦੀ ਕੋਈ ਜ਼ਾਲਮ ਇੱਕ ਪਾਸਿਓਂ ਬਾਂਹ ਪਕੜ ਕੇ ਤੇ ਪਿੱਛੇ ਪਟਕ ਕੇ ਮਾਰਦਾ ਹੈ।
1: ਕੋਈ ਦੰਤਨ ਨਖਨ ਚੁਭਾਵੇ।
0: ਕੋਈ ਭਾਈ ਸ਼ਹਿਬਾਜ ਸਿੰਘ ਦੇ ਆਪਣੇ ਦੰਦ ਖੋਭਦੇ ਨੇ, ਕੋਈ ਆਪਣੇ ਨਾਖੁਨ ਨੋ ਖਵਾਉਂਦੇ ਹਨ ਭਾਈ ਸ਼ਹਿਬਾਜ ਸਿੰਘ ਦੇ ਸਰੀਰ ਅੰਦਰ।
1: ਉਲਟੋ ਸੁਲਟੋ ਕਰੈ ਸੰਤਾਵੈ।
0: ਕਦੇ ਉਲਟਾ ਲਟਕਾ ਦਿੰਦੇ ਨੇ, ਕਦੇ ਸਿੱਧੀਆਂ ਕਰਦੇ ਨੇ, ਕਦੇ ਲੱਤਾਂ ਤੋਂ ਖਿੱਚਦੇ ਨੇ, ਕਦੀ ਬਾਂਹ ਤੋਂ ਪਕੜ ਕੇ ਘੁਮਾਉਂਦੇ ਨੇ, ਕਦੀ ਮੂੰਹ ਤੇ ਮਾਰਦੇ ਨੇ। ਇਸ ਤਰ੍ਹਾਂ ਉਲਟਾ ਸੁਲਟਾ ਕਰਕੇ ਬਹੁਤ ਜ਼ਿਆਦਾ ਦੁੱਖ ਆਪਣੇ ਭਾਣੇ ਇਹ ਗੁਰੂ ਕੇ ਉਹ ਮਹਾਨ ਗੁਰੂ ਕੇ ਸਿੱਖ ਨੌਜਵਾਨ ਸ਼ਹਿਬਾਜ ਸਿੰਘ ਨੂੰ ਦਿੰਦੇ ਹਨ।
1: ਖਿੱਚੇ ਕਾਨ ਨੱਕ ਦੁੱਖ ਦੇਹੇ।
0: ਹੁਣ ਵੇਖੋ ਕੋਈ ਨੱਕ ਪਕੜਦਾ ਤੇ ਜ਼ੋਰ ਦੀ ਨੱਕ ਨੂੰ ਖਿੱਚਦੇ ਆ, ਕੋਈ ਕੰਨਾਂ ਨੂੰ ਪਕੜ ਕੇ ਤੇ ਭਾਈ ਸ਼ਹਿਬਾਜ ਸਿੰਘ ਦੇ ਕੰਨਾਂ ਨੂੰ ਖਿੱਚਦੇ ਹਨ। ਇੱਥੇ ਸ਼ਬਦ ਵਰਤਿਆ ਖਿੱਚੈ ਨਾਕ ਕਾਨ ਦੁੱਖ ਦੇ, ਕੰਨ ਤੇ ਨੱਕ ਖਿੱਚ ਕੇ ਭਾਈ ਸ਼ਹਿਬਾਜ ਸਿੰਘ ਨੂੰ ਦੁੱਖ ਦਿੰਦੇ ਹਨ।
1: ਕਹਿ ਦੰਤ ਯੈ ਤੋੜ ਸੋ ਲੇ।
0: ਕੋਈ ਪਾਪੀ ਜ਼ਾਲਮ ਬੋਲਦਾ ਇਹਦੇ ਸ਼ਹਿਬਾਜ ਸਿੰਘ ਦੇ ਦੰਦ ਭੰਨ ਦਿਓ, ਦੰਦ ਤੋੜ ਦੇਣਾ ਕਰੋ। ਇਸ ਤਰ੍ਹਾਂ ਇਹ ਸ਼ਬਦ ਵਰਤਦੇ ਹਨ।
1: ਕਉ ਕਹਿ ਯੈ ਹੈ ਮਚਲਾ।
0: ਕੋਈ ਇਹੋ ਜਿਹੇ ਸ਼ਬਦ ਵਰਤਦਾ ਇਹ ਮਚਲਾ ਹੈ। ਮਚਲਾ ਉਹਨੂੰ ਕਹਿੰਦੇ ਨੇ ਜਿਹੜਾ ਬੇਪਰਵਾਹ ਹੋ ਜਾਏ, ਈਨ ਨਾ ਮੰਨੇ, ਇਹ ਮਚਲਾ ਹੈ। ਇਸ ਤਰ੍ਹਾਂ ਸ਼ਬਦ ਵਰਤਦੇ ਹਨ।
1: ਉਤਾਰ ਲਿਓ ਅਬ ਯਾਗੀ ਖਾਲਾ।
0: ਕਹਿਣ ਲੱਗੇ ਇਹ ਸ਼ਹਿਬਾਜ ਸਿੰਘ ਦੀ ਖੱਲ ਉਧੇੜ ਦਿਓ। ਮੈਨੂੰ ਸ਼ਬਦ ਵਰਤਨੇ ਪੈ ਰਹੇ ਨੇ ਜੋ ਲਿਖਿਆ, ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਇਹ ਤੁਰਕ ਪਾਪੀ ਸਿਪਾਹੀ ਇਸ ਤਰ੍ਹਾਂ ਬੋਲਦੇ ਨੇ ਕਿ ਭਾਈ ਸ਼ਹਿਬਾਜ ਸਿੰਘ ਦੀ ਖੱਲ ਉਧੇੜ ਦਿਓ, ਪਾਵੇ ਦੀ ਚਮੜੀ ਉਤਾਰ ਦੇਣਾ ਕਰੋ।
1: ਐਸੇ ਦੁੱਖ ਕਾ ਲੋ ਗਣੀਆ।
0: ਭਾਈ ਰਤਨ ਸਿੰਘ ਪੰਗੂ ਕਹਿੰਦੇ ਇੰਨੇ ਦੁੱਖ ਦਿੱਤੇ ਕਿ ਗਿਣੇ ਨਹੀਂ ਜਾ ਸਕਦੇ, ਇਸ ਤਰ੍ਹਾਂ ਦੇ ਦੁੱਖ ਦੇ ਰਹੇ ਹਨ।
1: ਜਿਤਨੇ ਤਿਨਕੇ ਦਿੱਤੇ ਬਣੀਆ।
0: ਕਹਿਣ ਲੱਗੇ ਮੈਂ ਮੁੱਖ ਵਿੱਚੋਂ ਕਹਿ ਨਹੀਂ ਸਕਦਾ, ਮੁੱਖ ਵਿੱਚੋਂ ਕਹਿਣੇ ਔਖੇ ਲੱਗਦੇ ਨੇ ਜਿੰਨੇ ਤਰ੍ਹਾਂ ਦੇ ਦੁੱਖ ਉਸ ਨੌਜਵਾਨ ਗੁਰੂ ਕੇ ਸਿੱਖ ਭਾਈ ਸ਼ਹਿਬਾਜ ਸਿੰਘ ਨੂੰ ਦਿੱਤੇ ਹਨ।
1: ਕਹਿ ਨਵਾਬ ਫਿਰ ਚਰਖੜੀ ਚੜਾਵੋ।
0: ਫਿਰ ਨਵਾਬ ਨੇ ਪਾਪੀ ਨੇ ਸ਼ਬਦ ਵਰਤਿਆ, ਕਹਿਣ ਲੱਗੇ ਹੁਣ ਫਿਰ ਦੁਬਾਰਾ ਇਹਨੂੰ ਚਰਖੜੀ ਤੇ ਚਾੜ ਦੇਣਾ ਕਰੋ। ਇਹ ਦੁਬਾਰਾ ਸ਼ਬਦ ਦੁਹਰਾਇਆ, ਪਹਿਲਾਂ ਚਰਖੜੀ ਤੋਂ ਉਤਾਰਿਆ, ਫਿਰ ਉਹਨੂੰ ਪਿਤਾ ਤੋਂ ਵੱਖ ਕਰਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ।

0: ਤੇ ਹੁਣ ਜ਼ਖਮੀ ਹੋਏ ਭਾਈ ਸ਼ਹਿਬਾਜ਼ ਸਿੰਘ ਨੂੰ ਕਹਿੰਦੇ ਨੇ, ਨਵਾਬ ਕਹਿੰਦੇ ਨੂੰ ਦੁਬਾਰਾ ਚਰਖੜੀ ਤੇ ਚਾੜ ਦੇਣਾ ਕਰੋ।
1: ਡਰ ਹੈ ਕਿ ਜਾਨ ਗਵਾਵੋ,
0: ਜੇ ਇਹ ਧਰਮ ਨਹੀਂ ਤਿਆਗਦਾ ਚਰਖੜੀ ਤੇ ਚਾੜ ਕੇ ਦੀ ਜਾਨ ਗਵਾ ਦੇਣਾ ਕਰੋ, ਭਾਵ ਇਹਨੂੰ ਬਿਲਕੁਲ ਮੌਤ ਦੇ ਮੂੰਹ ਵਿੱਚ

0: ਉਹਨਾਂ ਤੁਰਕਾਂ ਜ਼ਾਲਮਾਂ ਨੇ ਦਿੱਤੇ ਕਿ ਇਹਨਾਂ ਕੋਲ ਤਰੀਕੇ ਮੁੱਕ ਗਏ। ਸ਼ਬਦ ਵਰਤਿਆ, ਦੇਤ ਦੁੱਖ ਸੋ ਥੱਕ ਗਏ, ਦੁੱਖ ਦਿੰਦਿਆਂ ਦਿੰਦਿਆਂ ਥੱਕ ਗਏ, ਰਹਿਓ ਨਾ ਔਰ ਉਪਾਏ, ਹੋਰ ਕੋਈ ਉਹਨਾਂ ਕੋਲ ਉਪਾਅ ਢੰਗ ਤਰੀਕਾ ਨਹੀਂ ਬਚਿਆ, ਇਸ ਤਰ੍ਹਾਂ ਦੇ ਦੁੱਖ ਦਿੱਤੇ ਹਨ।
1: ਤਬ ਬਾਲਕ ਬੇ ਚੁੱਪ ਪਇਓ ਕਸੀ ਪ੍ਰੇਤ ਆਏ।
0: ਪਰ ਕਹਿਣ ਲੱਗੇ ਹੁਣ ਇੱਕ ਅਵਸਥਾ ਭਾਈ ਸ਼ਬਾਸ ਸਿੰਘ ਪਹਿਲਾਂ ਤੋਂ ਮੁੱਖ ਤੋਂ ਵਾਹਿਗੁਰੂ ਦਾ ਸਿਮਰਨ ਵੀ ਕਰਦਾ, ਗੁਰੂ ਦਾ ਸ਼ਬਦ ਵੀ ਬੋਲਦੇ ਸਨ, ਹੁਣ ਇੱਕ ਅਵਸਥਾ ਇੱਥੇ ਆ ਗਈ ਸਰੀਰ ਦੀ, ਜਦੋਂ ਇੰਨਾ ਦੁੱਖ ਮਿਲਿਆ ਭਾਈ ਸ਼ਬਾਸ ਸਿੰਘ ਜੀ ਨੂੰ ਗਸ਼ ਪੈ ਗਿਆ, ਬੇਹੋਸ਼ ਹੋ ਗਏ, ਚੁੱਪ ਧਾਰਨ ਕਰ ਗਏ ਹਨ।
1: ਚੁੱਪ ਤਬ ਚੰਡਾਲੀਓ ਆਣ ਪੁਕਾਰਾ।
0: ਫਿਰ ਉਹਨਾਂ ਚੰਡਾਲਾਂ ਨੇ ਨਵਾਬ ਨੂੰ ਆ ਕੇ ਇਸ ਤਰ੍ਹਾਂ ਆਖਿਆ ਹੈ,
1: ਅਬ ਭਇਓ ਬਾਲਕ ਬਰਨੇ ਵਾਰਾ।
0: ਕੀ ਹੁਣ ਇਹ ਬਾਲਕ, ਵੇਖੋ ਇੱਥੇ ਬਾਲਕ ਸ਼ਬਦ ਤਾਂ ਵਰਤਦੇ ਨੇ, ਉਮਰ ਛੋਟੀ ਆ, ਕੀ ਹੁਣ ਇਹ ਬਾਲਕ ਸ਼ਬਾਸ ਸਿੰਘ ਮਰਨ ਕਿਨਾਰੇ ਪਹੁੰਚ ਗਿਆ, ਇਹਦੇ ਸਵਾਸਾਂ ਦੀ ਲੜੀ ਟੁੱਟਣ ਵਾਲੀ ਆ, ਚੰਡਾਲ ਇਵੇਂ ਆ ਕੇ ਹਾਕਮ ਨੂੰ ਕਹਿੰਦੇ ਹਨ।
1: ਸੁਬੇਗ ਸਿੰਘ ਸੁਣ ਹੋਇਓ ਰਾਜੀ,
0: ਤੇ ਦੂਰ ਬੈਠੇ ਬਾਪ ਦੇ ਕੰਨ ਵਿੱਚ ਭਾਈ ਸੁਬੇਗ ਸਿੰਘ ਦੇ ਜਦੋਂ ਆਵਾਜ਼ ਪਈ ਕਿ ਮੇਰਾ ਪੁੱਤਰ ਸ਼ਹਾਦਤ ਦੇ ਨੇੜੇ ਹੋ ਗਿਆ, ਤੇ ਉਹ ਰਾਜੀ ਹੋ ਗਿਆ, ਰਾਜੀ ਦਾ ਅਰਥ ਹੈ ਭਾਈ ਸੁਬੇਗ ਸਿੰਘ ਖੁਸ਼ ਹੋ ਗਿਆ ਹੈ।
1: ਸਤਿਗੁਰ ਰਾਖੀ ਹੰਬਰੀ ਲਾਜੀ,
0: ਸਤਿਗੁਰੂ ਨੇ ਸਾਡੀ ਲੱਦ ਰੱਖ ਲਈ ਮੇਰੀ, ਮੇਰੇ ਪੁੱਤਰ ਨੇ ਦੁੱਖਾਂ ਦਾ ਡਰ ਮਾਰਿਆ, ਧਰਮ ਨਹੀਂ ਤਿਆਗਿਆ, ਤੇ ਗੁਰੂ ਪਰਮਾਤਮਾ ਨੇ ਲੱਦ ਰੱਖ ਲਈ ਹੈ, ਇਸ ਤਰ੍ਹਾਂ ਖੁਸ਼ ਹੋ ਗਿਆ ਸੁਬੇਗ ਸਿੰਘ।
1: ਧੰਨ ਪੁੱਤਰ ਤਵ ਧੰਨ ਹੈ ਜਿਰਨੀ,
0: ਆਪਣੀ ਰਸਨਾ ਤੂੰ ਸ਼ਬਦ ਕਹਿੰਦੇ, ਪੁੱਤਰ ਸ਼ਹਾਬਾਸ ਸਿੰਘ ਤੂੰ ਧੰਨ ਹੈ, ਤੇ ਤੇਰੀ ਮਾਂ ਧੰਨ ਹੈ, ਤੈਨੂੰ ਜਨਮ ਦੇਣ ਵਾਲੀ, ਜਨਣ ਵਾਲੀ,
1: ਰਹਿਓ ਧਰਮ ਅਬ ਹਮਰੋ ਬਣੀ,
0: ਗੁਰੂ ਦੀ ਕਿਰਪਾ ਬਣ ਗਈ ਹੈ ਕਿ ਤੇਰਾ ਤੇ ਸਾਡਾ ਗੁਰੂ ਦੀ ਕਿਰਪਾ ਨਾਲ ਧਰਮ ਬਚ ਗਿਆ ਹੈ।
1: ਸੁਬੇਗ ਸਿੰਘ ਕੇ ਸੋ ਚਿਤ ਆਇਓ,
0: ਭਾਈ ਸੁਬੇਗ ਸਿੰਘ ਜਿਹੜਾ ਜ਼ਖਮੀ ਹੈ ਉਹਦੇ ਚਿੱਤ ਵਿੱਚ ਇੱਕ ਫੁਰਨਾ ਬਣਿਆ ਹੈ ਹੋਰ ਤਰ੍ਹਾਂ ਦਾ,
1: ਕਿਸੇ ਬਾਪ ਨੇ ਪੁੱਤਰ ਚਿਰਾਇਓ,
0: ਇਹ ਫੁਰਨਾ ਬਣ ਗਿਆ ਕਿ ਮੈਂ ਪਹਿਲਾ ਸਿੱਖ ਨਹੀਂ ਜਿਸ ਸਿੱਖ ਨੇ ਆਪਣਾ ਪੁੱਤਰ ਨੂੰ ਇਸ ਤਰ੍ਹਾਂ ਦਾ ਦੁੱਖ ਦਿੰਦਾ ਵੇਖਿਆ ਹੋਵੇ, ਮੇਰੇ ਤੋਂ ਪਹਿਲਾਂ ਵੀ ਕਈ ਸਿੱਖ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਨੂੰ ਚਰਾਇਆ ਹੈ, ਧਰਮ ਨਹੀਂ ਤਿਆਗਿਆ, ਇਸ ਤਰ੍ਹਾਂ ਭਾਈ ਸੁਬੇਗ ਸਿੰਘ ਆਪਣੇ ਆਪ ਨੂੰ ਦਿਲਾਸਾ ਦੇ ਰਹੇ ਨੇ ਕਿ ਮੈਂ ਪਹਿਲਾ ਸਿੱਖ ਨਹੀਂ, ਪਹਿਲਾਂ ਵੀ ਕਈ ਸਿੱਖ ਹੋਏ ਨੇ ਜਿਨ੍ਹਾਂ ਅੱਖਾਂ ਸਾਹਮਣੇ ਪੁੱਤਰਾਂ ਨੂੰ ਚਰਵਾਇਆ ਹੈ।
1: ਤਬ ਨਵਾਬ ਨੇ ਨੀਰ ਮੰਗਾਇਓ,
0: ਹੁਣ ਚਰਖੜੀ ਤੇ ਚਾੜਿਆ ਹੋਇਆ ਸੀ ਭਾਈ ਸੁਬਾਸ ਸਿੰਘ, ਜਦੋਂ ਉਹਨੂੰ ਚੰਡਾਲ ਨੇ ਦੱਸਿਆ ਵੀ ਇਹ ਅੰਤਲੇ ਸਵਾਸਾਂ ਤੇ ਆ ਗਿਆ, ਬੇਹੋਸ਼ ਹੋ ਗਿਆ, ਕਹਿਣ ਲੱਗੇ ਨਵਾਬ ਉੱਠਿਆ ਤੇ ਉਹਨੇ ਹੁਣ ਪਾਣੀ ਮੰਗਾਇਆ ਹੈ,
1: ਕੁਛ ਛਿੜਕਿਓ ਗਿਚ ਮੁਖ ਤਿਸ ਪਾਇਓ,
0: ਕੁਛ ਪਾਣੀ ਉਹਦੇ ਮੁਖ ਤੇ ਛਿੜਕਿਆ, ਭਾਈ ਸੁਬਾਸ ਸਿੰਘ ਬੇਹੋਸ਼ ਹੋਏ ਤੇ ਕੁਝ ਉਹਦੇ ਮੁਖ ਵਿੱਚ ਪਾਇਆ ਹੈ।
1: ਤਬ ਕੁਛ ਜੀਵ ਦੇ ਮੈਂ ਆਇਆ,
0: ਜਦੋਂ ਪਾਣੀ ਦਾ ਛਿੜਕਾ ਹੋਇਆ ਤੇ ਮੁਖ ਨੂੰ ਪਾਣੀ ਲੱਗਿਆ ਥੋੜਾ ਜਿਹਾ, ਭਾਈ ਸ਼ਬਾਸ ਸਿੰਘ ਉਹਦੇ ਸਵਾਸਾਂ ਦੀ ਲੜੀ ਜਿਹੜੀ ਪਹਿਲਾਂ ਟੁੱਟਣ ਕਿਨਾਰੇ ਸੀ ਕਹਿ ਲਓ, ਉਹ ਸਵਾਸ ਉਹਦਾ ਸੌਖਾ ਆਉਣਾ ਸ਼ੁਰੂ ਹੋ ਗਿਆ ਹੈ।
1: ਦੇਖੇ ਦਿਲਾਸਾ ਤਬੇ ਬੁਲਾਇਆ,
0: ਫਿਰ ਨਵਾਬ ਨੇ ਦਿਲਾਸਾ ਦੇ ਕੇ, ਫਿਰ ਦਿਲਾਸਾ ਦੇ ਕੇ ਤੇ ਫਿਰ ਨਵਾਬ ਬੁਲਾਉਂਦਾ, ਭਾਈ ਸ਼ਹਾਬਾਸ ਸਿੰਘ ਨੂੰ ਬੁਲਾਉਂਦਾ ਹੈ,
1: ਅਬ ਤੁਮ ਜਨਮ ਪਇਓ ਹੈ ਨਯੋ,
0: ਸ਼ਬਦ ਵਰਤਦੇ ਕਹਿਣ ਲੱਗੇ ਹੁਣ ਤੇਰਾ ਨਵਾਂ ਜਨਮ ਹੋ ਗਿਆ, ਭਾਵ ਇੱਕ ਵਾਰੀ ਤੂੰ ਮਰ ਚੱਲਿਆ ਸਾਂ, ਹੁਣ ਤੇਰਾ ਨਵਾਂ ਜਨਮ ਹੋ ਗਿਆ ਹੈ,
1: ਨਹੀਂ ਦੋਸੋ ਤੁਤ ਦੀਨ ਬਚਿਓ,
0: ਹੁਣ ਕਹਿੰਦੇ ਤੈਨੂੰ ਦੋਸ਼ ਨਹੀਂ ਲੱਗਣਾ ਵੀ ਤੂੰ ਆਪਣੇ ਧਰਮ ਤੋਂ ਮੁਨਕਰ ਨਹੀਂ ਹੋਇਆ, ਇਹ ਦੋਸ਼ ਨਹੀਂ ਲੱਗਣਾ, ਪਹਿਲਾਂ ਤੂੰ ਧਰਮ ਤਿਆਗਦਾ ਤੇਰੇ ਮਨ ਵਿੱਚ ਹੀ ਮੈਂ ਦੋਸ਼ੀ ਬਣਾਂਗਾ, ਹੁਣ ਤੂੰ ਇੱਕ ਵਾਰੀ ਮਰ ਗਿਆ ਸਾਂ, ਤੈਨੂੰ ਪਾਣੀ ਦਾ ਛਿੜਕਾ ਕਰਕੇ ਘੁੱਟ ਪਾਣੀ ਲਾ ਕੇ ਫਿਰ ਤੇਰੇ ਸਵਾਸ ਜੀਵੰਤ ਕੀਤੇ ਨੇ, ਹੁਣ ਤੈਨੂੰ ਦੋਸ਼ ਨਹੀਂ ਲੱਗੇਗਾ ਧਰਮ ਤਿਆਗਣ ਦਾ, ਆਪਣੀ ਗੱਲ ਕਹਿਣ ਲੱਗਿਆ ਹੈ।
1: ਮੁਸਲਮਾਨ ਹਿੰਦੂ ਜੇ ਭੈ,
0: ਹੁਣ ਉਹਨੇ ਨਵਾਂ ਕੰਮ ਕੀਤਾ, ਵੇਖੋ ਕਹਿਣ ਲੱਗੇ ਕੁਝ ਹਿੰਦੂ ਜਿਹੜੇ ਡਰਦਿਆਂ ਮਾਰਿਆਂ ਧਰਮ ਤੇ ਆ ਗਏ ਸਨ, ਉਹਨਾਂ ਹਿੰਦੂਆਂ ਦੀ ਗੱਲ ਸੁਣਾਉਣ ਲੱਗਿਆ ਹੈ।
1: ਮੰਗਾਏ ਖੜੇ ਟਿਕ ਕੇ।
0: ਜਿਨ੍ਹਾਂ ਨੇ ਆਪਣਾ ਹਿੰਦੂ ਧਰਮ ਤਿਆਗ ਕੇ ਇਸਲਾਮ ਕਬੂਲਿਆ ਸੀ ਉਹਨਾਂ ਨੂੰ ਕੋਲ ਬੁਲਾ ਕੇ ਸ਼ਬਾਸ ਸਿੰਘ ਦੇ ਤੇ ਫਿਰ ਕਹਿੰਦਾ ਹੈ,
1: ਤਿੰਨ ਬਾਲਕ ਬਤਨ ਲਾਇਆ।
0: ਕਹਿਣ ਲੱਗੇ ਉਹਨਾਂ ਨੂੰ ਗੱਲਾਂ ਵਿੱਚ ਲਾ ਰਿਹਾ ਸ਼ਬਾਸ ਸਿੰਘ ਨੂੰ, ਕੀ ਕਹਿ ਰਿਹਾ? ਕਹਿਣ ਲੱਗਿਆ, ਆਹ ਵੇਖ ਮੈਂ ਜਿਹੜੇ ਬੰਦੇ ਕੋਲ ਬੁਲਾਏ ਆ ਇਹ ਵੀ ਪਹਿਲਾਂ ਹਿੰਦੂ ਸੀ, ਇਹਨਾਂ ਆਪਣਾ ਧਰਮ ਤਿਆਗ ਦਿੱਤਾ ਇਸਲਾਮ ਵਿੱਚ ਆ ਗਏ ਹਨ।
1: ਮੁਸਲਮਾਨ ਤੈਨੂੰ ਹੋਣ ਕਹਾਇਆ।
0: ਕਹਿਣ ਲੱਗੇ ਹੁਣ ਇਹ ਜੇ ਮੁਸਲਮਾਨ ਹੋ ਗਏ ਤਾਂ ਇਹਨਾਂ ਨੇ ਕੀ ਗਵਾਇਆ? ਭਾਵ ਇਹਨਾਂ ਦਾ ਕੁਝ ਨਹੀਂ ਗਿਆ, ਇਹਨਾਂ ਦੀਆਂ ਜ਼ਿੰਦਗੀਆਂ ਬਚ ਗਈਆਂ ਹਨ। ਇਸ ਤਰ੍ਹਾਂ ਨਵਾਬ ਸ਼ਬਾਜ ਸਿੰਘ ਜਿਹੜਾ ਬੇਹੋਸ਼ ਹਾਲਾਤ ਵਿੱਚ ਹੈ, ਥੋੜਾ ਜਿਹਾ ਪਾਣੀ ਦਾ ਛਿੱਟਾ ਦੇ ਕੇ ਉਹਦੀ ਸਵਾਸਾਂ ਦੀ ਲੜੀ ਚੱਲਦੀ ਆ, ਜ਼ਖਮ ਬੜੇ ਨੇ, ਚਰਖੜੀ ਤੇ ਚੜਿਆ ਹੋਇਆ, ਇਹੋ ਜਿਹੇ ਸ਼ਬਦ ਵਰਤਦਾ ਹੈ।
1: ਕੁਛ ਸੁੱਧ ਕੁਛ ਬੇਸੁੱਧ ਕੇ ਹੋਤੇ।
0: ਭਾਈ ਸਾਹਿਬ ਕਹਿੰਦੇ ਸ਼ਬਾਜ ਸਿੰਘ ਦੇ ਹਾਲਾਤ ਕੀ ਨੇ? ਥੋੜੀ ਪਾਲੀ ਤੇ ਉਹਨੂੰ ਸ਼ੁੱਧ ਹੈ ਤੇ ਕੁਝ ਉਹ ਬੇਸੁਰਤ ਹੈ। ਇਹ ਤੇ ਕੁਦਰਤੀ ਗੱਲ ਹੈ, ਕਿਸੇ ਨੂੰ ਇੰਨੇ ਜ਼ਖਮ ਦਿੱਤੇ ਹੋਣ, ਤਸੀਹੇ ਦਿੱਤੇ ਹੋਣ ਤੇ ਸ਼ੁੱਧ ਬੁੱਧ ਭੁੱਲ ਜਾਂਦੀ ਆ। ਕਹਿੰਦੇ ਸ਼ਬਾਜ ਸਿੰਘ ਨੂੰ ਥੋੜੀ ਜੀ ਸ਼ੁੱਧ ਹੈ, ਥੋੜੀ ਜਿਹੀ, ਬਾਕੀ ਉਹ ਬੇਸੁਰਤ ਹੈ।
1: ਕਹਿਓ ਮੁਖ ਤੇ ਜਾਵਤ ਗੋਤੇ।
0: ਮਾਨੋ ਭਾਈ ਸ਼ਬਾਜ ਸਿੰਘ ਗੋਤੇ ਖਾ ਰਿਹਾ, ਉਹਨੂੰ ਸੁਰਤ ਨੂੰ ਪਤਾ ਨਹੀਂ ਲੱਗਦਾ, ਇੰਨਾ ਭਿਆਨਕ ਦਰਦ ਉਹਨੂੰ ਮਿਲਿਆ ਹੈ।
1: ਤਬ ਨਵਾਬ ਨੇ ਭਲੀ ਮਨਾਈ।
0: ਇੱਥੇ ਭਾਈ ਸਾਹਿਬ ਕਹਿੰਦੇ ਫਿਰ ਕੀ ਕੀਤਾ ਨਵਾਬ ਨੇ? ਸ਼ੁੱਧ ਬੁੱਧ ਵਿਸਰੀ ਹੋਈ ਹੈ, ਕੋਲੇ ਉਹਨਾਂ ਲੋਕਾਂ ਨੂੰ ਬੁਲਾਇਆ ਸੀ ਜਿਨ੍ਹਾਂ ਹਿੰਦੂ ਧਰਮ ਤਿਆਗ ਕੇ ਇਸਲਾਮ ਕਬੂਲਿਆ, ਤੇ ਭੁੱਲੀ ਹੋਈ ਸ਼ੁੱਧ ਬੁੱਧ ਵਿੱਚ ਹੀ ਭਾਈ ਸ਼ਬਾਜ ਸਿੰਘ ਤੋਂ ਕਹਾ ਲਿਆ ਕਿ ਮੈਂ ਮੁਸਲਮਾਨ ਹੋ ਗਿਆ। ਅੱਧੀ ਕੋ ਸੁਰਤ ਤੇ ਸੁਰਤ ਨਹੀਂ, ਇਹ ਉਹਦੀ ਜ਼ੁਬਾਨੀ ਸ਼ਬਦ ਕਹਾ ਲਏ ਨੇ, ਤੇ ਜਦੋਂ ਜ਼ੁਬਾਨੀ ਸ਼ਬਦ ਉਹਨੇ ਬੇਸੁਰਤ ਹੋਏ ਨੇ ਕਹਿ ਦਿੱਤੇ ਕਿ ਮੈਂ ਇਸਲਾਮ ਕਬੂਲ ਲਿਆ, ਤੇ ਫਿਰ ਇਹ ਨਵਾਬ ਭਲੀ ਮਨਾਉਂਦਾ ਵੀ ਬਹੁਤ ਚੰਗਾ ਹੋਇਆ, ਮੈਂ ਆਪਣੇ ਯਤਨ ਵਿੱਚ ਇਹਨੂੰ ਤਰ੍ਹਾਂ ਤਰ੍ਹਾਂ ਦੇ ਦੁੱਖ ਦੇ ਕੇ ਕਾਮਯਾਬ ਹੋ ਗਿਆ ਹੈ।
1: ਹਵਾ ਦੀਨ ਯੋ ਲਿਓ ਕਹਾਈ।
0: ਮੈਂ ਇਹਨੂੰ ਆਪਣੇ ਦੀਨ ਵਿੱਚ ਲੈ ਆਇਆ, ਇਸ ਤਰ੍ਹਾਂ ਮੈਂ ਕਹਾ ਲਿਆ ਜੋ ਮੈਂ ਕਹਾਉਣਾ ਚਾਹੁੰਦਾ ਸਾਂ। ਇਸ ਤਰ੍ਹਾਂ ਨਵਾਬ ਖੁਸ਼ ਹੋ ਗਿਆ। ਫਿਰ ਧਿਆਨ ਦਿਓ ਇਸ ਸ਼ਬਦ ਵੱਲ ਕਿ ਭਾਈ ਸ਼ਬਾਜ ਸਿੰਘ ਨੂੰ ਇੰਨਾ ਦੁੱਖ ਦਿੱਤਾ, ਇੰਨਾ ਦੂਜੀ ਵਾਰ ਚਰਖੜੀ ਤੇ ਚਾੜਿਆ, ਮੁੱਖ ਤੇ ਸੱਟਾਂ ਮਾਰੀਆਂ, ਕੰਨਾਂ ਤੋਂ ਖਿੱਚਿਆ, ਇੱਥੋਂ ਤੱਕ ਦੰਦ ਭੰਨੇ ਨੇ, ਲੱਤਾਂ ਤੋਂ ਬਾਹਾਂ ਤੋਂ ਕਈ ਤਰ੍ਹਾਂ ਘੜੀਸਿਆ ਘੁਮਾਇਆ, ਇਸ ਤਰ੍ਹਾਂ ਦਾ ਬੇਸੁਰਤ ਜਿਹਾ ਕਰਕੇ, ਤੇ ਇੱਕ ਵਾਰੀ ਨਵਾਬ ਨੇ ਪਾਣੀ ਦਾ ਛਿੱਟਾ ਦੇ ਕੇ ਮੁੱਖ ਤੋਂ ਅੱਧੇ ਕੋ ਬੋਲ ਕਹਾ ਲਏ ਵੀ ਮੈਂ ਮੁਸਲਮਾਨ ਹੋ ਗਿਆ, ਤੇ ਉਹ ਖੁਸ਼ ਹੋ ਗਿਆ ਇੰਨੀ ਗੱਲ ਅੰਦਰ ਵੀ ਮੈਂ ਜੋ ਕਰਨਾ ਚਾਹੁੰਦਾ ਸਾਂ ਤੇ ਉਹ ਕਰ ਲਿਆ। ਕਹੋ ਮੁੱਖ ਤੇ ਜਾਵਤ ਖੋਤੇ ਗੋਤੇ, ਆਵਾਂ ਦੀਨ ਜੋ ਲੀਓ ਕਹਾਈ। ਮਨ ਵਿੱਚ ਪ੍ਰਸੰਨ ਹੋ ਗਿਆ ਵੀ ਮੈਂ ਆਪਣੇ ਧਰਮ ਵਿੱਚ ਲੈ ਆਇਆ ਹੈ ਸ਼ਬਾਜ ਸਿੰਘ ਜੀ ਨੂੰ।
1: ਪਰਮਾਏ ਲਿਓ ਬਹੁਤ ਦੁੱਖ ਦਿਖਾਈ।
0: ਮੈਂ ਬਹੁਤੇ ਦੁੱਖ ਦੇ ਕੇ ਨੂੰ ਭਰਮਾ ਲਿਆ ਹੈ ਭਾਈ ਸ਼ਬਾਜ ਸਿੰਘ ਨੂੰ।
1: ਸ਼ੁਭੇ ਸਿੰਘ ਨੇ ਯੋਂ ਸੁਣ ਪਾਈ।
0: ਹੁਣ ਦੂਰ ਬੈਠਾ ਸੀ, ਪਿਤਾ ਤੇ ਪੁੱਤਰ ਨੂੰ ਵੱਖ ਕੀਤਾ ਸੀ, ਜਦੋਂ ਸ਼ਵੇਗ ਸਿੰਘ ਦੇ ਕੰਨ ਵਿੱਚ ਇਹ ਆਵਾਜ਼ ਪਈ ਕਿ ਨਵਾਬ ਇਹ ਗੱਲ ਕਹਿ ਰਿਹਾ ਆਪਣੇ ਬੰਦਿਆਂ ਅੰਦਰ, ਮੈਂ ਈਨ ਮਨਵਾ ਲਈ, ਧਰਮ ਤਿਆਗ ਦਿੱਤਾ ਸ਼ਬਾਜ ਸਿੰਘ ਨੇ, ਜਦੋਂ ਭਾਈ ਸ਼ਵੇਗ ਸਿੰਘ ਦੇ ਕੰਨ ਵਿੱਚ ਇਹ ਆਵਾਜ਼ ਪਈ ਹੈ,
1: ਦੋਹਰਾ ਸ਼ਵੇਗ ਸਿੰਘ ਅਚਜ ਪਾਇਓ ਬਹੁਤ ਦੁੱਖ ਪਾਇਓ ਚੇਤਾ।
0: ਭਾਈ ਸ਼ਵੇਗ ਸਿੰਘ ਆਪਣੇ ਅੰਤਰ ਆਤਮੇ ਤੋਂ ਬਹੁਤ ਦੁਖੀ ਹੋ ਗਿਆ ਵੀ ਇਹ ਕੀ ਗੱਲਾਂ ਨਵਾਬ ਕਰ ਰਿਹਾ, ਜਾਂ ਮੇਰੇ ਪੁੱਤਰ ਨੇ ਇਹ ਗੱਲ ਕਿਵੇਂ ਕਹਿ ਦਿੱਤੀ ਮੈਂ ਧਰਮ ਤਿਆਗ ਦਿੱਤਾ। ਭਾਈ ਸ਼ਵੇਗ ਸਿੰਘ ਅੰਤਰ ਆਤਮੇ ਤੋਂ ਦੁਖੀ ਹੋ ਗਿਆ ਹੈ।
1: ਨਵਾਬ ਬੁਲਾਏ ਦਿਖਾ ਲਿਓ ਦੀਨ ਆਵੇ ਤੁਝ ਪੁੱਤ।
0: ਹੁਣ ਨਵਾਬ ਨੇ ਅਗਲਾ ਕੰਮ ਕੀਤਾ, ਸ਼ਵੇਗ ਸਿੰਘ ਨੂੰ ਉੱਚੀ ਆਵਾਜ਼ ਵਿੱਚ ਕਹਿੰਦਾ, ਆ ਕੇ ਵੇਖ ਮੈਂ ਤੇਰੇ ਪੁੱਤਰ ਦਾ ਧਰਮ ਤਿਆਗ ਕੇ ਆਪਣੇ ਦੀਨ ਵਿੱਚ ਲੈ ਆਇਆ, ਇਸ ਤਰ੍ਹਾਂ ਬੋਲ ਆਖਦਾ ਹੈ।
1: ਚੋਪਈ ਸ਼ਵੇਗ ਸਿੰਘ ਕਹਿਓ ਸੁੱਤ ਕੀ ਪਇਓ।
0: ਹੁਣ ਸ਼ਵੇਗ ਸਿੰਘ ਕਹਿੰਦੇ ਪੁੱਤਰ ਤੈਨੂੰ ਕੀ ਹੋ ਗਿਆ? ਦੂਰੋਂ ਇਹ ਗੱਲ ਕਹਿ ਰਿਹਾ ਕਿ ਹੇ ਪੁੱਤਰ ਤੈਨੂੰ ਸ਼ਹਿਬਾਜ਼ ਸਿੰਘ ਕੀ ਹੋ ਗਿਆ ਹੈ।
1: ਬਾਲ ਕੈ ਦੁਖੋ ਸਿਉ ਨ ਗਇਓ।
0: ਅੱਗੇ ਭਾਈ ਸਾਹਿਬ ਰਤਨ ਸਿੰਘ ਭੰਗੂ ਕਹਿੰਦੇ ਨੇ ਸ਼ਹਿਬਾਜ਼ ਸਿੰਘ ਨੇ ਇੱਕ ਵਾਰੀ ਇਹ ਸ਼ਬਦ ਕਿਹਾ, ਧਿਆਨ ਦਿਓ, ਇੱਕ ਵਾਰੀ ਕਿਹਾ ਕਿ ਪਿਤਾ ਜੀ ਮੇਰੇ ਤੋਂ ਦੁੱਖ ਨਹੀਂ ਸਿਆ ਗਿਆ, ਇਸ ਤਰ੍ਹਾਂ ਦਾ ਮੈਨੂੰ ਦੁੱਖ ਦਿੱਤਾ ਹੈ।
1: ਸ਼ਵੇਗ ਸੇ ਸੁਣ ਵਹਿ ਗਇਓ ਚੁੱਪ।
0: ਭਾਈ ਸ਼ਵੇਗ ਸਿੰਘ ਇਹ ਗੱਲ ਸੁਣ ਕੇ ਇੱਕ ਵਾਰੀ ਚੁੱਪ ਹੋ ਗਿਆ ਹੈ।
1: ਕਿਆ ਕਿਆ ਭਇਓ ਰਹਿਓ ਸਿੱਖ ਚੁੱਪ ਰੁੱਪ ਰੁੱਪ।
0: ਮਨ ਚ ਖਿਆਲ ਆਇਆ ਵੀ ਸਿੱਖ ਦਾ ਪੁੱਤਰ ਹੋ ਕੇ ਦੁੱਖ ਤੋਂ ਡਰ ਕੇ ਇਹ ਕਿਸ ਤਰ੍ਹਾਂ ਦੇ ਸ਼ਬਦ ਕਹਿ ਰਿਹਾ ਹੈ।
1: ਫਿਰ ਸਿੰਘ ਨੇ ਜੈ ਜੀ ਆਈ।
0: ਫਿਰ ਭਾਈ ਸ਼ਵੇਗ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਬਣਿਆ ਹੈ।
1: ਦੇਖੋ ਅਬ ਮੈਂ ਪਾਸ ਬੁਲਾਈ।
0: ਨਵਾਬ ਨੂੰ ਆਖਦੇ ਵੀ ਮੈਨੂੰ ਇੱਕ ਵਾਰੀ ਮੇਰੇ ਪੁੱਤਰ ਦੇ ਨੇੜੇ ਕਰ ਜਾਂ ਮੇਰੇ ਨੇੜੇ ਲੈ ਕੇ ਆ, ਮੈਂ ਚੰਗੀ ਤਰ੍ਹਾਂ ਸ਼ਬਦ ਸੁਣਨੇ ਹਨ, ਮੇਰਾ ਪੁੱਤਰ ਕੀ ਕਹਿੰਦਾ ਹੈ।
1: ਦੇਖੋ ਕੈਸੇ ਕਲਮਾ ਕਹਿ।
0: ਭਾਈ ਸ਼ਵੇਗ ਸਿੰਘ ਕਹਿੰਦੇ ਮੇਰੇ ਕੋਲ ਮੇਰੇ ਪੁੱਤਰ ਨੂੰ ਲੈ ਕੇ ਆ, ਮੈਂ ਵੇਖਣਾ ਚਾਹੁੰਦਾ ਵੀ ਇਹ ਕਿਵੇਂ ਇਸਲਾਮ ਦੀਆਂ ਕਲਮਾਂ ਪੜ੍ਹੇਗਾ।
1: ਗੁਰੂ ਨਾਮ ਕਿਮ ਭੁੱਲਿਆ ਚਹਿ।
0: ਮੈਂ ਦੇਖਣਾ ਵੀ ਇਹਨੇ ਆਪਣੇ ਗੁਰੂ ਦਾ ਨਾਮ, ਗੁਰੂ ਨਾਨਕ ਦੇ ਦਰ ਦਾ ਨਾਮ ਕਿਵੇਂ ਭੁਲਾ ਦਿੱਤਾ ਹੈ।
1: ਨਵਾਬੈ ਤੇ ਲਿਓ ਪਾਸ ਬੁਲਾਈ।
0: ਫਿਰ ਭਾਈ ਸ਼ਹਿਬਾਜ਼ ਸਿੰਘ ਨੂੰ ਨਵਾਬ ਨੇ ਚਰਕੜੀ ਤੋਂ ਲਾ ਕੇ ਤੇ ਸ਼ਵੇਗ ਸਿੰਘ ਦੇ ਨੇੜੇ ਬੁਲਾਇਆ ਹੈ।
1: ਸ਼ਵੇਗ ਸਿੰਘ ਨੇ ਇਹ ਤੇ ਸਮਝਾਈ।
0: ਸ਼ਵੇਗ ਸਿੰਘ ਆਪਣੇ ਜ਼ਖਮੀ ਹੋਏ ਪੁੱਤ ਨੂੰ ਸ਼ਹਿਬਾਜ਼ ਸਿੰਘ ਨੂੰ ਕਹਿੰਦਾ ਹੈ,
1: ਸਤਿਗੁਰ ਨਾਮ ਕਹਿਓ ਦਇਓ ਭੁਲਾਈ।
0: ਹੇ ਪੁੱਤਰ ਤੂੰ ਗੁਰੂ ਦਾ ਨਾਮ ਕਿਵੇਂ ਭੁਲਾ ਦਿੱਤਾ ਹੈ।
1: ਤੈ ਪਰ ਕਿਨ ਤਲਵਾਰ ਚਲਾਈ।
0: ਹਜੇ ਤਾਂ ਪੁੱਤ ਤੈਨੂੰ ਚਰਖੜੀ ਤੇ ਚਾੜਿਆ ਸੀ ਜਾਂ ਹੋਰ ਤਰ੍ਹਾਂ ਦੇ ਦੁੱਖ ਦਿੱਤੇ ਸਨ, ਤੇਰੀ ਤਲਵਾਰ ਨਾਲ ਤੇਰੇ ਸਰੀਰ ਦੇ ਟੁਕੜੇ ਤਾਂ ਨੀ ਕੀਤੇ, ਭਾਵ ਤੇਰੇ ਤੇ ਤਲਵਾਰ ਤੇ ਨੀ ਚਲਾਈ, ਤੂੰ ਇਹ ਗੁਰੂ ਦਾ ਨਾਮ ਕਿਵੇਂ ਭੁਲਾ ਦਿੱਤਾ ਹੈ।
1: ਦੋਰਾ ਦੇਖਿਓ ਮਸਤਕ ਗਿਆਨ ਧਿਆਨ ਗੁਰ।
0: ਹੁਣ ਬੜੀ ਵੱਡੀ
1: ਮੁਸਲਮਾਨ
0: ਬੜੀ ਵੱਡੀ ਗੱਲ ਕਹਿ ਰਹੇ ਨੇ ਭਾਈ ਰਤਨ ਸਿੰਘ ਭੰਗੂ ਜੀ। ਕਹਿਣ ਲੱਗੇ ਆਪਣੇ ਪੁੱਤਰ ਨੂੰ ਕੋਲ ਬੁਲਾਇਆ ਤੇ ਉਹਨੂੰ ਸ਼ਬਦ ਕਿਹਾ ਵੀ ਤੂੰ ਗੁਰੂ ਦਾ ਨਾਮ ਕਿਵੇਂ ਭੁਲਾ ਦਿੱਤਾ। ਹੁਣ ਸਿੱਖ ਦੀ ਅਵਸਥਾ ਦੀ ਗੱਲ ਕਰ ਰਹੇ ਨੇ, ਕਹਿੰਦੇ ਫਿਰ ਭਾਈ ਸ਼ਵੇਗ ਸਿੰਘ ਨੇ ਨੇਤਰ ਬੰਦ ਕਰਕੇ ਧਿਆਨ ਧਾਰਿਆ, ਆਪਣੇ ਪੁੱਤਰ ਦੇ ਮਸਤਕ ਦੇ ਕਰਮਾਂ ਨੂੰ ਵੇਖਿਆ। ਇਹ ਬੜੀ ਵੱਡੀ ਗੱਲ ਹੈ, ਆ ਸਿੱਖ ਭੱਜਦੇ ਹੈ ਜੀ, ਕਿਉਂਕਿ ਕਰਨੀ ਤੋਂ ਬਿਨਾਂ ਸੇਵਾ ਸਿਮਰਨ ਤੋਂ ਬੰਦਾ ਕਹਿੰਦੇ ਇਹ ਕਿਵੇਂ ਹੁੰਦਾ। ਹੁਣ ਇੱਥੇ ਰਤਨ ਸਿੰਘ ਜੀ ਕਹਿੰਦੇ ਨੇ ਦੇਖਿਓ ਮਸਤਕ ਧਿਆਨ ਧਾਰ। ਮੈਂ ਪੰਕਤੀ ਤਾਂ ਬੋਲ ਰਹੀ ਹਾਂ ਵੀ ਤੁਹਾਡੇ ਹਿਰਦਿਆਂ ਵਿੱਚ ਵਸੇ। ਦੇਖਿਓ ਮਸਤਕ ਧਿਆਨ ਧਾਰ, ਭਾਈ ਸ਼ਵੇਗ ਸਿੰਘ ਨੇ ਧਿਆਨ ਟਿਕਾਇਆ, ਹੋਣ ਲਿਖਿਓ ਮੁਸਲਮਾਨ, ਤੇ ਪਤਾ ਇਹ ਲੱਗਿਆ ਵੀ ਮੇਰੇ ਪੁੱਤਰ ਦੇ ਮੱਥੇ ਦੇ ਮਸਤਕ ਤੇ ਲਿਖਿਆ ਵੀ ਇੱਕ ਵਾਰੀ ਇਹਨੇ ਮੁਸਲਮਾਨ ਬਣਨਾ। ਇਹ ਭਾਈ ਸ਼ਵੇਗ ਸਿੰਘ ਨੇ ਵੇਖਿਆ ਹੈ।
1: ਸ਼ਵੇਗ ਸਿੰਘ ਸਿਰ ਫੇਰਿਓ ਲਗਿਓ ਸੋ ਪਛਤਾਣ।
0: ਸ਼ਵੇਗ ਸਿੰਘ ਨੇ ਜਦੋਂ ਗੁਰੂ ਦੀ ਕਿਰਪਾ ਨਾਲ ਉੱਚੀ ਆਤਮਕ ਅਵਸਥਾ ਨਾਲ ਵੇਖਿਆ ਵੀ ਮੇਰੇ ਪੁੱਤਰ ਨੇ ਇਹਦੇ ਕਰਮਾਂ ਚ ਲਿਖਿਆ ਮੁਸਲਮਾਨ ਹੋਣਾ, ਕਹਿਣ ਲੱਗੇ ਉਹ ਫਿਰ ਬਹੁਤ ਆਪਣੇ ਅੰਤਰ ਆਤਮੇ ਪਛਤਾਵਾ ਕਰਦਾ ਹੈ।
1: ਚੁਪਈ ਸ਼ਵੇਗ ਸਿੰਘ ਲਇਓ ਮਸਤਕ ਦੇਖਾ।
0: ਭਾਈ ਸ਼ਵੇਗ ਸਿੰਘ ਨੇ ਆਪਣੇ ਪੁੱਤਰ ਸ਼ਹਿਬਾਜ਼ ਸਿੰਘ ਦਾ ਮਸਤਕ ਦੇਖਿਆ, ਕਿਉਂਕਿ ਪਹਿਲਾਂ ਇੰਨੇ ਦੁੱਖ ਸਹਿ ਕੇ ਬਦਲਿਆ ਨਹੀਂ ਸੀ। ਆਖਰ ਬਹੁਤੇ ਦੁੱਖ ਸਹਿ ਕੇ ਉਹਨੇ ਇੱਕ ਵਾਰ ਗੱਲ ਕਹਿ ਦਿੱਤੀ ਕਿ ਮੈਂ ਦੀਨ ਕਬੂਲ ਕਰਾਂਗਾ, ਆਪਣਾ ਧਰਮ ਤਿਆਗਾਂਗਾ। ਇੱਥੇ ਰਤਨ ਸਿੰਘ ਭੰਗੂ ਭਾਈ ਸਾਹਿਬ ਕਹਿੰਦੇ ਨੇ ਸ਼ਵੇਗ ਸਿੰਘ ਲਇਓ ਮਸਤਕ ਦੇਖ। ਭਾਈ ਸ਼ਵੇਗ ਸਿੰਘ ਨੇ ਆਪਣੇ ਪੁੱਤਰ ਦਾ ਮਸਤਕ ਵੇਖਿਆ ਹੈ।
1: ਮੁਸਲਮਾਨ ਹੁਣ ਲਿਖਿਓ ਲੇਖ।
0: ਮੁਸਲਮਾਨ ਹੋਣਾ ਇਹਦੇ ਲੇਖਾਂ ਵਿੱਚ ਲਿਖਿਆ ਹੈ।
1: ਤਬ ਤਿੰਨ ਪੰਨੀ ਪਗੋ ਉਤਾਰੀ।
0: ਹੁਣ ਸਿੱਖ ਦੀ ਕਰਾਮਾਤ ਵੇਖੋ, ਮੈਂ ਫਿਰ ਬੇਨਤੀ ਕਰਾਂ, ਪੁੱਗਿਆ ਹੋਇਆ ਸਿੱਖ ਬਾਣੀ ਬੰਦਗੀ ਵਾਲਾ। ਭਾਈ ਸਾਹਿਬ ਕਹਿੰਦੇ ਨੇ ਤਬ ਤਿੰਨ ਪੰਨੀ, ਪੰਨੀ ਹੁੰਦੀ ਪੈਰ ਦੀ ਜੁੱਤੀ, ਪੈਰ ਦਾ ਜੋੜਾ। ਤਬ ਤਿੰਨ ਪੰਨੀ ਪਗੋ ਉਤਾਰੀ, ਆਪਣੇ ਪੈਰ ਵਿੱਚੋਂ ਆਪਣਾ ਜੋੜਾ ਉਤਾਰਿਆ ਹੈ।
1: ਚਰਨ ਛੁਆਏ ਦਇਓ ਇੱਕ ਬਾਰੀ।
0: ਜੋੜਾ ਉਤਾਰ ਕੇ ਭਾਈ ਸ਼ਵੇਗ ਸਿੰਘ ਨੂੰ ਵੀ ਬੰਨਿਆ ਹੋਇਆ ਸੀ ਤੇ ਆਪਣਾ ਜੋੜਾ ਉਤਾਰਨ ਤੋਂ ਬਾਅਦ ਆਪਣਾ ਚਰਨ, ਆਪਣੇ ਪੈਰ ਦਾ ਅੰਗੂਠਾ ਆਪਣੇ ਪੁੱਤਰ ਦੇ ਮਸਤਕ ਤੇ ਲਾ ਦਿੱਤਾ। ਬਾਹਾਂ ਤੇ ਜਕੜੀਆਂ ਹੋਈਆਂ ਸਨ। ਸ਼ਵੇਗ ਸਿੰਘ ਨੇ ਆਪਣੇ ਪੁੱਤਰ ਤੇ ਆਪਣੇ ਪੈਰ ਦਾ ਅੰਗੂਠਾ ਆਪਣਾ ਮਸਤਕ ਨੂੰ ਛੁਹਾਇਆ ਹੈ।
1: ਅਕਾਲ ਅਕਾਲ ਕਹਿ ਬਚਨ ਉਚਾਰਾ,
0: ਕਹਿਣ ਲੱਗੇ ਨਾਲ ਬਚਨ ਵਰਤਿਆ, ਅਕਾਲ ਅਕਾਲ ਸ਼ਬਦ ਵਰਤਿਆ, ਅਕਾਲ ਪੁਰਖ ਪਰਮਾਤਮਾ ਨੂੰ ਧਿਆ ਕੇ ਬਚਨ ਉਚਾਰਿਆ ਹੈ।
1: ਮਿਟਿਓ ਕਾ ਸੇ ਲੇਖ ਵਿਕਾਰਾ,
0: ਨਾਲ ਸਿੱਖ ਨੇ ਬਚਨ ਵਰਤਿਆ, ਕਹਿਣ ਲੱਗੇ ਲੈ ਪੁੱਤਰ ਮੈਂ ਤੇਰੇ ਮਸਤਕ ਤੇ ਲਿਖਿਆ ਇਸਲਾਮ ਕਬੂਲਣ ਦਾ ਲੇਖ ਮੇਟ ਦਿੱਤਾ ਹੈ। ਇਹ ਨਾਲ ਸ਼ਬਦ ਵਰਤਿਆ ਹੈ।
1: ਸਤਨਾਮ ਕਹਿ ਕਰਤਾ ਪੁਰਖਾ,
0: ਸਤਨਾਮ ਕਰਤਾ ਪੁਰਖ ਪਰਮਾਤਮਾ ਦੇ ਨਾਮ ਦਾ ਉਚਾਰਨ ਕੀਤਾ ਹੈ ਭਾਈ ਸ਼ਵੇਗ ਸਿੰਘ ਜੀ ਨੇ।
1: ਬਿਟ ਗਏ ਹਰਪ ਜੋ ਹੋਣੋ ਤੁਰਕਾ,
0: ਤੇ ਨਾਲ ਬਚਨ ਵਰਤਿਆ ਗੁਰੂ ਦੀ ਕਿਰਪਾ ਵਰਤ ਗਈ, ਜਿਹੜਾ ਤੇਰੇ ਮੱਥੇ ਤੇ ਹਰਫ ਹਰਫ ਦਾ ਅਰਥ ਹੁੰਦੇ ਸ਼ਬਦ ਜਿਹੜੇ ਹਰਫ ਲਿਖੇ ਸਨ ਉਹ ਮਿਟ ਗਏ ਨੇ ਗੁਰੂ ਦੀ ਕਿਰਪਾ ਦਾ ਸਦਕਾ।
1: ਕਯੋ ਖਾਸੋ ਜਿਸਕੇ ਮਾਤਾ,
0: ਮਾਨੋ ਐਸੀ ਕਿਰਪਾ ਵਰਤੀ ਕਿ ਸ਼ਵੇਗ ਸਿੰਘ ਨੇ ਸ਼ਬਾਜ ਸਿੰਘ ਦੇ ਮੱਥੇ ਤੇ ਮੁਸਲਮਾਨ ਹੋਣ ਦਾ ਲੇਖ ਮਿਟਾ ਕੇ ਖਾਲਸੇ ਦਾ ਸ਼ਬਦ ਲਿਖ ਦਿੱਤਾ ਹੈ, ਉਹਦੇ ਜੀਵਨ ਤੇ ਖਾਲਸੇ ਦਾ ਜੀਵਨ ਭਰ ਦਿੱਤਾ ਹੈ।
1: ਹੈ ਜਗ ਮੈਂ ਯਹ ਬਾਤ ਬਖਿਆਤਾ,
0: ਹੁਣ ਭਾਈ ਰਤਨ ਸਿੰਘ ਪੰਗੂ ਜੀ ਕਹਿੰਦੇ ਨੇ, ਕਹਿਣ ਲੱਗੇ ਇਹ ਗੱਲ ਜਗਤ ਵਿੱਚ ਬੜੀ ਪ੍ਰਚਲਿਤ ਹੈ। ਕਿਹੜੀ? ਕਿ ਭਾਈ ਸ਼ਵੇਗ ਸਿੰਘ ਨੇ ਆਪਣੇ ਪੁੱਤਰ ਦਾ ਕਰਮ ਬਦਲ ਦਿੱਤਾ। ਮੈਂ ਇੱਥੇ ਤੁਹਾਨੂੰ ਜ਼ਰੂਰ ਬੇਨਤੀ ਉਂਦ ਕਰਦਾ, ਆ ਸਾਡੇ ਵਿੱਚ ਭੈ ਮੰਨਦੇ ਨੇ, ਤੁਹਾਨੂੰ ਪਤਾ ਭੈ ਮੰਨਦੇ ਨੇ, ਇਸ ਤਰ੍ਹਾਂ ਮੰਨਣ ਨੂੰ ਤਿਆਰ ਨਹੀਂ ਤਰਕਵਾਦੀ ਬੰਦੇ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਬੰਦੇ ਦਾ ਮਸਤਕ ਬਦਲ ਦੇ ਇੱਕ ਸਿੱਖ। ਗੱਲ ਇੱਥੇ ਸਿੱਖ ਦੇ ਚਰਨ ਚ ਹੋਣ ਦੀ ਨਹੀਂ, ਗੱਲ ਇੱਥੇ ਗੁਰੂ ਦੀ ਬਖਸ਼ਿਸ਼ ਦੀ ਹੈ, ਗੁਰੂ ਦੀ ਕਿਰਪਾ ਦੀ ਹੈ। ਆਪਾਂ ਅੰਮ੍ਰਿਤ ਬਾਣੀ ਵਿੱਚੋਂ ਬਚਨ ਪੜੋ, ਭੱਟਾਂ ਦੇ ਭੱਟ ਕਹਿਣਗੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਨ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ, ਕਾਚੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਆ ਸਾਰੇ ਸਵਈਏ ਦੇ ਕਦੀ ਅਰਥ ਸਿੱਖ ਵਿਚਾਰਨ, ਇਹਦੇ ਅਰਥ ਨੇ। ਮੈਂ ਤੁਹਾਨੂੰ ਸੰਖੇਪ ਕਹਿਣਾ ਚਾਹੁੰਦਾ, ਇੱਥੇ ਭੱਟ ਕਹਿੰਦੇ ਨੇ ਵੀ ਗੁਰੂ ਜਦੋਂ ਕਿਰਪਾ ਕਰਦਾ ਨਾ ਤੇ ਗੁਰੂ ਕੱਚ ਤੋਂ ਕੰਚਨ ਬਣਾ ਦਿੰਦਾ। ਕੱਚ ਦੀ ਕੀਮਤ ਕੋਈ ਨਹੀਂ, ਕੰਚਨ ਕੀਮਤੀ ਸੋਨਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਗੁਰੂ ਦੀ ਕਿਰਪਾ ਵਰਤੇ ਜ਼ਹਿਰ ਵਰਗੀ ਜ਼ਿੰਦਗੀ ਅੰਮ੍ਰਿਤ ਵਰਗੀ ਬਣ ਜਾਂਦੀ ਆ। ਫਿਰ ਸ਼ਬਦ ਵਰਤੇ ਅਗਲੇ, ਕਹਿਣ ਲੱਗੇ ਗੁਰੂ ਦੀ ਨਦਰ ਹੋਵੇ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਜਦੋਂ ਨਾਮ ਕਿਹਾ ਤੇ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਇੱਕ ਲੋਹ ਹੈ ਉਹ ਕੀਮਤੀ ਲਾਲ ਬਣ ਜਾਂਦਾ ਜਦੋਂ ਗੁਰੂ ਆਪਣੀ ਨਦਰ ਕਰ ਦੇਵੇ। ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਨ ਮਾਨਕ ਕਰੈ ਗਿਆਨ ਗੁਰ ਕਯੋ ਵਿਚਾਰੈ। ਪਾਹਨ ਪੱਥਰ, ਮਾਨਕ ਮੋਤੀ। ਕਹਿਣ ਲੱਗੇ ਇੱਕ ਪੱਥਰ ਨੂੰ ਗੁਰੂ ਆਪਣੀ ਨਦਰ ਕਰ ਦੇਵੇ ਤੇ ਕੀਮਤੀ ਮੋਤੀ ਬਣਾ ਦਿੰਦਾ, ਉਹਦੀ ਨਦਰ ਹੋ ਜਾਏ। ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ। ਇੱਕ ਆਮ ਲੱਕੜ ਨੂੰ ਗੁਰੂ ਮਾਨੋ ਚੰਦਨ ਦੀ ਕੀਮਤੀ ਲੱਕੜ ਬਣਾ ਦਿੰਦਾ ਜਦੋਂ ਨਜ਼ਰ ਹੋਵੇ। ਤੇ ਅੱਗੇ ਫਿਰ ਇੱਕ ਬਚਨ ਵਰਤਿਆ, ਕਹਿਣ ਲੱਗੇ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਕਹਿਣ ਲੱਗੇ ਜਿਹੜਾ ਗੁਰੂ ਦੇ ਚਰਨਾਂ ਨੂੰ ਪਰਸਦਾ ਹੈ, ਗੁਰੂ ਦੀ ਕਿਰਪਾ ਵਰਤੇ ਗੁਰੂ ਤੇ ਪਸ਼ੂ ਤੇ ਪ੍ਰੇਤ ਨੂੰ ਵੀ ਮਾਨੋ ਦੇਵਤਾ ਬਣਾ ਦਿੰਦਾ ਹੈ। ਮੈਂ ਬੇਨਤੀ ਤਾਂ ਕਹਿ ਰਿਹਾ, ਇੱਥੇ ਗੱਲ ਗੁਰੂ ਦੀ ਬਖਸ਼ਿਸ਼ ਦੀ ਆ। ਆਪਾਂ ਸ਼ਵੇਗ ਸਿੰਘ ਕਰਨੀ ਵਾਲਾ ਸਿੱਖ, ਜਪੀ ਤਪੀ ਧਰਮ ਵਿੱਚ ਦ੍ਰਿੜ ਇਰਾਦੇ ਵਾਲਾ, ਇੱਥੇ ਗੁਰੂ ਦੀ ਕਿਰਪਾ ਵਰਤੀ ਕਿ ਸਿੱਖ ਨੇ ਆਪਣਾ ਚਰਨ ਛੁਹਾਇਆ ਤੇ ਸ਼ਾਬਾਸ਼ ਸਿੰਘ ਦੇ ਜੀਵਨ ਚ ਲਿਖਿਆ ਕੋਈ ਫੁਰਨਾ ਮਸਤਕ ਤੇ ਲਿਖਿਆ ਲੇਖ ਮਿਟ ਗਿਆ। ਭਾਈ ਸਾਹਿਬ ਕਹਿੰਦੇ ਇਹ ਜਗਤ ਪ੍ਰਸਿੱਧ ਗੱਲ ਹੈ।
1: ਸੰਤ ਚੈ ਤੋ ਮਿਟੈ ਲੇਖਾ।
0: ਹੁਣ ਇੱਥੇ ਸ਼ਬਦ ਵਰਤਿਆ ਵੀ ਗੁਰੂ ਦਾ ਸੰਤ ਹੋਵੇ, ਬਾਣੀ ਦਾ ਨਾ ਹੋਵੇ, ਕੇਵਲ ਬਾਹਰੀ ਲਿਬਾਸ ਦਾ। ਕਹਿਣ ਲੱਗੇ ਕਰਨੀ ਵਾਲਾ ਗੁਰੂ ਕਾ ਸਿੱਖ ਸੰਤ ਸਿਪਾਹੀ ਹੋਵੇ, ਉਹ ਕਿਸੇ ਦੇ ਲੇਖ ਹੈ ਉਹਨੂੰ ਮੇਟ ਸਕਦਾ, ਬਦਲ ਸਕਦਾ ਹੈ।
1: ਸੰਤ ਦੇਖ ਮੈਂ ਮਾਰੈ ਮੇਖਾ।
0: ਅੱਗੇ ਸ਼ਬਦ ਵਰਤਿਆ ਕਹਿਣ ਲੱਗੇ ਗੁਰੂ ਦਾ ਸਿੱਖ ਜਿਹੜਾ ਸੰਤ ਹੈ, ਜਪ ਤਪ ਕਰਕੇ ਬੰਦਗੀ ਵਾਲਾ, ਉਹ ਤੇ ਰੇਖ ਵਿੱਚ ਮੇਖ ਮਾਰ ਸਕਦਾ, ਭਾਵ ਉਲਟੇ ਕਰਮਾਂ ਨੂੰ ਸਿੱਧੀਆਂ ਕਰ ਸਕਦਾ। ਇਹ ਗੁਰੂ ਵਡਿਆਈ ਬਖਸ਼ਦਾ। ਕੋਈ ਗੁਰੂ ਕੀ ਕਰਨੀ ਵਾਲਾ ਐਸਾ ਸਿੱਖ ਹੋਵੇ, ਉਹਦਾ ਜੀਵਨ ਏਡਾ ਮਹਾਨ ਹੈ, ਉਹ ਕਿਸੇ ਦਾ ਕਰ

0: ਸਾਰੀ ਵਾਰਤਾ ਨਵਾਬ ਨੇ ਵੇਖੀ, ਹਾਕਮ ਨੇ, ਜ਼ਕਰੀਆ ਖਾਨ ਨੇ, ਤੇ ਉਹਦੇ ਅੰਤਰ ਆਤਮਿਕ ਖਿਆਲ ਪੈਦਾ ਹੋ ਗਿਆ ਹੈ।
1: ਯਹ ਕਿਹਾ ਕਿ ਉਹ ਸ਼ਬੇਗ ਸਿੰਘ ਪਗਲਾ ਏ ਮਸਤਕ ਲਾਲ।
0: ਫਿਰ ਉਹ ਆਪਣੇ ਭਾਣੇ ਸ਼ਬੇਗ ਸਿੰਘ ਨੂੰ ਕਹਿੰਦਾ, ਸ਼ਬੇਗ ਸਿੰਘ ਇਹ ਤੂੰ ਕੀ ਕੀਤਾ? ਭਾਵ ਤੂੰ ਆਪਣਾ ਚਰਨ ਲਾ ਕੇ ਮਸਤਕ ਤੇ ਸ਼ਬਾਜ ਸਿੰਘ ਦਾ ਜੀਵਨ ਕਿਵੇਂ ਬਦਲ ਦਿੱਤਾ ਹੈ?
1: ਚੁਪਈ ਸ਼ਬੇਗ ਸਿੰਘ ਤਬ ਐਸ ਉਚਾਰੇ।
0: ਕਿੱਡਾ ਨਿਰਭੈ ਗੁਰੂ ਕਾ ਸਿੱਖ ਹੈ। ਤੇ ਹਾਕਮ ਨੂੰ ਫਿਰ ਕਹਿੰਦੇ, ਜ਼ਖਮੀ ਹੋਇਆ, ਕਹਿ ਲੱਗਿਆ ਸ਼ਬੇਗ ਸਿੰਘ ਤਬ ਐਸ ਉਚਾਰੇ। ਉਹਨੇ ਇਸ ਤਰ੍ਹਾਂ ਬੜੇ ਦ੍ਰਿੜ ਇਰਾਦੇ ਨਾਲ ਬਚਨ ਆਖਿਆ ਹੈ।
1: ਮਿਟਿਓ ਲੇਖ ਜੋ ਲਿਖਾ ਲੀਲਾ ਰੇ।
0: ਕਹਿ ਲੱਗੇ ਜੋ ਮੱਥੇ ਤੇ ਮੇਰੇ ਪੁੱਤਰ ਤੇ ਇਸਲਾਮ ਕਬੂਲਣ ਦਾ, ਮੁਸਲਮਾਨ ਹੋਣ ਦਾ ਲੇਖ ਲਿਖਿਆ ਸੀ, ਮੈਂ ਗੁਰੂ ਦੀ ਕਿਰਪਾ ਨਾਲ ਮੇਟ ਦਿੱਤਾ ਹੈ।
1: ਨਵਾਬ ਕਹੀ ਹੈ ਝੂਠੀ ਗੱਲ।
0: ਨਵਾਬ ਕਹਿੰਦੇ ਇਹ ਝੂਠੀ ਗੱਲ ਹੈ, ਇਹ ਹੋ ਨੀ ਸਕਦੀ। ਜਿਵੇਂ ਅੱਜ ਦੇ ਸਿੱਖ ਕਹਿੰਦੇ ਨੇ ਝੂਠੀ ਗੱਲ ਇਹ ਨੀ ਹੋ ਸਕਦੀ। ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਕਹਿਣ ਲੱਗਿਆ, ਅੱਜ ਇਹ ਜਦੋਂ ਇਤਿਹਾਸ ਸੁਣਾਇਆ ਜਾਂਦਾ, ਇਹ ਸ਼ਬਦ ਵਰਤਦੇ ਨੀ ਸਾਡੇ ਬੰਦੇ। ਮੈਂ ਸੱਚੀ ਗੱਲ ਤੁਹਾਨੂੰ ਕਹਿ ਰਿਹਾ, ਉਹ ਕਹਿੰਦੇ ਨਹੀਂ ਇਹ ਗੱਲ, ਕਿਉਂਕਿ ਉਹਨਾਂ ਨੂੰ ਡਰ ਲੱਗਦਾ ਵੀ ਕਿਵੇਂ ਹੋ ਸਕਦਾ। ਰਤਨ ਸਿੰਘ ਭੰਗੂ ਕਹਿੰਦੇ ਨੇ, ਸਿੱਖ ਦੀ ਗੁਰੂ ਦੀ ਸਿੱਖ ਤੇ ਬਖਸ਼ਿਸ਼ੇ, ਸਿੱਖ ਨੇ ਇਹ ਕਰਾਮਾਤ ਕਰ ਵਿਖਾਈ। ਹੁਣ ਨਵਾਬ ਕਹਿ ਰਿਹਾ, ਨਵਾਬ ਕਹੀ ਜੇ ਝੂਠੀ ਗੱਲ। ਨਵਾਬ ਕਹਿੰਦੇ ਇਹ ਨਹੀਂ ਹੋ ਸਕਦਾ ਵੀ ਤੂੰ ਮਸਤਕ ਤੇ ਚਰਨ ਲਾ ਕੇ ਤੇ ਉਹਦਾ ਲੇਖ ਬਦਲ ਦਿੱਤਾ ਹੋਵੇ, ਝੂਠੀ ਗੱਲ ਹੈ।
1: ਸਿੰਘ ਕਈ ਪੁੱਛ ਲੜਕੇ ਚੱਲ।
0: ਗੁਰੂ ਕਾ ਸਿੱਖ ਕਹਿੰਦਾ, ਭਰੋਸਾ ਕੋਈ ਨੀ ਤੇ ਮੇਰੇ ਪੁੱਤਰ ਤੂੰ ਪੁੱਛ ਲੈ। ਹੁਣ ਕਹਾ ਲੈ, ਪਹਿਲਾਂ ਕਹਾਇਆ ਸੀ ਨਾ ਵੀ ਮੈਂ ਮੁਸਲਮਾਨ ਹੋ ਜਾਗਾ, ਜੇ ਤੈਨੂੰ ਝੂਠ ਲੱਗਦਾ ਤੇ ਮੇਰੇ ਪੁੱਤਰ ਤੂੰ ਪੁੱਛ ਲੈਣਾ ਕਰ।
1: ਤਬ ਨਵਾਬ ਉੱਠ ਲੜਕਾ ਟੋਹਾ।
0: ਫਿਰ ਨਵਾਬ ਨੇ ਉੱਠ ਕੇ ਤੇ ਸ਼ਬਾਜ ਸਿੰਘ ਦੇ ਨੇੜੇ ਹੋ ਕੇ ਉਹਨੂੰ ਟੋਹ ਕੇ ਵੇਖਦਾ, ਬੁਲਾ ਕੇ ਵੇਖਦਾ ਹੈ।
1: ਲੜਕੇ ਕੋ ਕੱਚੋ ਲਗੇ ਨਾ ਮੋਵਾ।
0: ਜਦੋਂ ਧਰਮ ਤਿਆਗਣ ਦੀ ਗੱਲ ਪੁੱਛੀ ਤੇ ਹੁਣ ਸ਼ਬਾਜ ਸਿੰਘ ਨੇ ਸ਼ਬਦ ਬਦਲ ਦਿੱਤੇ, ਉਹਨੂੰ ਕੋਈ ਮੋਹ ਨਹੀਂ, ਨਾ ਜਗੀਰ ਦਾ, ਨਾ ਧਨ ਪਦਾਰਥ ਦਾ। ਭਾਈ ਸਾਹਿਬ ਕਹਿੰਦੇ ਉਹਨੇ ਉਹਦੇ ਅੰਤਰ ਆਤਮੇ ਤੋਂ ਮੋਹ ਮਿਟ ਗਿਆ, ਉਹਦੀ ਬੋਲੀ ਬਦਲ ਗਈ ਹੈ।
1: ਹੋਏ ਲੜਕੇ ਤੂੰ ਮੁਸਲਮਾਨ।
0: ਹੁਣ ਕਹਿੰਦੇ ਨਵਾਬ ਜ਼ੋਰ ਦੀ, ਕਹਿਣ ਲੱਗੇ ਹੇ ਲੜਕੇ ਭਾਵ ਹੇ ਸ਼ਬਾਜ ਸਿੰਘ, ਤੂੰ ਮੁਸਲਮਾਨ ਹੋ ਜਾਣਾ ਕਰ।
1: ਕਲਮਾ ਪੜੋ ਤੋਂ ਛੁੱਟੇ ਪ੍ਰਾਣ।
0: ਜੇ ਤੂੰ ਕਲਮਾ ਪੜੇਗਾ ਮੈਂ ਤੇਰੇ ਪ੍ਰਾਣ ਤਾਂ ਛੱਡਣਾ ਕਰਾਂਗਾ, ਤੇਰੀ ਜਿੰਦ ਤਾਂ ਛੱਡਾਂਗਾ।
1: ਤਬ ਲੜਕੇ ਨੇ ਬਚਨ ਉਚਾਰਾ।
0: ਹੁਣ ਉਹੀ ਸ਼ਬਾਜ ਸਿੰਘ ਬੋਲਦਾ, ਸ਼ਬਦ ਉਚਾਰਦਾ ਹੈ,
1: ਆਪਣਾ ਕਲਮਾ ਹਮੇ ਪਿਆਰਾ।
0: ਕਹਿ ਲੱਗਿਆ ਤੈਨੂੰ ਤੇਰਾ ਕਲਮਾ ਪਿਆਰਾ, ਮੈਨੂੰ ਮੇਰੇ ਗੁਰੂ ਦਾ ਕਲਮਾ ਭਾਵ ਗੁਰੂ ਦੀ ਬਾਣੀ ਪਿਆਰੀ ਹੈ।
1: ਸਤਨਾਮ ਜੋ ਗੁਰਤੇ ਲਿਆ।
0: ਜੋ ਸਤਨਾਮ ਵਾਹਿਗੁਰੂ ਦਾ ਸ਼ਬਦ ਮੇਰੇ ਗੁਰੂ ਨੇ ਮੈਨੂੰ ਦਿੱਤਾ ਹੈ।
1: ਵਾਹਿਗੁਰੂ ਕਰੋ ਕਲਮਾ ਦੀਆ।
0: ਵਾਹਿਗੁਰੂ ਦਾ ਨਾਮ ਹੀ ਮੇਰੇ ਲਈ ਗੁਰੂ ਦੇ ਕਲਮ ਹੈ, ਮੈਂ ਇਹੀ ਪੜਾਂਗਾ।
1: ਤਬ ਨਵਾਸ ਮਨ ਆਇਓ ਰੋਸਾ।
0: ਫਿਰ ਨਵਾਬ ਦੇ ਮਨ ਵਿੱਚ ਬਹੁਤਾ ਰੋਸਾ ਪੈਦਾ ਹੋ ਗਿਆ ਹੈ।
1: ਮਾਰੋ ਲੜਕੇ ਕੋ ਕਰ ਜੋਸਾ।
0: ਕਹਿਣ ਲੱਗੇ ਨੂੰ ਜ਼ੋਰ ਦੇ ਨਾਲ ਦੁਬਾਰਾ ਫਿਰ

0: ਤੁਰਕ ਫਿਰ ਦੁੱਖ ਦਿੰਦੇ ਨੇ ਭਾਈ ਸ਼ਾਹਬਾਜ਼ ਸਿੰਘ ਜੀ ਨੂੰ, ਪਰ ਹੁਣ ਉਹਨੂੰ ਦਿੱਤਾ ਹੋਇਆ ਦੁੱਖ ਵੀ ਗੁਰੂ ਦੇ ਭਾਣੇ ਵਿੱਚ ਸੁੱਖ ਲੱਗਦਾ ਹੈ।
1: ਪ੍ਰਹਲਾਦ ਨਾ ਮਾਨਿਓ ਦੁੱਖ,
0: ਜਿਵੇਂ ਹਰਨਾਕਸ ਨੇ ਭਗਤ ਪ੍ਰਹਿਲਾਦ ਨੂੰ ਦੁੱਖ ਦਿੱਤਾ ਸੀ, ਭਗਤ ਪ੍ਰਹਿਲਾਦ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ ਸੀ।
1: ਤੈਸੇ ਬਾਲਕ ਲਾਗੈ ਸੁੱਖ,
0: ਜਿਵੇਂ ਹੀ ਮਾਨੋ ਭਾਈ ਸ਼ਾਹਬਾਜ਼ ਸਿੰਘ ਨੂੰ ਹੁਣ ਇਹਨਾਂ ਤੁਰਕਾਂ ਦਾ ਦਿੱਤਾ ਹੋਇਆ ਦੁੱਖ ਗੁਰੂ ਕੀ ਰਜਾ ਵਿੱਚ ਭਾਣੇ ਵਿੱਚ ਸੁੱਖ ਲੱਗਦਾ ਹੈ।
1: ਜਿਉਂ ਜਿਉਂ ਬਾਲਕੇ ਚੋਟਾਂ ਲਾਵੇ,
0: ਜਿਵੇਂ ਜਿਵੇਂ ਇਹ ਤੁਰਕ ਭਾਈ ਸ਼ਾਹਬਾਜ਼ ਸਿੰਘ ਨੂੰ ਹੁਣ ਦੁਬਾਰਾ ਦੁੱਖ ਦਿੰਦੇ ਹਨ, ਚੋਟਾਂ ਮਾਰਦੇ ਹਨ,
1: ਤਿਮ ਤਿਮ ਲੜਕੇ ਸੁੱਖ ਸੋ ਪਾਵੇ,
0: ਜਿਵੇਂ ਜਿਵੇਂ ਭਾਈ ਸ਼ਾਹਬਾਜ਼ ਸਿੰਘ ਨੂੰ ਸੁੱਖ ਲੱਗਦਾ ਹੈ ਸੁੱਖ

0: ਕੇ ਸਭ ਮੁੱਕ ਗਏ,
1: ਉਹਨਾਂ ਦੇ ਸਾਰੇ ਯਤਨ ਮੁੱਕ ਗਏ ਹਨ।
0: ਸਭ ਨਵਾਬ ਨੇ ਜੈ ਚਿੱਤ ਆਈ,
1: ਫਿਰ ਨਵਾਬ ਦੇ ਮਨ ਵਿੱਚ ਇਸ ਤਰ੍ਹਾਂ ਚਿੱਤ ਵਿੱਚ ਖਿਆਲ ਆਇਆ ਹੈ,
0: ਜਾਦੂ ਕੀ ਇਹਨਾਂ ਜੁਗਤ ਲਗਾਈ,
1: ਵੀ ਜਿਵੇਂ ਸ਼ਬਾਜ ਸਿੰਘ ਤੇ ਜਾਦੂ ਕਰ ਦਿੱਤਾ ਮਾਨੋ ਸ਼ਬੇਗ ਸਿੰਘ ਨੇ, ਮੈਂ ਵੀ ਕੋਈ ਜਾਦੂ ਦੀ ਜੁਗਤ ਬਣਾਉਂਦਾ ਹਾਂ।
0: ਕਾਜੀ ਮੁੱਲਾ ਲੈ ਮੰਗਾਈ,
1: ਉਹਨੇ ਆਪਣੇ ਧਰਮ ਦੇ ਕਾਜੀ ਤੇ ਮੁੱਲਿਆਂ ਨੂੰ ਬੁਲਾਇਆ ਹੈ,
0: ਜਾਂ ਕੋ ਜਾਦੂ ਦਿਓ ਹਟਾਈ,
1: ਵੀ ਜਿਹੜਾ ਸ਼ਬਾਜ ਸਿੰਘ ਤੇ ਜਾਦੂ ਕੀਤਾ ਨਾ ਇਹਦੇ ਪਿਤਾ ਨੇ, ਉਹ ਜਾਦੂ ਮਿਟਾ ਦੇਣਾ ਕਰੋ, ਕਾਜੀਆਂ ਤੇ ਮੁੱਲਿਆਂ ਨੂੰ ਕਹਿੰਦਾ ਹੈ।
0: ਗੁਲਾਮ ਇਲਮ ਕੁਛ ਲਾਵੋ ਤਾਣ,
1: ਇਸ ਤਰ੍ਹਾਂ ਦੇ ਕਲਮਾਂ ਪੜੋ, ਇਸ ਤਰ੍ਹਾਂ ਦੇ ਸ਼ਬਦ ਪੜੋ, ਕੋਈ ਆਪਣਾ ਜ਼ੋਰ ਲਾਉਣਾ ਕਰੋ,
0: ਜਾ ਤੇ ਹੋਵੇ ਮੁਸਲਮਾਨ,
1: ਜਿਸ ਤੇ ਪਹਿਲਾਂ ਦੀ ਤਰ੍ਹਾਂ ਸ਼ਬਾਜ ਸਿੰਘ ਮੁਸਲਮਾਨ ਬਣਨ ਦੀ ਹਾਮੀ ਭਰ ਦੇਵੇ।
0: ਦੋਹਰਾ ਜੇਤੇ ਇਲਮ ਕਲਾਮ ਕੇ ਕਰਤ ਗਏ ਸਭ ਹਾਰ,
1: ਬੜੇ ਤਰ੍ਹਾਂ ਦੀਆਂ ਕਲਮਾਂ ਪੜ ਕੇ ਆਖਰ ਤੁਰਕ ਹਾਰ ਗਏ ਹਨ।
0: ਕੁਛ ਨੇ ਲਾਗੇ ਖਾਲਸੇ ਹੋਏ ਕਰਤ ਖੁਆਰ,
1: ਕਹਿ ਲੱਗੇ ਆਪਣੇ ਆਪ ਵਿਚ ਖੱਜਲ ਖੁਆਰ ਹੋ ਰਹੇ ਹਨ, ਪਰ ਸ਼ਬਾਜ ਸਿੰਘ ਤੇ ਕੋਈ ਵੀ ਉਹਨਾਂ ਦਾ ਕਲਾਮ ਜਾਦੂ ਨਹੀਂ ਚੱਲਦਾ ਹੈ।
0: ਚੋਪਈ ਨਵਾਬ ਗਯੋ ਤੱਕ ਦੁੱਖ ਹੀ ਦੇ ਤਾ,
1: ਕਹਿਣ ਲੱਗੇ ਨਵਾਬ ਦੁੱਖ ਦੇ ਦੇ ਕੇ ਥੱਕ ਗਏ ਹਨ।
0: ਪਾਇਓ ਨਾਹੀਂ ਤਿੰਨ ਗੁਰ ਭੇਤ,
1: ਪਰ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਦਾ ਭੇਤ ਨਹੀਂ ਪਤਾ, ਜਿਹੜੀ ਗੁਰੂ ਦੀ ਕਿਰਪਾ ਵਰਤੀ ਹੈ।
0: ਤਬ ਨਵਾਬ ਨੇ ਦਿਉ ਮੰਗਾਏ,
1: ਫਿਰ ਕਹਿਣ ਲੱਗੇ ਨਵਾਬ ਨੇ ਦੋਨਾਂ ਪਿਤਾ ਪੁੱਤਰ ਨੂੰ ਦੁਬਾਰਾ ਮੰਗਾਇਆ ਹੈ, ਸ਼ਬੇਗ ਸਿੰਘ ਤੇ ਸ਼ਬਾਜ ਸਿੰਘ ਨੂੰ,
0: ਦੁੱਖ ਦੇਣੇ ਤੇ ਲੋਕ ਹਟਾਏ,
1: ਆਪਣੇ ਬੰਦਿਆਂ ਨੂੰ ਦੁੱਖ ਦੇਣ ਤੋਂ ਇੱਕ ਵਾਰੀ ਹਟਾਇਆ ਹੈ,
0: ਬੰਦੀ ਖਾਨੋ ਦੇ ਪਹੁੰਚਾਏ,
1: ਫਿਰ ਦੋਨਾਂ ਸਿੱਖਾਂ ਨੂੰ ਜ਼ਖਮੀ ਹਾਲਾਤ ਅੰਦਰ ਭਾਈ ਸ਼ਬੇਗ ਸਿੰਘ ਤੇ ਸ਼ਬਾਜ ਸਿੰਘ ਜੀ ਨੂੰ ਫਿਰ ਬੰਦੀ ਖਾਨੇ ਵਿੱਚ, ਕੈਦ ਖਾਨੇ ਵਿੱਚ ਪਾ ਦਿੱਤਾ ਹੈ।
0: ਰਤਨ ਸਿੰਘ ਸੁਣ ਲਿਖਿਓ ਬਣਾਏ,
1: ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਵੇਂ ਇਹ ਸਾਖੀ ਮੈਂ ਸੁਣੀ, ਇਹਨੇ ਤਸੀਹੇ ਦੇਣ ਤੋਂ ਬਾਅਦ ਜਦੋਂ ਸਿੱਖਾਂ ਧਰਮ ਨਹੀਂ ਤਿਆਗਿਆ, ਉਹਨਾਂ ਨੂੰ ਬੰਦੀ ਖਾਨੇ ਵਿੱਚ ਪਾਇਆ, ਜਿਵੇਂ ਮੈਂ ਸੁਣੀ ਉਵੇਂ ਮੈਂ ਲਿਖ ਦਿੱਤੀ ਹੈ।
0: ਸ਼ਬੇਗ ਸਿੰਘ ਗੁਰ ਪੱਤ ਰੱਖ ਲਈ,
1: ਗੁਰੂ ਨੇ ਕਿਰਪਾ ਵਰਤੀ, ਸਿੱਖਾਂ ਦੀ ਪੱਤ ਰੱਖ ਲਈ ਹੈ।
0: ਸ਼ਬੇਗ ਸਿੰਘ ਯੋ ਸਾਖੀ ਪਈ,
1: ਇਸ ਤਰ੍ਹਾਂ ਇਹ ਗੁਰੂ ਕੇ ਸਿੱਖਾਂ ਦੀ ਸਾਖੀ ਜੋ ਭਾਈ ਸਾਹਿਬ ਕਹਿੰਦੇ ਮੈਂ ਸੁਣਾਈ ਹੈ, ਲਿਖੀ ਹੈ, ਇਸ ਤਰ੍ਹਾਂ ਦੀ ਇਹ ਵਰਤਾਰਾ ਵਰਤਿਆ ਹੈ।
0: ਦੋਹਰਾ 1800 ਵਿਕਰਮ ਰਾਏ,
1: 1802 ਵਿਕਰਮੀ ਦੇ ਅੰਦਰ ਇਹ ਘਟਨਾ ਵਾਪਰੀ ਹੈ।
0: ਸ਼ਬੇਗ ਸਿੰਘ ਸਾਖੀ ਪਈ ਸੁਣੋ ਸੰਤ ਮਨ ਲਾਏ,
1: ਹੇ ਸੰਤ ਜਨੋ, ਹੇ ਸੰਗਤ ਜੀ, ਇਹ ਸਾਖੀ ਭਾਵਨਾ ਨਾਲ ਰਲ ਮਿਲ ਬਹਿ ਕੇ ਸੁਣਿਆ ਕਰੋ ਭਾਈ ਸ਼ਬੇਗ ਸਿੰਘ ਜੀ ਹੁਣਾਂ ਦੀ।
0: ਚੋਪਈ ਸਾਖੀ ਸੁਣੀ ਮੈਂ ਆਪਣੇ ਤਾਤ,
1: ਮੈਂ ਵੀ ਆਪਣੇ ਪਿਤਾ ਤੋਂ ਰਾਏ ਸਿੰਘ ਤੋਂ ਇਹ ਸਾਖੀ ਸੁਣੀ ਸੀ,
0: ਜੈਸੇ ਲਿਖੀ ਰਤਨ ਸਿੰਘ ਬਾਤ,
1: ਉਸੇ ਤਰ੍ਹਾਂ ਮੈਂ ਇਹ ਸਾਰੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਦਿੱਤੀ ਹੈ।
0: ਸੁਣੀ ਤੇਤੀ ਹਮ ਕਹੀ,
1: ਜਿਹੋ ਜੀ ਸਾਖੀ ਮੈਂ ਸੁਣੀ ਉਸ ਤਰ੍ਹਾਂ ਕਹਿ ਦਿੱਤੀ ਹੈ,
0: ਅੱਗੇ ਔਰ ਸੁਣੋ ਕਤ ਨਹੀਂ।
1: ਹੁਣ ਤੁਸੀਂ ਅਗਲੇ ਪ੍ਰਸੰਗ ਅੰਦਰ ਹੋਰ ਗੁਰੂ ਕੇ ਕਰਨੀ ਵਾਲੇ ਸਿੱਖ ਦੀ ਸਾਖੀ ਸਰਵਣ ਕਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਇਸ ਤਰ੍ਹਾਂ ਆਪਾਂ ਵੀ ਧਰਮ ਵਿੱਚ ਪਰਪੱਕ ਹੋਈਏ, ਸਿੱਖੀ ਨੂੰ ਕਮਾਈਏ, ਗੁਰੂ ਰਹਿਮਤ ਕਰੇ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਦੀ ਖਿਮਾ, ਸਮੁੱਚੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ, ਜੇਤੀ ਸੁਣੀ ਤੇਤੀ ਹਮ ਕਹੀ, ਆਗੈ ਔਰ ਸੁਣੋ ਗਤ ਗਈ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਸਰਵਣ ਕਰਾ ਰਹੇ ਸਨ, ਭਾਈ ਸ਼ਬੇਗ ਸਿੰਘ ਅਤੇ ਭਾਈ ਸ਼ਹਿਬਾਗ ਸਿੰਘ, ਕਿਵੇਂ ਉਹਨਾਂ ਦਾ ਸ਼ਹੀਦੀ ਹੁੰਦੀ ਹੈ। ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਗਿਆਨੀ ਜੀ ਦਾ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਸ੍ਰੀ ਸਾਹਿਬ ਪਾਠ ਜੀ ਦੇ ਭੋਗ ਐਤਵਾਰ ਨੂੰ ਸਵੇਰੇ 9:15 ਮੇਨ ਹਾਲ ਵਿੱਚ ਪਾਏ ਜਾਣਗੇ, ਉਸ ਤੋਂ ਬਾਅਦ ਦੀਵਾਨ ਸੱਜਣੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੀ ਯਾਦ ਵਿੱਚ ਗੁਰਬਾਣੀ ਕੀਰਤਨ ਇਤਿਹਾਸ ਸਰਵਣ ਕਰਨਾ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਤੇ ਫਿਰ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਲਾ ਪੰਡਿਤ ਨੂੰ ਸਮਝਾਇਆ, ਗਿਆਨ ਗੀਤਾ ਵਾਲਾ ਪੰਡਿਤ ਨੂੰ ਸਮਝਾਇਆ।
1: ਤੇਰੀ ਕਿਰਪਾ ਹੋਈ ਤਾਂ ਕਿ ਗੁੰਗੇ ਬਹਿਰੇ ਨੇ, ਤੇਰੀ ਕਿਰਪਾ ਹੋਈ

ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਸਤਿਗੁਰ ਮੇਰੇ ਦੀਨ ਦਿਆਲਾ ਬਖਸ਼ ਦੇਈ ਵਡਿਆਈਆਂ, ਸ਼ਰਧਾ ਦੇ ਨਾਲ ਸੰਗਤਾਂ ਚੱਲ ਕੇ ਦਰ ਤੇਰੇ ਤੇ ਆਂਜਾਂ, ਚਰਨਾਂ ਦੇ ਨਾਲ ਜੋੜੀ ਰੱਖੀ ਨਾ ਪਾਈ ਕਦੇ ਜਦਾਈਆਂ, ਅਜੀਤਵਾਲ ਦੇ ਪਾਰਸ ਵਰਗੇ ਦਰ ਬਹਿ ਗਏ ਵਾਂਗ ਸ਼ਦਾਈਆਂ। ਮੇਰੇ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਉਹ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਲੱਗ ਜਾਵੇ। ਪਿਆਰ ਤੇ ਸਤਿਕਾਰ ਦੇ ਨਾਲ, ਅਵਧ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪ੍ਰਾਪਤ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਆ, ਪਾਤਸ਼ਾਹ ਦੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹਾਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਵਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਇੱਥੇ ਇਕੱਲੇ ਮਨੁੱਖ ਨਹੀਂ ਆਉਂਦੇ, ਇੱਥੇ ਦੇਵੀ ਦੇਵਤੇ ਵੀ ਆਉਂਦੇ ਆ। ਮਹਾਰਾਜ ਦੇ ਚਰਨਾਂ ਚ ਨਾ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਕਹਿੰਦੇ ਆ ਜਿਹੜੀ ਦੇਹੀ ਤੈਨੂੰ ਮਿਲੀ ਆ ਬੰਦਿਆ, ਇਹ ਦੇਹੀ ਨੂੰ ਤਾਂ ਦੇਵੀ ਦੇਵਤੇ ਵੀ ਲੋਚਦੇ ਆ, ਕਿਉਂਕਿ ਇਹ ਦੇਹੀ ਦੇ ਵਿੱਚ ਆ ਕੇ ਨਾਮ ਜਪਿਆ ਜਾਂਦਾ। ਇਹ ਦੇਹੀ ਬੜੇ ਚੱਕਰ ਤੋਂ, ਲੰਬੇ ਚੱਕਰ ਤੋਂ ਬਾਅਦ, ਜਿਹਨੂੰ ਆਪਾਂ ਕਹਿੰਦੇ 84 ਲੱਖ ਜੁਨੀ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਭਈ ਪ੍ਰਾਪਤ ਮਨੁੱਖ ਦੀ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਬਾਰੀ ਆ, ਆ ਮਨੁੱਖਾਂ ਦੇ ਹੀ ਮਿਲੀ ਆ ਨਾ ਪ੍ਰਾਪਤ, ਤੈਨੂੰ ਇਹ ਦੁਰਲੱਭ ਦੇ ਹੀ ਹੈ। ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ ਸਾਨੂੰ, ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਸੀਂ ਜਾਂ ਤੁਸੀਂ, ਮੈਂ ਕਹਾਂ ਗੱਲ ਭਾਵੇਂ ਨਾ ਮੰਨੀ ਜਾਵੇ, ਪਰ ਜਿਹੜੇ ਵਚਨ ਜਿਹੜੇ ਸ਼ਬਦ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਮੰਨ ਲੈਣਾ ਜ਼ਰੂਰੀ ਹੈ ਸਾਡੇ ਲਈ। ਜੇ ਮਹਾਰਾਜ ਕਹਿੰਦੇ ਵੀ ਇਹ ਦੁਰਲੱਭ ਆ ਦੇਹੀ ਤੇਰੀ, ਤੇ ਇਸ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ ਵੀ ਇਹਦਾ ਕੋਈ ਬੋਲੀ ਨਹੀਂ ਦੇਹੀ ਦਾ, ਇਹ ਦੁਰਲੱਭ ਆ, ਇਹ ਬੇਸ਼ਕੀਮਤੀ ਆ ਦੇਹੀ, ਇਹ ਮੁੱਲ ਨਹੀਂ ਮਿਲਦੀ, ਇਹ ਗੁਰੂ ਦੀ ਕਿਰਪਾ ਨਾਲ ਇਨਸਾਨ ਨੂੰ ਮਨੁੱਖਾ ਦੇਹੀ ਇੱਥੇ ਆਉਂਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤਾਂ ਨਾਮ ਜਪ ਲਿਆ ਤਾਂ 84 ਲੱਖ ਜੁਨੀ ਤੋਂ ਮੁਕਤ ਹੋ ਜਾਏਗਾ, ਨਹੀਂ ਫਿਰ ਗੇਟ ਪੈ ਜਾਣਾ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਵ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ, ਹੋ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ, ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਹਿੰਦੇ ਬੜਾ ਚਿਰ ਹੋ ਗਿਆ ਸੀ, ਬੜੇ ਜਨਮ ਭੋਗੇ ਹੈ, ਅਤੇ ਬੜੇ ਚਿਰਾਂ ਤੋਂ ਬਾਅਦ ਸੱਚੇ ਪਾਤਸ਼ਾਹ ਤੁਹਾਡੇ ਦਿਦਾਰੇ ਕੀਤੇ ਹੈ, ਆਪਦੇ ਚਰਨਾਂ ਨਾਲ ਜੋੜ ਕੇ ਰੱਖਿਓ। ਭਾਈ ਸਾਹਿਬ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ ਭਾਈ ਸੁਭੇਗ ਸਿੰਘ ਜੀ, ਭਾਈ ਸਹਿਬਾਜ ਸਿੰਘ ਦੇ ਸਦਕ ਦੀ ਗੱਲ ਕਰ ਰਹੇ ਸੀ ਕਿ ਸਦਕ ਲੰਘਾਉਣਾ ਜਿਹੜਾ ਇੰਨਾ ਸੌਖਾ ਨਹੀਂ ਹੁੰਦਾ, ਹਰੇਕ ਬੰਦਾ ਨਹੀਂ ਨਿਭਾ ਸਕਦਾ, ਆਪਣੀ ਤਾਂ ਕੋਈ ਆਸ ਨਾ ਪੂਰੀ ਹੋਈ ਹੋਵੇ ਨਾ, ਅਤੇ ਆਪਾਂ ਉਦੋਂ ਹੀ ਬਦਲ ਲੈਂਦੇ ਵੀ ਚਲੋ ਪੱਤਰੀ ਖਿਲਾ ਲੈਂਦੇ ਹਾਂ ਜਾਂ ਕਿ ਉਹ ਪੁਸ਼ ਪਵਾ ਲੈਂਦੇ ਹਾਂ ਜਾਂ ਕਿਤੇ ਨਾਰੀਅਲ ਤਾਰ ਆਉਣੇ ਆ ਪਾਣੀ ਦੇ ਵਿੱਚ ਜਾਂ ਖੰਭਣੀਆਂ ਬਣਾ ਲੈਂਦੇ ਹਾਂ ਜਾਂ ਕੋਈ ਹੋਰ ਹਵਨ ਜੱਗ ਕਰਾ ਲੈ, ਆਪਾਂ ਡੋਲ ਜਾਂਦੇ ਹਾਂ। ਧਰਮ 'ਤੇ ਖੜੇ ਰਹਿਣਾ, ਧਰਮ ਨਾਲ ਜੁੜੇ ਰਹਿਣਾ, ਇਹ ਵਿਰਲਿਆਂ ਦੇ ਹਿੱਸੇ ਵਿੱਚ ਆਇਆ। ਸਿੰਘ ਸੂਰਮੇ ਪ੍ਰੀਤ ਗੁਰਾਂ ਨਾਲ ਗੂੜੀ ਪਾ ਜਾਂਦੇ, ਚਰਖਣੀਆਂ 'ਤੇ ਚੜ੍ਹ ਕੇ ਜੋਧੇ ਧਰਮ ਨਿਭਾ ਜਾਂਦੇ, ਉੱਚੇ ਰੁਤਬੇ ਜੱਗ ਤੋਂ ਸਦਕੀ ਸਿੱਖੜੇ ਪਾ ਜਾਂਦੇ, ਅਜੀਤਵਾਲ ਦੇ ਪਾਰਸ ਜੋਧੇ ਕਰਮ ਕਮਾ ਜਾਂਦੇ। ਕੋਈ ਕੋਈ ਹੁੰਦਾ ਕਰਮ ਕਮਾਉਣ ਵਾਲਾ, ਕਿਉਂਕਿ ਜਿਹੜੀ ਸਰਕਾਰ ਆ ਉਹਦੀ ਨੀਤੀ ਹੁੰਦੀ ਹੈ ਕਿ ਜਿਵੇਂ ਭਾਈ ਸੁਭੇਗ ਸਿੰਘ ਨੂੰ ਕੁਝ ਹੋਰ ਕਹੀ ਗਏ ਅਤੇ ਉਹਦੇ ਪੁੱਤਰ ਸਹਿਬਾਜ ਸਿੰਘ ਨੂੰ ਕੁਝ ਹੋਰ ਕਹੀ ਗਏ, ਮੁੱਲੇ ਮਨਾਣੇ ਜਿਹੜੇ ਸਿਪਾਹੀ ਸੀ,
ਭਾਈ ਸੁਵੇਗ ਸਿੰਘ ਨੂੰ ਤਾਂ ਕਹਿਣ ਵੀ ਤੇਰਾ ਪੁੱਤ ਮੰਨ ਗਿਆ ਇਸਲਾਮ ਵਿੱਚ ਆਉਣ ਵਾਸਤੇ। ਮੈਂ ਇੱਥੇ ਬੇਨਤੀ ਕਰ ਦੇਵਾਂ, ਇਸਲਾਮ ਮਾੜਾ ਨਹੀਂ, ਕੋਈ ਵੀ ਧਰਮ ਨਹੀਂ ਮਾੜਾ, ਪਰ ਕਿਸੇ ਨੂੰ ਧੱਕੇ ਨਾਲ ਧਰਮ ਤਬਦੀਲ ਕਰਾਉਣਾ ਇਹ ਮਾੜਾ। ਬਾਬਾ ਸ਼ੇਖ ਫਰੀਦ ਜੀ ਇਸਲਾਮੀ ਸੀ, ਜਿਨ੍ਹਾਂ ਦੀ ਗੁਰਬਾਣੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਉਹਨੇ ਔਰੰਗਜ਼ੇਬ ਤਲਵਾਰ ਦੇ ਜ਼ੋਰ ਦੇ ਨਾਲ ਇਸਲਾਮ ਮਤ ਵਿੱਚ ਨਹੀਂ ਲੈ ਕੇ ਆ ਸਕਿਆ, ਜਿੰਨੇ ਬਾਬਾ ਫਰੀਦ ਜੀ ਨੇ ਇਸਲਾਮ ਦਾ ਧਰਮ ਦਾ ਪ੍ਰਚਾਰ ਕਰਕੇ ਜੋੜਤੇ ਸੀ ਇਸਲਾਮ ਦੇ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰਬਾਬੀ ਭਾਈ ਮਰਦਾਨਾ ਜੀ ਇਸਲਾਮ ਮਤ ਦੇ ਵਿੱਚੋਂ ਸੀ, ਗਨੀ ਖਾਂ ਨਬੀ ਖਾਂ ਵਰਗੇ, ਪੀਰ ਬੁੱਧੂ ਸ਼ਾਹ ਵਰਗੇ ਇੱਕ ਨਹੀਂ ਅਨੇਕਾਂ, ਪਤਾ ਨਹੀਂ ਕਿੰਨੇ ਇਸਲਾਮੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆਏ ਅਤੇ ਰੱਬ ਨਾਲ ਪਿਆਰ ਪਾਇਆ, ਜਿਨ੍ਹਾਂ ਨੇ ਮੇਰੇ ਸਤਿਗੁਰਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਚਰਨਾਂ ਕਮਲਾਂ ਦੇ ਭੌਰੇ ਬਣੇ, ਮੀਆਂ ਮੀਰ ਵਰਗੇ। ਅਸੀਂ ਧਰਮ ਨੂੰ ਜਾਂ ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ ਵੀ, ਕਿਉਂ ਬੰਦੇ ਮਾੜੇ ਹੁੰਦੇ, ਧਰਮ ਦੀ ਆੜ ਦੇ ਵਿੱਚ ਆਪਦਾ ਨਾਂ ਚਮਕਾਉਣਾ, ਇਸ ਗੱਲ ਦਾ ਭੁਲੇਖਾ ਰੱਖਣਾ ਵੀ ਅਸੀਂ ਜੋ ਮਰਜ਼ੀ ਅੱਤਿਆਚਾਰ ਕਰੀਏ, ਜ਼ੁਲਮ ਕਰੀਏ, ਅਤੇ ਜੇ ਧਰਮ 'ਚ ਤਬਦੀਲ ਕਿਸੇ ਨੂੰ ਕਰ ਲਿਆ ਵੀ ਸ਼ਾਇਦ ਅੱਲਾ ਖੁਸ਼ ਹੋ ਜਾਵੇਗਾ ਸਾਡੇ 'ਤੇ। ਅੱਲਾ ਜਿਹੜਾ ਰੱਬ ਆ, ਖੁਦਾ ਏ, ਰਾਮ ਹੈ, ਇਹ ਥੋੜ੍ਹੀ ਕਹਿੰਦਾ ਵੀ ਕਿਸੇ ਬੰਦੇ ਦੇ ਨਾਲ ਅਜਾਜ਼ਤੀ ਕਰੋ, ਕਿਸੇ ਨੂੰ ਦੁੱਖ ਦੇਵੋ। ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੇ। ਇਹ ਭਾਈ ਸੁਭੇਗ ਸਿੰਘ ਨੇ ਕਿਹਾ ਸੀ, ਕਹਿੰਦਾ ਬਾਦਸ਼ਾਹ ਵੀ ਅਸੀਂ ਤੁਹਾਡੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਅਤੇ ਪਰ ਇੱਕ ਗੱਲ ਜ਼ਰੂਰ ਹੈ, ਅਤੇ ਆਪਦੇ ਧਰਮ ਨੂੰ ਛੱਡ ਵੀ ਨਹੀਂ ਸਕਦੇ, ਤੁਹਾਡੇ ਧਰਮ ਨੂੰ ਨਹੀਂ ਮਾੜਾ ਕਹਿੰਦੇ, ਅਤੇ ਆਪਦੇ ਧਰਮ ਨੂੰ ਛੱਡਿਆ ਨਹੀਂ ਜਾ ਸਕਦਾ। ਕਹਿੰਦੇ ਤੇਰਾ ਪੁੱਤ ਛੱਡਣ ਲੱਗਾ ਧਰਮ। ਕਹਿੰਦੇ ਇੱਕ ਵਾਰੀ ਮਿਲਾਤਾ ਦਿਓ, ਹੁਣੇ ਗੱਲ ਕਰ ਰਹੇ ਸੀ ਗਿਆਨੀ ਜੀ ਹੁਣੇ, ਵੀ ਪੈਰ ਦਾ ਅੰਗੂਠਾ ਜਿਹੜਾ ਉਹਦੇ ਮਸਤਕ ਨੂੰ ਲਾਇਆ, ਇੱਥੇ ਅਸੀਂ ਮਸਤਕ ਮਹਾਰਾਜ ਦੇ ਚਰਨਾਂ 'ਚ ਜਦੋਂ ਟੇਕ ਦੇਣਾ ਕਿ ਮੱਥਾ ਟੇਕਦੇ, ਮਹਿਸੂਸ ਕਰਿਆ ਕਰੋ ਵੀ ਮੈਂ ਆਪਦਾ ਸੀਸ ਗੁਰੂ ਦੇ ਚਰਨਾਂ 'ਤੇ ਰੱਖਿਆ। ਅੱਗੇ ਇਹ ਇਕੱਲਾ ਐਂ ਨਹੀਂ ਵੀ ਇਕੱਲਾ ਜਾਪਤਾ ਜਿਹਾ ਪੂਰਾ ਕਰਨ ਆਉਣੇ ਅਸੀਂ, ਜਦੋਂ ਨਮਸਕਾਰ ਕਈ ਵਾਰੀ ਤਾਂ ਮੇਰੇ ਵਰਗਾ ਵੀ ਮੱਥੇ ਨੂੰ ਥੱਲਿਓਂ ਹੱਥ ਲਾਉਂਦਾ, ਧਰਤੀ 'ਤੇ ਮੱਥੇ ਨੂੰ ਲਾ ਲੈਂਦਾ, ਨਹੀਂ ਕਈ ਵਾਰੀ ਗੋਲਕ 'ਤੇ ਹੱਥ ਲਾ ਕੇ ਪਿੱਛੇ ਮੁੜ ਜਾਂਦੇ ਹਾਂ ਆਪਾਂ। ਇੱਥੇ ਮੱਥਾ ਟੇਕਣਾ ਸੀ ਗੁਰੂ ਦੇ ਚਰਨਾਂ 'ਚ, ਮਸਤਕ ਲਾਉਣਾ, ਮਹਿਸੂਸ ਕਰਨਾ ਵੀ ਗੁਰੂ ਦੇ ਚਰਨਾਂ 'ਚ ਸਿਰ ਰੱਖਿਆ ਕੇ, ਜੇ ਜਦੋਂ ਗੁਰੂ ਦੀ ਗੋਦ ਵਿੱਚ ਬਹਿਣਾ ਇਹ ਮਹਿਸੂਸ ਕਰਨਾ ਹੈ ਵੀ ਗੁਰੂ ਦੀ ਬੁੱਕਲ 'ਚ ਬੈਠੇ ਹਾਂ, ਹਾਜ਼ਰ ਨਾਜ਼ਰ ਆ, ਆਹ ਗੁਰੂ ਦੇ ਬੋਲ ਹੈ ਜਿਹੜੇ ਸਟੇਜ ਤੋਂ ਬੋਲੇ ਜਾਂਦੇ ਹੈ। ਆਪਣੀ ਬੋਲੀ ਜਦੋਂ ਆਹ ਦਰਬਾਰ ਤੋਂ ਬਾਹਰ ਚਲੇ ਗਏ, ਆਪਦੀਆਂ ਦੁਨਿਆਵੀ ਗੱਲਾਂ ਹੋ ਸਕਦੀਆਂ ਹੋਰ, ਪਰ ਇੱਥੇ ਜਿਹੜੀ ਵੀ ਗੱਲ ਧਰਮ ਦੀ ਹੋਣੀ ਆ, ਰੱਬ ਦੀ ਹੋਣੀ, ਗੁਰੂ ਦੀ ਹੋਣੀ ਹੈ, ਚਾਹੇ ਉਹ ਕਥਾ ਰਾਹੀਂ ਹੈ, ਚਾਹੇ ਕੀਰਤਨ ਰਾਹੀਂ ਹੈ, ਚਾਹੇ ਪ੍ਰਚਾਰ ਰਾਹੀਂ ਹੈ, ਚਾਹੇ ਢਾਡੀ ਵਾਰਾਂ ਰਾਹੀਂ ਹੈ, ਇਹ ਗੁਰੂ ਦੀਆਂ ਸਿਫਤ ਸਲਾਹਾਂ ਇਹ ਭਾਗਾਂ ਵਾਲਿਆਂ ਨੂੰ ਕਰਨ ਨੂੰ ਮਿਲਦੀਆਂ ਅਤੇ ਭਾਗਾਂ ਵਾਲਿਆਂ ਨੂੰ ਹੀ ਸੁਣਨ ਨੂੰ ਮਿਲਦੀਆਂ, ਇਹ ਸਿਫਤ ਸਲਾਹਾਂ ਰੱਬ ਦੇ ਨਾਮ ਦੀਆਂ। ਅਤੇ ਕਹਿੰਦੇ ਜਦੋਂ ਸੁਭੇਗ ਸਿੰਘ ਨੇ ਸਹਿਬਾਜ ਸਿੰਘ ਦੇ ਮਸਤਕ ਨੂੰ ਅੰਗੂਠਾ ਲਾਇਆ ਪੈਰ ਦਾ, ਅਤੇ ਕਿਉਂਕਿ ਜਪ ਤਪ ਬੜੀ ਵੱਡੀ ਚੀਜ਼ ਆ, ਜਪ ਤਪ, ਅਤੇ ਭਾਈ ਸਹਿਬਾਜ ਸਿੰਘ ਨੂੰ ਦੁਬਾਰੇ ਜਦੋਂ ਪੁੱਛਿਆ ਨਾ ਵੀ ਸਲਾਮ, ਸੁਭੇਗ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਨਿਆਣਾ ਏ, ਕੋਈ ਗੱਲ ਨਹੀਂ ਨਿਆਣਾ, ਜਿਹੜੇ ਪੁੱਤ ਨੂੰ ਲੋਰੀਆਂ ਦਿੱਤੀਆਂ ਹੋਣ, ਜਿਹੜੇ ਪੁੱਤ ਨੂੰ ਬਚਪਨ ਦੇ ਵਿੱਚੋਂ ਹੀ ਸ਼ਹੀਦਾਂ ਦੀਆਂ ਗੱਲਾਂ ਸੁਣਾਈਆਂ ਹੋਣ, ਬੰਦ ਬੰਦ ਜਿਨ੍ਹਾਂ ਨੇ ਕਟਵਾਏ, ਜਿਹੜੇ ਚਰਖਣੀਆਂ 'ਤੇ ਚੜ੍ਹੇ, ਜਿਹੜੇ ਪੁੱਤ ਨੂੰ ਬਾਜਾਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਦਾ ਪਤਾ ਹੋਵੇ, ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਬਾਰੇ ਜਾਣਦਾ ਹੋਵੇ, ਮੋਤੀ ਰਾਮ ਮਹਿਰੇ ਦੇ ਪੁੱਤਰ ਬਾਰੇ ਜਾਣਦਾ ਹੋਵੇ, ਅਤੇ ਉਹ ਸਿੱਖ ਉਹ ਬੱਚਾ ਕਦੇ ਵੀ ਨਹੀਂ ਡੋਲ ਸਕਦਾ। ਸਹਿਬਾਜ ਸਿੰਘ ਨੇ ਫਿਰ ਨਾਂ 'ਚ ਸਿਰ ਮਾਰਤਾ ਸੀ। ਉਹ ਕਹਿੰਦੇ ਭਾਈ ਸਹਿਬਾਜ ਸਿੰਘ ਕਹਿੰਦੇ ਵੀ ਤੁਸੀਂ ਗੁੰਮਰਾਹ ਨਾ ਕਰੋ, ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਤੋਂ ਕੁਰਬਾਨ ਹੋ ਜਾਵਾਂਗੇ, ਜਿੰਦੜੀ ਲਾ ਦਿਆਂਗੇ ਅਸੀਂ, ਸਾਨੂੰ ਆ ਜਿਹੜੀ ਜਿੰਦੜੀ ਪਿਆਰੀ, ਜਾਨ ਨਹੀਂ ਪਿਆਰੀ, ਸਾਨੂੰ ਧਰਮ ਪਿਆਰਾ। ਅਤੇ ਇਹੀ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿਹਾ ਕਰਦੇ ਸੀ ਵੀ ਧਰਮ ਤੋਂ ਸੈਰ ਇੱਕ ਦਿਨ ਤਾਂ ਲਾਉਣਾ ਹੀ ਪੈਣਾ। ਸੰਤਾਂ ਦੇ ਹੀ ਬੋਲ ਸੀ ਜਦੋਂ ਸਟੇਜ 'ਤੇ ਚੜ੍ਹਦੇ ਸੀ ਵੀ ਸਿਰ ਦਿੱਤਿਆਂ ਧਰਮ ਨਾ ਰਹਿਣਾ, ਬੜੇ ਸਿਰ ਦਿੱਤੇ ਅਸੀਂ, ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ 92% ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ। ਅਤੇ ਸੰਤ ਹਮੇਸ਼ਾ ਹੀ ਇਹ ਕਹਿੰਦੇ ਸੀ ਵੀ ਇਹ ਸਿਰ ਤਾਂ ਗੁਰੂ ਦਾ ਹੀ ਹੈ,
ਆਪਣਾ ਜੇ ਆਪਾਂ ਵੀ ਝਾਤੀ ਮਾਰੀਏ ਨਾ, ਚਲੋ ਸੰਤਾਂ ਦੀ ਤਾਂ ਵੱਖਰੀ ਗੱਲ ਹੈ, ਉਹ ਬੜੇ ਜਪ ਤਪ ਵਾਲੇ ਸੀ, ਆਪਾਂ ਆਮ ਜੇ ਦੁਨਿਆਵੀ ਜੇ ਬੰਦੇ ਹਾਂ, ਅਤੇ ਜੇ ਫਿਰ ਵੀ ਝਾਤੀ ਜੀ ਮਾਰ ਲਈਏ, ਸਾਡਾ ਤਾਂ ਸਾਡੇ ਵਿੱਚ ਕੁਝ ਨਹੀਂ, ਗੁਰੂ ਦਾ ਹੀ ਹੈ, ਰੱਬ ਦਾ ਹੀ ਹੈ, ਪਰਮੇਸ਼ਰ ਦਾ, ਉਹੀ ਬੁਲਾਉਂਦਾ ਹਸਾਉਂਦਾ ਤੁਰਦਾ ਫਿਰਦਾ ਸਰੀਰ, ਉਹੀ ਤੰਦਰੁਸਤੀਆਂ ਦਿੰਦਾ, ਉਹੀ ਕਾਰੋਬਾਰ ਬਖਸ਼ਦਾ, ਉਹੀ ਘਰ ਬਾਰ ਧੀਆਂ ਪੁੱਤਰ ਪਰਿਵਾਰ ਉਹਦੇ ਹੱਥ ਵਿੱਚ ਡੋਰੀਆਂ ਸਾਰੀਆਂ, ਬੰਦੇ ਦੇ ਹੱਥ ਵਿੱਚ ਨਹੀਂ ਕੁਝ, ਇੱਕ ਖਿਣ ਦੇ ਵਿੱਚ ਹੀ ਜਿਹੜਾ ਰੱਬ ਆਣਾ ਉਹ ਰੰਗ ਬਦਲ ਦਿੰਦਾ ਦੁਨੀਆਂ ਦੇ, ਪਰਮੇਸ਼ਰ ਇੱਕ ਖਿਣ ਦੇ ਵਿੱਚ ਹੀ ਬਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ, ਬੰਦਾ ਜਿੰਨਾ ਮਰਜ਼ੀ ਸੋਚੀ ਜਾਵੇ ਪਰ ਹੋਣਾ ਉਹੀ ਆ ਜੋ ਰੱਬ ਨੇ ਕਰਨਾ, ਪਰਮੇਸ਼ਰ ਨੇ ਕਰਨਾ। ਇਸ ਕਰਕੇ ਇਸ ਕੁਦਰਤ ਤੋਂ, ਇਸ ਡਾਢੇ ਤੋਂ ਡਰ ਕੇ ਰਹੀਏ, ਅਤੇ ਸਦਾ ਉਸ ਮਾਲਕ ਨੂੰ ਕਹੀਏ ਪਰਮਾਤਮਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਆਓ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ। ਬੇਨਤੀ ਕਰਾਂ ਵੀ ਮੈਂ ਦੁਪਹਿਰ ਵਾਲੇ ਦੀਵਾਨ ਦੇ ਵਿੱਚ ਬੇਨਤੀ ਕੀਤੀ ਸੀ ਸਵੇਰੇ ਕਿ 2200 ਬੰਦਾ ਫੌਜ ਦਾ ਉਹ ਭੇਜਿਆ ਸੀ ਜਿਹੜੇ ਜੰਗਾਂ ਦੇ ਜੇਤੂ ਜਰਨੈਲ ਸਨ, ਅਤੇ ਉਹਨਾਂ ਦੀਆਂ ਲਾਸ਼ਾਂ ਨਾਲ ਰੁੜ ਕੇ ਜਾ ਰਹੇ ਸੀ ਫਰਸ਼ ਦੇ ਉੱਤੋਂ, ਅਤੇ ਧਰਤੀ ਤੋਂ 4-4 ਫੁੱਟ ਉੱਚੀਆਂ ਬੁੜਕਦੀਆਂ ਸੀ ਜਦੋਂ ਉਹਨਾਂ ਦੇ ਪੋਪੜੀਆਂ ਦੇ ਵਿੱਚ ਨਾ ਦਿਮਾਗ ਦੇ ਵਿੱਚ ਮੱਥਿਆਂ ਦੇ ਵਿੱਚ ਹਿੱਕਾਂ ਵਿੱਚ ਗੋਲੀਆਂ ਵੱਜਦੀਆਂ, ਕਿਹੜੇ ਹਿਸਾਬ ਨਾਲ ਗੋਲੀਆਂ, ਇਹ ਜਰਨਲ ਸੁਭੀਰ ਸਿੰਘ ਦੀ ਮੋਰਚਾਬੰਦੀ ਕੀਤੀ ਹੋਈ। ਅਤੇ ਜਿਹੜਾ ਸਰਕਾਰ ਨੇ 4 ਤਰੀਕ ਨੂੰ 4 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ, ਇੱਕ ਤਾਂ ਬੇਨਤੀ ਮੈਂ ਇਹ ਕਰਦਿਆਂ, ਚਲੋ ਜਰਨੈਲ ਯੋਧੇ ਤਖਤਾਂ 'ਤੇ ਰਹਿੰਦੇ ਸੀ ਸੰਤਾਂ ਦੇ ਨਾਲ, ਅਕਾਲੀ ਫੌਜਾਂ ਸਾਡੀਆਂ ਜਿਹੜੀਆਂ ਫੌਜਾਂ 'ਤੇ ਕਿਸੇ ਸਰਕਾਰਾਂ ਦਾ ਪ੍ਰਭਾਵ ਨਹੀਂ ਹੁੰਦਾ, ਸੱਚੀ ਸਰਕਾਰ ਦੀਆਂ ਫੌਜਾਂ, ਭਾਵੇਂ ਸਰਕਾਰ ਨੇ ਉਹਨਾਂ ਜਰਨੈਲ ਬਾਗੀਆਂ ਨੂੰ ਯੋਧਿਆਂ ਨੂੰ ਫੜਨਾ ਸੀ, ਕਿਉਂਕਿ ਯੋਧਿਆਂ ਦੇ ਵਰਖਿਲਾਫ ਹੀ ਰਹਿੰਦੀਆਂ ਸਰਕਾਰਾਂ ਬਾਗੀਆਂ ਦੇ, ਅਤੇ ਬਾਗੀ ਅਸੀਂ ਸਾਰੀ

ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਯੋਧੇ ਜਰਨੈਲ ਦੱਸਦੇ ਰਹਿੰਦੇ ਆ ਵੀ ਹਲੇ ਅਸੀਂ ਜਿਉਂਦੇ ਹਾਂ, ਜੰਗ ਲੜਨੀ ਸਰਕਾਰਾਂ ਨੂੰ ਚੈਲੰਜ ਕਰਨੇ ਅਣਖ ਦੀ ਨਿਸ਼ਾਨੀ ਹੁੰਦੀ ਹੈ ਵੀ ਅਸੀਂ ਮਰੇ ਨਹੀਂ, ਅਸੀਂ ਜਿਉਣੇ ਵਾਲੇ। ਜਦੋਂ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜਿਆ ਤੇ ਉਹ ਕਈ ਸਾਲ ਨਹੀਂ ਸੀ ਉੱਠੇ, ਤੇ ਇੱਧਰ ਜਦੋਂ ਅਬਦਾਲੀ ਪੰਜਾਬ ਦੀ ਧਰਤੀ ਤੇ ਪੈਰ ਰੱਖਦਾ ਹੈ ਤੇ ਇਹਦੀ ਸੌਰਤ ਭੁਲਾਤੀ ਸੀ ਸਿੰਘਾਂ ਨੇ ਹਮਲੇ ਕਰ ਕਰਕੇ। ਉਹ ਇਹ ਸੋਚਣ ਲਈ ਮਜਬੂਰ ਹੋ ਗਿਆ ਸੀ ਅਬਦਾਲੀ ਵੀ ਇਹ ਕਿਹੜੇ ਲੋਕ ਨੇ ਜਿਹੜੇ ਬਾਜਾਂ ਵਾਂਗੂ ਆਉਂਦੇ ਆ, ਟੁੱਟ ਕੇ ਪੈ ਜਾਂਦੇ ਆ, ਗੱਡਿਆਂ 'ਚੋਂ ਮੇਰਾ ਲੱਦਿਆ ਲੁੱਟ ਦਾ ਮਾਲ ਖੋਹ ਕੇ ਲੈ ਜਾਂਦੇ ਆ, ਧੀਆਂ ਭੈਣਾਂ ਨੂੰ ਬਚਾ ਕੇ ਲੈ ਜਾਂਦੇ, ਗੁਲਾਮ ਬਣੀਆਂ ਔਰਤਾਂ ਨੂੰ ਮੇਰੇ ਕੋਲੋਂ ਛਡਾ ਕੇ ਲੈ ਜਾਂਦੇ, ਕਿਹੜੇ ਲੋਕ ਨੇ ਮੁੱਠੀ ਭਰ ਲੋਕ ਨਾਲੇ? ਇਹਨੇ ਪੁੱਛਿਆ ਸੀ ਜਾ ਕੇ ਜ਼ਕਰੀਆ ਖਾਨ ਵਰਗਿਆਂ ਨੂੰ ਲਾਹੌਰ ਵਿੱਚ ਜਾ ਕੇ ਵੀ ਇਹ ਕਿਹੜੇ ਲੋਕ ਆ, ਇਹਨਾਂ ਦਾ ਘਰ ਬਾਰ ਕਿੱਥੇ ਹੈ, ਟਿਕਾਣਾ ਕਿੱਥੇ ਹੈ? ਉਹ ਬਾਦਸ਼ਾਹ ਕਹਿੰਦਾ ਅਬਦਾਲੀ ਜੀ ਇਹਨਾਂ ਦੇ ਕੋਈ ਟਿਕਾਣੇ ਨਹੀਂ, ਇਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹੈ, ਜੰਗਲਾਂ 'ਚ ਰਹਿੰਦੇ ਹੈ, ਪਰਿਵਾਰਾਂ ਨੂੰ ਵੀ ਨਾਲ ਹੀ ਰੱਖਦੇ ਹੈ, ਇਹ ਕਿਸੇ ਨੂੰ ਨਹੀਂ ਮੰਨਦੇ, ਇਹ ਤਾਂ ਆਪਦੀ ਛੱਪੜੀ 'ਚ ਇਸ਼ਨਾਨ ਕਰਕੇ ਅਮਰ ਹੋ ਜਾਂਦੇ। ਉਹਨੇ ਛੱਪੜੀ ਕਿਹਾ ਗੁਰੂ ਰਾਏ, ਇਹ ਤਾਂ ਆਪਦੀ ਛੱਪੜੀ 'ਚ ਇਸ਼ਨਾਨ ਕਰਕੇ ਅਮਰ ਹੋ ਜਾਂਦੇ। ਉਹਨੇ ਛੱਪੜੀ ਕਿਹਾ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਨੂੰ। ਉਹ ਕਹਿੰਦਾ ਇਹ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ, ਇਹ ਤਾਂ ਅਕਾਲ ਦੀ ਪੂਜਾ ਕਰਦੇ ਹੈ। ਇੱਥੇ ਅਫਸੋਸ ਆ ਵੀ ਆਪਣੇ ਜਿੰਨੇ ਘਰ ਦੇ ਜੀ ਆ ਉਹਨਾਂ ਦੇ ਅੱਡੋ ਅੱਡੀ ਦੇਵੀ ਦੇਵਤੇ ਬਣਾਏ ਹੁੰਦੇ ਆ, ਕੋਈ ਲਾਲਾਂ ਵਾਲੇ ਦੇ ਤੁਰਿਆ ਫਿਰਦਾ, ਕੋਈ ਕਿਸੇ ਦੇ ਤੁਰਿਆ ਫਿਰਦਾ, ਕੋਈ ਕਿਸੇ ਦੇ, ਕੋਈ ਪੰਡਤਾਂ ਕੋਲੇ, ਕੋਈ ਸਿਆਣਿਆਂ ਕੋਲੇ। ਸਾਡਾ ਗੁਰਮੁਖ ਪਿਆਰਿਓ ਇਹ ਕਰਮ ਨਹੀਂ, ਸਾਡਾ ਕਰਮ ਆ ਵੀ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਜਾਣਾ ਸੀ ਬਸ। ਇਹ ਚਾਹੇ ਤਖ਼ਤ 'ਤੇ ਬਿਠਾ ਦੇਵੇ ਅਤੇ ਚਾਹੇ ਭੁੱਖਾ ਰੱਖ ਲਵੇ, ਭੀਖ ਮੰਗਾ ਦੇਵੇ, ਇਹਦੀ ਮਰਜ਼ੀ ਹੈ। ਪਰ ਪਿਓ ਮਾਂ ਪਿਓ ਥੋੜ੍ਹੀ ਕਹਿੰਦਾ ਹੁੰਦਾ ਮੇਰਾ ਬੱਚਾ ਭੁੱਖਾ ਮਰੇ, ਬਾਪ ਕਦੇ ਨਹੀਂ ਕਹਿੰਦਾ। ਬਾਪ ਕਹਿੰਦਾ ਵੀ ਜਿੱਥੋਂ ਤੱਕ ਮੈਂ ਪਹੁੰਚਿਆ ਅਤੇ ਮੇਰਾ ਪੁੱਤ ਜਿਹੜਾ ਮੇਰੀ ਧੀ ਹੈ ਜਿਹੜੀ, ਇਹ ਮੇਤੋਂ ਹਜ਼ਾਰਾਂ ਗੁਣਾ ਅੱਗੇ ਪਹੁੰਚੇ। ਮਾਂ ਬਾਪ ਦੀ ਇਹ ਸੋਚ ਹੁੰਦੀ ਹੈ, ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲੜਾਏ, ਚੋਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ, ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਜਾਂ ਵਾਰ ਵਾਰ ਨਾ ਕਰਦਾ। ਤੇ ਗੁਰੂ ਵੀ ਇੱਕ ਦੁਨਿਆਵੀ ਮਾਂ ਬਾਪ ਸਾਡੇ ਜਿਨ੍ਹਾਂ ਨੇ ਜਨਮ ਦਿੱਤਾ, ਤੇ ਗੁਰੂ ਵੀ ਸਾਡੇ ਮਾਂ ਬਾਪ ਆ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਨਿਤ ਕਹਿੰਦੇ ਆ ਪਰਦਾਸ ਦੇ ਵਿੱਚ, ਏਕ ਪਿਤਾ ਏਕ ਸਕੇ ਹਾਂ ਮੁਬਾਰਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਅਸੀਂ ਸਾਡੇ ਪਿਤਾ ਨੇ ਗੁਰੂ ਸਾਹਿਬ, ਤੇ ਪਿਤਾ ਕਿਤੇ ਕਹਿ ਦੂ ਵੀ ਮੇਰਾ ਸਿੱਖ ਭੁੱਖਾ ਮਰੇ। ਆਓ ਪੰਜਾਬ ਪੰਜਾਬ ਦੀ ਧਰਤੀ ਤੇ ਭਾਰਤ ਦੀ ਹਕੂਮਤ ਨੇ, ਹਿੰਦੁਸਤਾਨ ਨੇ ਜਿਵੇਂ 6 ਲੱਖ ਫੌਜ ਚੜਾਈ ਹੈ, 1,65,000 ਜਿਹੜੀ ਫੌਜ ਆ ਉਹ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਸਤੇ ਦਰਬਾਰ ਸਾਹਿਬ ਭੇਜੀ, ਤੇ 2 ਲੱਖ ਤੇ ਉੱਤੇ ਜਿਹੜੀਆਂ ਫੌਜਾਂ ਸੀ ਉਹ ਜਿੰਨੇ ਵੀ ਪੰਜਾਬ ਦੇ ਗੁਰਦੁਆਰੇ ਨੇ ਇਤਿਹਾਸਕ ਆ ਉਹਨਾਂ ਤੇ ਲਾਈਆਂ ਗਈਆਂ, ਤੇ 6 ਲੱਖ ਦੇ ਵਿੱਚੋਂ ਬਚਦੀ ਫੌਜ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਲਾ ਦਿੱਤੀ ਗਈ ਸੀ ਆਰ ਪੀ। ਅਸੀਂ ਛੋਟੇ ਛੋਟੇ ਹੁੰਦੇ ਦੇਖਦੇ ਰਹੇ ਹਾਂ, ਸਾਡਾ ਜੀ ਟੀ ਰੋਡ 'ਤੇ ਹੀ ਪੈਂਦਾ ਅਜੀਤਵਾਲ, ਜਦੋਂ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ ਜਾਈਏ ਤਾਂ ਸਾਡੇ ਘਰ ਦੇ ਮੂਹਰੇ ਵੀ ਨਾਕਾ ਲੱਗਿਆ ਹੁੰਦਾ ਸੀ ਉੱਥੇ ਜੀ ਟੀ ਰੋਡ ਦੇ ਉੱਤੇ, ਕਿਉਂਕਿ ਥਾਂ ਥਾਂ 'ਤੇ ਸੀ ਆਰ ਪੀ ਦੇ ਨਾਕੇ, ਥਾਂ ਥਾਂ 'ਤੇ ਫੋਰਸਾਂ, ਥਾਂ ਥਾਂ 'ਤੇ ਕਮਾਂਡੋ, ਥਾਂ ਥਾਂ 'ਤੇ ਸਿਪਾਹੀ। ਜਿਵੇਂ ਕਰਫਿਊ ਲਾਤਾ ਨਾ ਭਾਰਤ ਸਰਕਾਰ ਨੇ ਪੰਜਾਬ ਦੀ ਧਰਤੀ ਦੇ ਉੱਤੇ ਵੀ ਕੋਈ ਇੱਕ ਪਿੰਡ ਤੋਂ ਦੂਜੇ ਪਿੰਡ ਨਾ ਜਾ ਸਕੇ, ਜਿਵੇਂ ਜ਼ਾਲਮ ਹਕੂਮਤ ਨੇ ਜ਼ੁਲਮ ਕੀਤੇ ਹੈ, ਜਿਵੇਂ ਪੰਜਾਬ ਵਿੱਚ ਕਰਫਿਊ ਲਾਗੂ ਕਰਤਾ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸਾ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ

0: ਸਾਰੇ ਹੀ ਪੰਜਾਬ ਚ
1: ਕਰਫਿਊ ਲਗਾ ਤਾ ਸਾਰੇ ਹੀ ਪੰਜਾਬ ਚ ਕਰਫਿਊ ਲਗਾ ਤਾ ਸਾਰੇ ਹੀ ਪੰਜਾਬ ਚ ਕਰਫਿਊ ਲਗਾ ਤਾ ਸਾਰੇ ਹੀ ਪੰਜਾਬ ਚ।

0: ਖਾਲਸੇ ਦੇ ਸਾਰੇ ਉਪਕਾਰ ਭੁੱਲ ਗਏ, ਖਾਲਸੇ ਦੇ ਸਾਰੇ ਉਪਕਾਰ ਭੁੱਲ ਗਏ, ਕਰਤਾ ਵਿਰੋਧ ਸ਼ਰੇਆਮ ਖੁੱਲ ਗਏ, ਕਰਤਾ ਵਿਰੋਧ ਸ਼ਰੇਆਮ ਖੁੱਲ ਗਏ।
1: ਉਮਗਾ ਕੁਵਾਰ ਸੋਚੇ ਹਨ ਖਾਬ ਚ, ਉਮਗਾ ਕੁਵਾਰ ਸੋਚੇ ਹਨ ਖਾਬ ਚ, ਕਰਫਿਊ ਲਗਾਤਾ ਸਾਰੇ ਹੀ ਪੰਜਾਬ ਚ, ਕਰਫਿਊ ਲਗਾਤਾ ਸਾਰੇ ਹੀ ਪੰਜਾਬ।

0: ਸੋਹਣੀ ਵਿੱਚ ਬਦਲੀ ਗੁਰੂ ਦੀ ਨਗਰੀ ਹਰ ਸਿੱਖ ਉੱਤੇ ਹੋਣ ਲੱਗੀ ਜਬਰੀ ਹਰ ਸਿੱਖ ਉੱਤੇ ਹੋਣ ਲੱਗੀ ਜਬਰੀ
1: ਧੁੱਤ ਕਰ ਦਿਓ ਫੌਜ ਨੂੰ ਸ਼ਰਾਬ ਚ ਧੁੱਤ ਕਰ ਦਿਓ ਫੌਜ ਨੂੰ ਸ਼ਰਾਬ ਚ ਕਰਫਿਊ ਲਗਾ ਤਾਂ ਸਾਰੇ ਹੀ ਪੰਜਾਬ ਚ ਕਰਫਿਊ ਲਗਾ ਤਾਂ ਸਾਰੇ ਹੀ ਪੰਜਾਬ

0: ਹੁਣ 1984 ਸਾਲ ਨੂੰ ਛੱਡਿਆ ਸੀ ਗੋਲਾ ਤਖ ਤੇ ਅਕਾਲ ਨੂੰ 4 ਜੂਨ 1984 ਸਾਲ ਨੂੰ ਛੱਡਿਆ ਸੀ ਗੋਲਾ ਤਖ ਤੇ ਅਕਾਲ ਨੂੰ
1: ਭੰਗਣਾ ਹੈ ਪਾਤੀ ਆਦਿਬ ਅਦਾਬ ਚ ਭੰਗਣਾ ਹੈ ਪਾਤੀ ਆਦਿਬ ਅਦਾਬ ਚ ਕਰ ਪਿਓ ਲੇਗਾ ਤਾਂ ਸਾਰੇ ਹੀ ਪੰਜਾਬ।

ਪੰਜਾਬ ਦਾ ਨਾਤਾ ਸਾਰੀਆਂ ਸਟੇਜਾਂ ਦੇ ਨਾਲੋਂ ਤੋੜ ਦਿੱਤਾ ਗਿਆ, ਟੈਲੀਫੋਨ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ। ਉਦੋਂ ਆਹ ਮੋਬਾਈਲ ਨਹੀਂ ਸੀ ਹੁੰਦੇ, ਉਦੋਂ ਘਰਾਂ ਦੇ ਵਿੱਚ ਲੱਗੇ ਹੋਏ, ਦਫ਼ਤਰਾਂ ਵਿੱਚ ਲੱਗੇ ਹੋਏ ਤਾਰਾਂ ਵਾਲੇ ਫੋਨ ਹੁੰਦੇ ਸੀ। ਇਹ ਸਭ ਕੁਛ ਬੰਦ ਹੋ ਚੁੱਕਿਆ ਸੀ ਅਤੇ ਪੰਜਾਬ ਦੀ ਧਰਤੀ ਦੇ ਉੱਤੇ ਬੱਚਾ ਬੱਚਾ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਰੇਡੀਓ 'ਤੇ ਖਬਰ ਕੋਈ ਆਉਣੀ ਸੁਣਨੀ ਅਤੇ ਪੰਜਾਬ ਦੇ ਨੌਜਵਾਨਾਂ ਦੇ, ਪੰਜਾਬ ਦੇ ਬਜ਼ੁਰਗਾਂ ਦੇ, ਮਾਵਾਂ ਦੇ, ਧੀਆਂ ਦੇ, ਭੈਣਾਂ ਦੇ, ਬੱਚਿਆਂ ਦੇ ਹਿਰਦੇ ਬਲੁੰਦਰੇ ਜਾਣੇ। ਅਤੇ ਇੱਧਰ ਯੋਧੇ ਜਰਨੈਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਿਨ੍ਹਾਂ ਨੂੰ ਸਮਤ ਬਖਸ਼ੀ, ਜਿਨ੍ਹਾਂ ਨੂੰ ਹੌਸਲੇ ਬਖਸ਼ੇ ਹੈ, ਕਿਉਂਕਿ ਇਹ ਤਾਂ ਸਾਡਾ ਇਤਿਹਾਸ ਆ ਪਹਿਲਾਂ ਤੋਂ ਹੀ ਰਿਹਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘਾਂ ਦੇ ਨਾਲ 10 ਲੱਖ ਫੌਜ ਦਾ ਮੁਕਾਬਲਾ ਕਰਾ ਸਕਦੇ ਹੈ, ਅਤੇ ਮਹਾਰਾਜ ਨੇ ਵਚਨ ਕੀਤਾ ਸੀ ਵੀ ਮੈਂ 1.25 ਲੱਖ ਨਾਲ ਲੜਾਉਣਾ ਹੈ ਆਪਣੇ ਯੋਧਿਆਂ ਨੂੰ, ਆਪਣੇ ਬਾਬਰ ਸ਼ੇਰਾਂ ਨੂੰ। ਭਾਈ ਜੈਤੇ ਨਾਲ ਵਾਅਦਾ ਕੀਤਾ ਸੀ 15 ਨਵੰਬਰ 1675 ਨੂੰ, ਕਿਉਂਕਿ 11 ਨਵੰਬਰ 1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਅਤੇ 15 ਨਵੰਬਰ 1675 ਨੂੰ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਭਾਈ ਜੈਤਾ ਸੀਸ ਲੈ ਕੇ ਪਹੁੰਚਦਾ ਗੁਰਾਂ ਦਾ। ਮਹਾਰਾਜ ਪੁੱਛਦੇ ਵੀ ਜੈਤਿਆ ਕਿੰਨੇ ਕੁ ਜਰਨੈਲ ਸੀ, ਕਿੰਨੇ ਕੁ ਸਿੱਖ ਸੀ ਦਿੱਲੀ ਦੇ ਵਿੱਚ, ਕਿੰਨਿਆਂ ਕਿੰਨੇ ਹਾਂ ਦਾ ਨਾਰਾ ਮਾਰਿਆ? ਅਤੇ ਭਾਈ ਜੈਤਾ ਕਹਿੰਦਾ, ਮਹਾਰਾਜ ਤੁਹਾਡੇ ਸਿੱਖਾਂ ਦੀ ਤੁਸੀਂ ਜਰਨੈਲੀ ਦੀ ਗੱਲ ਕਰਦੇ ਹੋ ਜਾਂ ਹੌਸਲੇ ਦੀ ਗੱਲ ਕਰਦੇ ਹੋ, ਹਾਂ ਦੇ ਨਾਰੇ ਦੀ ਗੱਲ ਕਰਦੇ ਹੋ? ਭਾਈ ਜੈਤੇ ਦੇ ਅੱਖਾਂ 'ਚ ਹੰਝੂ ਆ ਗਏ। ਕਹਿੰਦਾ, ਮਹਾਰਾਜ ਤੁਹਾਡੇ ਸਿੱਖਾਂ ਦੀ ਤਾਂ ਪਛਾਣ ਹੀ ਨਹੀਂ ਕੋਈ ਬੂਹੇ ਢੋਲੇ ਦਿੱਲੀ ਦੇ। ਮਹਾਰਾਜ 9 ਸਾਲ ਦੀ ਉਮਰ 'ਚ ਸੀ, ਰੋਹ ਵਿੱਚ ਆਏ ਆ ਉਦੋਂ 9 ਸਾਲ ਦੀ ਉਮਰ। ਆ ਸਾਡਾ ਖਾਲਸਾ ਪੰਥ ਸਜਾਉਣ ਦਾ ਵਾਅਦਾ ਮਹਾਰਾਜ ਨੇ 15 ਨਵੰਬਰ 1675 'ਚ ਲੈ ਲਿਆ ਸੀਗਾ, ਅਤੇ 1675 ਤੋਂ ਲੈ ਕੇ 1699 ਨੂੰ ਜਾ ਕੇ ਖਾਲਸਾ ਸਜਾਇਆ। ਇੰਨੇ 24-25 ਸਾਲ ਮਹਾਰਾਜ ਤਿਆਰੀ ਕਰਦੇ ਰਹੇ ਆਪਦੇ ਖਾਲਸੇ ਦੀ। ਕਹਿੰਦੇ, ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਨਚਾਊਂ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਹੋਈ ਗਰੀਬ ਦੀ ਕਿਸਮਤ ਨੂੰ ਜੋੜਾਂ, ਮੈਂ ਕਹਿੰਦੀ ਧਾਰ ਦੇ ਅੱਗੇ 22 ਧਾਰਾਂ ਨੂੰ ਰੋੜਾਂ, ਮੈਂ ਕਬਰਾਂ 'ਚੋਂ ਮੁਰਦੇ ਜਗਾਉਣੇ ਆ ਸੁੱਤੇ, ਮੈਂ ਕਿਸ਼ਤੀ ਨਚਾਊਂ ਤੂਫਾਨਾਂ ਦੇ ਉੱਤੇ, ਮੈਂ ਸਤਲੁਜ ਦੇ ਪਾਣੀ 'ਚ ਪਾ ਕੇ ਪਤਾਸੇ, ਇਹਨਾਂ ਮੋਇਆਂ ਦੇ ਬੁੱਲਾਂ 'ਤੇ ਲਿਆਉਣੇ ਨੇ ਹਾਸੇ, ਮੈਂ ਤੱਕੜੀ ਤੋਲਣ ਵਾਲਿਆਂ ਨੂੰ ਤੇਗਾਂ ਫੜਾਵਾਂ, ਮੈਂ ਚਿੜੀਆਂ ਤੋਂ ਬਾਤ ਤੜਵਾਵਾਂ, ਗਿੱਦੜਾਂ ਤੋਂ ਮੈਂ ਸ਼ੇਰ ਮਰਵਾਵਾਂ, 1.25 ਲੱਖ ਸੇਕ ਲੜਾਵਾਂ, ਤਬਾ ਗੋਬਿੰਦ ਸਿੰਘ ਨਾਮ ਕਾਮ। ਇਹ ਐਵੇਂ ਨਹੀਂ, ਦਰਬਾਰ ਸਾਹਿਬ ਦੀ ਧਰਤੀ 'ਤੇ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਯੋਧੇ ਲੜੇ ਫੌਜਾਂ ਦੇ ਨਾਲ, ਮਹਾਰਾਜ ਦੇ ਵਾਅਦੇ ਹੈ। ਇਹ ਚਮਕੌਰ ਦੀ ਗੜੀ ਦੇ ਵਿੱਚ ਰਿਜ਼ਲਟ ਕੱਢ ਚੁੱਕੇ ਆ ਸੱਚੇ ਪਾਤਸ਼ਾਹ ਜੀ, 1.25 ਲੱਖ ਨਾਲ ਇਕੱਲੇ ਇਕੱਲੇ ਨੂੰ ਲੜਾਉਣ ਦਾ। ਅਤੇ ਆਓ, ਜਿਵੇਂ ਸੰਤਾਂ ਨੂੰ ਜਦੋਂ ਪਹਿਲਾ ਗੋਲਾ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕੀਤਾ ਨਾ, ਅਤੇ ਸੰਤਾਂ ਨੂੰ ਫਿਰ ਕਿਸੇ ਨੇ ਕਿਹਾ ਵੀ ਮਹਾਰਾਜ ਅੱਗੇ ਭਿਆਨਕ ਸਮਾਂ ਆਉਣ ਵਾਲਾ, ਕਿਉਂਕਿ ਫੌਜ ਹੀ ਫੌਜ ਪੂਰੇ ਦਰਬਾਰ ਸਾਹਿਬ ਵਿੱਚ ਉਤਰ ਆਈ ਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ 'ਤੇ ਬੜੇ ਵੱਡੇ ਕਹਿਰ ਵਾਪਰ ਜਾਣੇ ਹੈ, ਜਿਹੜੀਆਂ ਸੰਗਤਾਂ ਦਰਸ਼ਨ ਦਦਾਰੇ ਕਰਨ ਆਈਆਂ। ਸਰਕਾਰ ਦੇ ਹੁਕਮ ਸੀ ਵੀ ਬਿਜਲੀ ਪਾਣੀ ਬੰਦ ਕਰ ਦਿਓ, ਜਿਹੜੇ ਵੀ ਹੱਥ ਖੜ੍ਹੇ ਕਰਦੇ ਆ, ਕਈ ਸਰਕਾਰ ਦੇ ਟੌਟ ਸੀ ਉਦੋਂ ਹੱਥ ਖੜ੍ਹੇ ਕਰਕੇ ਵੀ ਬਾਹਰ ਨਿਕਲੇ, ਅਤੇ ਸਾਰਿਆਂ ਨੂੰ ਬੰਦੀ ਬਣਾ ਦਿੱਤਾ ਜਾਵੇ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਧੀਆਂ ਭੈਣਾਂ ਨੂੰ, ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕੀਤਾ ਜਾਵੇ। ਜਿਹੜੇ ਸ਼ਰਧਾਲੂ ਆਏ ਹੈ ਉਹਨਾਂ ਨੂੰ ਪਾਣੀ ਵੀ ਨਾ ਦਿੱਤਾ ਜਾਵੇ। ਆਪਾਂ ਗਰਮੀ ਦੀ ਰੁੱਤ ਦੇ ਵਿੱਚ ਨਾ ਆ ਜੂਨ ਮਹੀਨੇ 'ਚ ਇਹ ਮਹਿਸੂਸ ਕਰ ਸਕਦੇ ਹਾਂ ਵੀ ਪੱਖਾ ਵੀ ਨਾ ਚੱਲਦਾ ਹੋਵੇ ਅਤੇ ਪਾਣੀ ਵੀ ਨਾ ਮਿਲੇ, ਭੁੱਖੇ ਵੀ ਰਹਿਣ, ਅਤੇ ਕਿੱਡੀ ਵੱਡੀ ਇਹ ਮੁਸ਼ਕਤ ਘਾਲ ਆ। ਆਓ, ਜਿਵੇਂ ਬਾਹਰ ਜਦੋਂ ਇਹ 2200 ਦੇ ਵਿੱਚੋਂ 163 ਬਚ ਕੇ ਗਏ ਹੈ, ਬਾਕੀ ਛੱਲੀਆਂ ਵਾਂਗੂ ਭੁਣ ਤੇ ਫਿਰ ਕੁਲਦੀਪ ਬਰਾੜ ਵਰਗੇ, ਜਰਨਲ ਵੈਦੇ ਵਰਗੇ, ਇਹ ਸੋਚਦੇ ਆ ਵੀ ਸੰਤ ਨੂੰ ਫੜਿਆ ਕਿਵੇਂ ਜਾਵੇ, ਕਿਉਂਕਿ ਬੈਰਲਿਸਾ ਰਾਹੀਂ ਸਰਕਾਰ ਦੇ ਨਾਲ, ਦਿੱਲੀ ਦੇ ਨਾਲ ਰਾਬਤਾ ਰੱਖ ਰਹੀਆਂ ਸਨ ਫੌਜਾਂ। ਅਤੇ ਜਿਵੇਂ ਵਿਉਂਤਬੰਦੀ ਸਰਕਾਰ ਕਰਦੀ ਹੈ ਵੀ ਸੰਤਾਂ ਨੂੰ ਕਿਵੇਂ ਫੜਿਆ ਜਾਵੇ, ਸੰਤਾਂ ਨੂੰ ਗ੍ਰਿਫਤਾਰ ਕਿਵੇਂ ਕੀਤਾ ਜਾਵੇ, ਜਿਹੜਾ ਫੌਜਾਂ ਦਾ ਨੁਕਸਾਨ ਵੀ ਨਾ ਹੋਵੇ, ਕਿਉਂਕਿ ਇਹਨਾਂ ਦਾ ਅੰਦਾਜ਼ਾ ਸੀ ਵੀ 2.5 ਘੰਟਿਆਂ ਵਿੱਚ, 2 ਘੰਟਿਆਂ 'ਚ ਫੜ ਲਿਆਵਾਂਗੇ।
ਪਰ ਇਹਨਾਂ ਨੂੰ ਕੀ ਪਤਾ ਜੋਧੇ ਜਰਨੈਲ ਸੂਰਮੇ ਉਹ ਬੈਠੇ ਹੈ ਜਿਹੜੇ ਧਰਮ ਤੋਂ ਜਾਨਾਂ ਮਾਰਨ ਵਾਲੇ ਹੈ ਤੇ ਇਕੱਲੇ ਇਕੱਲੇ ਹਜ਼ਾਰਾਂ ਨੂੰ ਖਤਮ ਕਰਕੇ ਫੇਰ ਸ਼ਹੀਦ ਹੋਣ ਵਾਲੇ ਹੈ। ਆਓ ਜਿਵੇਂ ਸੰਤਾਂ ਨੂੰ ਫੜਨ ਦੀਆਂ ਕੁਝ ਚਾਲਾਂ ਚੱਲੀਆਂ ਜਾ ਰਹੀਆਂ ਸਾਥੀ ਇਹ

0: ਸਾਨੂੰ ਭੇਦ ਨਹੀਂ ਆਉਂਦਾ, ਸਾਨੂੰ ਭੇਦ ਨਹੀਂ ਆਉਂਦਾ, ਬਦਨੇ ਉਸ ਤੋਂ ਉਸ ਦੇ ਚੇਲੇ, ਜੇ ਕੋਈ ਚਿੜ ਚਿੜ ਕਰਦਾ ਹੈ ਦਿੰਦੇ ਚਾੜ ਉਸ ਨੂੰ ਰੇਲੇ, ਜੇ ਕੋਈ ਚਿੜ ਚਿੜ ਕਰਦਾ ਹੈ ਦਿੰਦੇ ਚਾੜ ਉਸ ਨੂੰ ਰੇਲੇ।
1: ਕੋਈ ਦੇਵੇ ਜਵਾਬ ਉਹਨੂੰ, ਕੋਈ ਦੇਵੇ ਜਵਾਬ ਉਹਨੂੰ, ਉੱਡਦੀ ਗੱਲ ਹਵਾ ਚੋਂ ਬੋਚੇ ਫੜ ਨਾ ਪਿੰਡਰਾ।

0: ਫੜਨਾ ਪਿੰਡਰਾ ਵਾਲਿਆਂ ਨੂੰ ਇਹ ਸਰਕਾਰ ਕੋਚੀਆਂ ਸੋਚੇ
1: ਹੈਲੀਕਾਪਟਰ ਰਾਹੀਂ ਕਮਾਂਡੋ ਛੱਤ ਤੇ ਤਾਰ ਦਿੱਤੇ ਸਣੇ ਜੁੱਤੀਆਂ ਫੌਜੀ ਗੁਰਦਰਬਾਰ ਚ ਬਾੜ ਦਿੱਤੇ ਜੰਗੀ ਟੈਂਕ ਅਕਾਲ ਤਖ਼ਤ ਦੇ ਉੱਤੇ ਚਾੜ ਦਿੱਤੇ ਬੱਚੇ ਬੁੱਢੇ ਬੀਬੀਆਂ ਫੜ ਕੇ ਅੰਦਰ ਤਾੜ ਦਿੱਤੇ ਜ਼ਾਲਮ ਸਰਕਾਰਾਂ ਨੇ ਬੜੇ ਜ਼ੁਲਮ ਕਮਾਏ ਹੈ ਬੜਾ ਅਤਿਆਚਾਰ ਕੀਤਾ ਨਿਹੱਥਿਆਂ ਨੂੰ ਫੜ ਫੜ ਕੇ ਬੰਦ ਕਰਕੇ ਅਤੇ ਹੁਕਮ ਸੀ ਵੀ ਇਹਨਾਂ ਨੂੰ ਪਾਣੀ ਮੰਗਣ ਤਾਂ ਪਾਣੀ ਵੀ ਨਹੀਂ ਦੇਣਾ ਇਹ ਵੀ ਹੁਕਮ ਸੀ ਵੀ ਜੇ ਕੋਈ ਫੱਟੜ ਸਿੰਘ ਪਿਆ ਨਾ ਤਾਂ ਪਹਿਲਾਂ ਉਹਦੇ ਦੋ ਗੋਲੀਆਂ ਮਾਰ ਕੇ ਫਿਰ ਉਹਦੇ ਨੇੜੇ ਜਾਣਾ ਬੜਾ ਕਹਿਰ ਹੋਇਆ ਸੀ ਇਸ ਧਰਤੀ ਦੇ ਉੱਤੇ ਆਓ ਸਮੇਂ ਦੀ ਸਮਾਪਤੀ ਹੈ ਆਪਾਂ ਲੜੀਵਾਰ ਇਤਿਹਾਸ ਪਹਿਲੀ ਤਰੀਕ ਤੋਂ 1 ਜੂਨ ਤੋਂ ਕਹਿੰਦੇ ਆ ਰਹੇ ਹਾਂ ਅਤੇ 7 ਜੂਨ ਨੂੰ ਗੁਰੂ ਘਰ ਵਿਖੇ ਸਮਾਗਮ ਰੱਖੇ ਗਏ ਹੈ 1984 ਦੇ ਸ਼ਹੀਦਾਂ ਪ੍ਰਤੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਜਿੰਨੀਆਂ ਵੀ ਰੂਹਾਂ ਜਿੰਨੇ ਵੀ ਯੋਧੇ ਜਰਨੈਲ ਸ਼ਹੀਦ ਹੋਏ ਹੈ ਉਹਨਾਂ ਨੂੰ ਸਮਰਪਿਤ ਆ ਉਹਨਾਂ ਨੂੰ ਨਿਮਸ਼ਕਾਰ ਕਰਨ ਵਾਸਤੇ 7 ਤਰੀਕ ਨੂੰ ਗੁਰੂ ਘਰ ਵਿਖੇ ਦੀਵਾਨ ਸਜਾਏ ਜਾਣੇ ਹੈ ਸ਼ਹੀਦਾਂ ਨੂੰ ਨਤਮਸਤਕ ਹੋਣਾ ਅਸੀਂ ਸਾਰਿਆਂ ਨੇ ਸੋ ਆਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ ਸਾਰੀ ਸੰਗਤ ਬਾਣੀ ਪੜਿਓ ਕੋਈ ਵੀ ਰਸਨਾ ਬਾਂਝੀ ਨਾ ਰਵੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਬਾਣੀ ਨਾਲ

0: ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ
1: ਮੇਰਾ ਆਧਾਰੋ ਬਾਜੇ
0: ਪੰਜ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਬਾਜੇ ਕਲਾ

0: ਸੁਣੋ ਵੱਡ ਭਾਗੀ ਹੋ ਔਰ ਬ੍ਰਹਮ ਪ੍ਰਭ ਬਾਯੁਤਰੇ
1: ਸਗਲ ਵਸੂਰੇ
0: ਰੋਗ ਰੋਗ ਸੰਤਾਪ ਉਤਰੇ
1: ਸੁਣੀ ਸੱਚੀ ਬਾਣੀ
0: ਸੰਤ ਸਾਜਨ ਫੇ।

ਇੱਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ, ਤੁਮਰਾ ਉੱਚੇ ਤੇ ਉੱਚਾ ਸਗਲ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਕਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਧਾਈ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਵਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਜੂਨ 1984 ਤਿੰਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਦਾਰਾ ਰਾਜ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਗੁਰ ਇਤਿਹਾਸ ਦੀਆਂ ਵਿਚਾਰਾਂ ਢਾਡੀ ਵਾਰਾਂ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਾਗਿਆ ਭਈ ਅਕਾਲ ਕੇ
ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਾ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾਕੈ ਹੱਥ ਮੈਂ, ਸੋ ਹਮਰੀ ਰਚਿਆ ਕਰਹੀਂ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀ ਐਨ ਸੁਸਹਿਜ ਸੁਭਾਅ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਜੈ ਸ੍ਰੀ ਮਹਲਾ ਪੰਜਵਾਂ ਘਰ ਦੂਜਾ ਚੰਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇਆ ਕਾਤਾ ਨਾਨਕ ਪ੍ਰਭ ਸਰਨਾਗਤੀ ਰਾਖਨ ਕੋ ਸਮਰਾਥਾ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਇਆ ਕਾਤਾ ਨਾਨਕ ਪ੍ਰਸੰਨ ਨਾਗਤੀ ਰਾਖਨ ਕੋ ਸਮਰਾਥਾ ਚੰਤਾ ਜੋ ਜਨ ਹੋ ਤਿਉ ਰਾਗ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗੁਣ ਬੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਸਦ ਭੁੱਲੀਐ ਮੋਹ ਮਗਨ ਬਕਰਾਲ ਮਾਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ ਜਮ ਲਜਾਏ, ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵਨਾ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਆਦਿ ਮਿਟਾਈ ਕਹੋ ਨਾਨਕ ਕਿਰਪਾ ਪਈ। ਪ੍ਰਭ ਪਏ ਸਹਾਈ ਸਲੋਕ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋਣੈ ਤੂਣੈ ਛੁੱਟੈ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨ ਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲਿਆ ਦੇਖੇ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆ ਵਨ ਰਾਗਿਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਉ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਲਿਆਂ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋ ਏਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰ ਅੰਦ ਲੋ ਬਿਤ ਮਨੋ ਅਨੰਦ ਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤਿਰਨਾ ਵਸਾਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਢੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਣ ਸੁਹੇਲਾ ਔਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇਮ ਹੈ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜ ਹੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਕਰ ਮਹਿਲ ਪਾਵੋ।

0: ਗੁਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਦਿਆ
1: ਗਏ ਅਰਦਾਸ ਹਮਾਰੀ ਜੀਉ ਪਿੰਡਾ ਸਾਬ ਕਉ ਨਾਨਕ ਸਾਬ ਕੋਈ ਨਾਉ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ। ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ 'ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰਨਾ ਜੀ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿ

ਦੇਗ ਤੇਗ ਦੇਗ ਤੇਗ ਪੰਥ ਕੀ ਰਾਤ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਸਾਹਿਬ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ

ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸ ਹੈ ਨਾ ਚੇਤ ਹੈ ਬਪੁੜੇ ਹਰ ਗੁਰਮੁਖ ਸੋਝੀ ਪਾਈ ਹੋਮੈ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ

ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ

ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ। ਜਿਹੋ ਅਣਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਠੋ ਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰਦ ਸੁਣੀ, ਹੋਏ ਨਵਾਂ ਖੰਡਾਂ ਵਿਚ ਜਾਣੀ ਐ, ਨਾਲ ਚੱਲੈ ਸਭ ਕੋਏ,

ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਸੁਣਿਐ ਈਸ਼ਰ ਬਰਮਾ ਇੰਦ, ਸੁਣਿਐ ਮੁਖ ਸਾਲਾ ਹਣਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸ਼ਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਸੁਣਿਐ ਸਤ ਸੰਤੋਖ ਗਿਆਨ, ਸੁਣਿਐ ਅੜਸਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸ਼ੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵਹਿ ਰਾਹੋ, ਸੁਣਿਐ ਹਾਥ ਹੋਵੈ ਸਗਾਹੋ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਣ ਪੰਚ

ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬ ਲੈ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਲ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੈ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਵ। ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅੱਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ

तीर्थ तप दया दत दान जेको पावे तिलका मान सुनिया मनिया मन कीता भाओ अंतरगत तीर्थ मल नाओ सब गुण तेरे मैं नाही कोए विण गुण कीते भगत ना होए स्वस्ताथ बाणी बरमाओ सत सुहाण सदा मन चाओ कवन सोवेला वक्त कवन कवन थित कवन वार कवन से रुति माह कवन जित हुआ आकार वेल ना पाईया पंडती जे होवै लेख पुराण वक्त ना पायो कादियां जे लिखन लेख कुरान थितवार ना जोगी जाने रुत माह ना कोई जा करता सिर ठीको साजे आपे जाने सोई किव कर आखा किव सलाही क्यों वरनी किव जाना नानक आखण सब को आखे एक दू एक सियाना वड्डा साहिब वड्डी नाई कीता जा का होवै नानक जे को आपो जाने अगा गया ना सोहै पाताला पाताल लख आगासा आगास ओड़क ओड़क पाल थके वेद कहन एक बात सहस अठारह कहन कतेबा असुलू एक तात लेखा हुए तलिखी है लेखा हुए विनाश नानक वड्डा आखी है आपे जाने आप सालाही सालाहे एती सुरत ना पाईया नदियां तैवाह पवहै समुंद ना जानी है समुंद शाह सुल्तान गिरहा सेती माल तान कीड़ी तोल न होवनी जेत समनो न विसर है अंत न सिफती कहन न अंत अंत न करण देन न अंत अंत न वेखण सुन न अंत अंत न जापै क्या मन मंत अंत न जापै कीता आकार अंत न जापै पारावार अंत कारण केते बिल लाहे ताके अंत न पाए जाहे एहो अंत न जाने कोए बहुता कही है बहुता हुए वड्डा साहिब ऊंचा थाओ ऊंचे उपर ऊंचा नाओ एवड़ी ऊंचा होवै कोए तिस ऊंचे को जाने सोए जेवड़े आप जाने आप आप नानक नदरी करमी दात बहुता कर्म लिखिया ना जाए वड्डा दाता तेल ना तमाए केते मंगह जोध अपार केत्या गणत नहीं विचार केते खाप तुटै बेकार केते लै लै मुकर पाहे केते मूर्ख खाही खाहे केत्या दुख भूख सदमार ए पे दात तेरी दातार बंद खलासी भाणे होए होर आख न सकै कोए जे को खाए काखण पाए ओ जाने जेतिया मुह खाए आपे जाने आपे दे आखे से पे केई के जिसनो बख्शे सिफत सालाह नानक पातशाही पातशाह अमुल गुण अमुल वापार अमुल वापारी अमुल भंडार अमुल आवह अमुल लै जाहे अमुल पाए अमुला समाहे अमुल धर्म अमुल दीवान अमुल तुल अमुल परवान अमुल बख्शीश अमुल निशान अमुल करम अमुल फरमान अमुलो अमुल आख्या ना जाए आख आख रहे लिवलाए आख वेद पाठ पुराण आख पढ़े करह वख्यान आख बरमे आख इंद आख गोपी तै गोविंद आख ईश्वर आख सिद्ध आख किते किते बुद्ध आख दानव आख देव आख सुर नर मुन जन सेव केते आख आखण पाहे केते कह कह उठ उठ जाहे एते कीते होर करे ताख न सकह केई के जेवड़ पावै तेवड़ हुए नानक जाने साचा सोए जे को आख बोल विगाड़ ता लिखी है सिर गावारा गावार सोदर केहा सो कर केहा जित बै सर्व संभाले वाजे नाद अनेक असंखा केते वावन हारे केते राग परी स्यो कहियन केते गावन हारे गावह तो नो पौन पानी बै संतर गावह राजा धर्म द्वारे गावह चित गुप्त लिख जाने लिख लिख धर्म विचारे गावह ईश्वर वर्मा देवी सोहन सदा सवारे गावह इंद इंदासन बैठे देवत्या दरनाले
ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਸਾਇਆ ਆਦੇਸ਼ ਆਦਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਬੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ
ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ

ਸਾਰ ਜਤ ਪਹਾਰਾ ਧੀਰਜ ਸੁਨਿਆਰ ਐਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸ਼ਾਹੇ ਸ਼ਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਆ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣ ਤੁਸਮਤ ਭੁਜੰਗ ਪ੍ਰਯਾਤ ਛੰਦ ਨਮਸਤੁਅੰ ਅਕਾਲੇ ਨਮਸਤੁਅੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਵਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ
अते हैं, अपे हैं, जीत हैं, पीत हैं, त्रिमान हैं, निदान हैं, तरवर्ग हैं, सर्ग हैं, अनिल हैं, नाद हैं, अजय हैं, अजाद हैं, अजन्म हैं, वर्ण हैं, अपूत हैं, अपर्ण हैं, अगंज हैं, पंज हैं, चूज हैं, चंज हैं, अमीक हैं, रफीक हैं, तंद हैं, बंद हैं, निर्बूज हैं, असूज हैं, अकाल हैं, अजाल हैं, अल्लाह हैं, अजा हैं, अनंत हैं, महंत हैं, अलीक हैं, निरसरीक हैं, निर्लंब हैं, असंभ हैं, अगम हैं, जम हैं, अपूत हैं, अशूत हैं, अलोक हैं, अशोक हैं, कर्म हैं, परम हैं, अजीत हैं, अपीत हैं, अबाह हैं, आगाह हैं, अमान हैं, निदान हैं, अनेक हैं, फरेक हैं, भुजंग प्रयात छंद नमो सर्वमान्ये समस्ति निदाने, नमो देव देवे अपेखी अपेवे, नमो काल काले, नमो सर्व पाले, नमो सर्व गौणे, नमो सर्व पौणे, अनंगी अनाथे, नरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत नृते, नमो नाद नादे, नमो पान पाने, नमो बाद बादे, अनंगी अनामे समस्ति स्वरूपे, प्रपंगी परमाथे समस्ति विभूते, कलंकं बिना ने कलंकी स्वरूपे, नमो राजराजेश्वरं परम रूपे, नमो राजराजेश्वरं परम रूपे, नमो जोग जोगेश्वरं परम सिद्धे, नमो राजराजेश्वरं परम वृद्धे, नमो शास्त्र प्राणे, नमो अस्त्र माणे, नमो परम ज्ञाता, नमो लोक माता, अपेक्षी अपरमी अपोगी अपुगते, नमो जोग जोगेश्वरं परम जुगते, नमो नित नारायणे क्रूर कर्मे, नमो प्रेत अप्रेत देवे सुतर्मे, नमो रोग हर्ता, नमो राग रूपे, नमो शाशाहं, नमो पूप पूपे, नमो दान दाने, नमो मान माने, नमो रोग रोगे, नमस्तंग इशनानं, नमो मंत्र मंत्रं, नमो जंत्र जंत्रं, नमो अष्टेष्टे, नमो तंत्र तंत्रं, सदा सचिदानंद सर्वं प्रणासी अनुपे रूपे समस्तुल निवासी, सदा सिद्ध दा बोध दा बृद करता, अदो उर्द अर्दं अगं ओग हरता, परं परम परमेश्वरं प्रोच पालं, सदा सर्वदा सिद्ध दाता दयालं, अछेदी अपेदी अनामं अकामं, समस्तो पराजी समस्तस्ततामं, तेरा जोर चाचरी छंद, जले हैं, तले हैं, पीत हैं, पे हैं, प्रभु है, जू है, देश है, पेश है, भुजंग प्रयात छंद, अगाधे अबाधे नंदी स्वरूपे, नमो सर्व माने समस्ति निदाने, नमस्त्वं निर्नाथे, नमस्त्वं परमाथे, नमस्त्वं अगंजे, नमस्त्वं अपंजे, नमस्त्वं अकाले, नमस्त्वं अपाले, नमो सर्वदेशे, नमो सर्वपेशे, नमो राजराजे, नमो साज साजे, नमो शाशाहे, नमो मा माहे, नमो गीत गीते, नमो प्रीत प्रीते, नमो रोख रोखे, नमो शोक शोखे, नमो सर्व रोगे, नमो सर्व भोगे, नमो सर्व जीतं, नमो सर्व पीतं, नमो सर्व ज्ञानं, नमो परमतानं, नमो सर्व मंत्रं, नमो सर्व जंत्रं, नमो सर्व दृश्यं, नमो सर्व कृष्ण, नमो सर्व रंगे त्रिपंगे नंगे, नमो जीव जीवं, नमो बीज बीजे अखिजे पिजे समस्तं प्रसिजे, कृपालं स्वरूपे कुकर्मं प्रणासी, सदा सर्वदा रिद्ध सिद्धि निवासी, चरपट छंद त्वा प्रसाद, अमृत कर्मे अमृत धर्मे, अखल जोगे अचल भोगे, अचल राजे अटल साजे, अखल धर्मं अलख कर्मं, सर्वं दाता सर्वं ज्ञाता, सर्वं पाने सर्वं माने, सर्वं प्राणं सर्वं त्राणं, सर्वं भोगता सर्वं जुगता, सर्वं देवं सर्वं पेवं, सर्वं काले सर्वं पाले, रुआल छंद त्वा प्रसाद, आद रूप अनाद मूर्त जोन पुरख अपार, सर्व मान त्रमान देव पेवाद उदार, सर्व पालक सर्व कालक सर्व कोपन काल, जतर तत्र विराज ही अवधूत रूप रसाल, नाम ठाम ना जात जाकर जन्म मरण विहीन, नाम ठाम ना जात जाकर रूप रंग ना रेख, आद पुरख उदार मूर्त जो नाद सेख, देश और ना पेश जाकर रूप रेख ना राग, जतर तत्र दिशा विसा होए फैल्यो अनुराग,
ਨਾਮ ਕਾਮ ਵਿਹੀਨ ਪੇਖਤ ਤਾਮਹੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਨੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕੇ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਈ ਪੁਰਤੀਨ ਲੋਕ ਚੌਦਹ ਕੇ ਬਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਵਯੰਭਵ ਗਣਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤੇਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਅਪਾਰ ਸਰਵ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਪੇਖ ਸਰਬ ਸ਼ਾਸਤਰ ਨਾ ਜਾਨੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਹ ਚਿਤ ਮਦ ਭਾਰ ਛੰਦ ਤੁਅ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਅਜਾਨ

ਕਾਲਾਨ ਕਾਲ ਅਨਭੂਤ ਅੰਗ ਆਭਾ ਭੰਗਤ ਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਵਾ ਪ੍ਰਣਾਡਿਆ ਅੰਡਨ ਵਾਢਿਆ ਚਾਚਰੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੋ ਪ੍ਰਸਾਦ ਕਥ ਤੇ ਕਿਆ ਛਿਜਦੇ ਸਹਿ ਕਿਆ ਭਿਜ ਭੇ ਸਹਿ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿ ਬਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾ ਕੈ ਰਹੀ ਮੈਂ ਰਿਹਾ ਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੂਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਰਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਪੋਖੈ ਕਿ ਸਰਬੱਤਰ ਤ੍ਰਾਣੈ ਕਿ ਸਰਬੱਤਰ ਪ੍ਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਵੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸ਼ਿਕਸਤੈ ਗਰੀਬ ਉਲ ਪ੍ਰਸਤੈ ਬਲੰਦ ਉਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀਜ਼ ਉਲ ਤੁਮਾਮੈ ਰਜ਼ੂ ਉਲ ਨਿਧਾਨੈ ਹਰੀਫ ਉਲ ਅਜੀਮੈ ਰਜ਼ਾਇਕ ਯਕੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਰਾਜ਼ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਲਕਾਮ ਹੈ ਨਿਰਵਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਪਕਾਮੇ ਤ੍ਰਿਵਰਗ ਤ੍ਰਿਵਾਧੇ ਅਗੰਜੇ ਅਗਾਧੇ ਸੁਭੰਗ ਸਰਬ ਭਾਗੈ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਸ਼ੂਤ ਹੈ ਕੇ ਨਰਖੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਦ

ਧਰਮਨ ਪ੍ਰਣਾਸੀ ਸੁਧਰਮੰਗ ਵਿਪੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਵਯੰਭਵ ਸੁਭੰ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਪੰਗੰਗ ਵਿਪੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਯੰਗ ਸੰਗੇ ਅਪੰਗੰਗ ਵਿਪੂਤੇ ਏਕੋ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨ ਦੇਖੀਏ ਤੋ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜ਼ਮਾਨ ਸਵਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾ ਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਰ ਮਾਨ ਮਲੈਂਗੇ ਸ੍ਰੀਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪੁਨ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਵੈ ਅਵਲੋਕ ਸੁਣੇਗੇ ਸੱਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈ ਸਬਿਤਾਇਓ ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾਹ ਕੋ ਸੀਸ ਨਿਵਾਯੋ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਏਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਘਾਵੋ ਆਪ ਹਾਥ ਮੋਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀਅਸ ਤੋ ਜੁਜੂ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਗਰਭਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੁਦ ਕਰਖ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੈਵੋ ਰਾਵ ਕਹੀ ਭੂਪਾ ਅੰਡ ਜੇ ਰਜ ਸੇਤ ਜਕੀਨੀ ਉਤਪੁਜ ਖਾਨ ਬੋਹਰ ਰਚ ਦੀਨੀ ਕਹੂ ਫੂਲ ਰਾਜਾ ਹੋਇ ਬੈਠਾ ਕਹੂ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੋਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਐ ਹੈ ਤਾ ਕੇ ਕਾਲ ਨਿਕਟਨੇ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੈਂ ਹਰਿ ਹੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ ਸ਼ਾਹ ਛੁਹ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ
पाए गहे जब ते तुमरे तब ते को आंख तरे नहीं आनियो। अराम रहीम पुराण कुरान अनेक कहें मत एक ना मान्यो। सिमरत शास्त्र वेद सब है बहु भेद कहें अमेक ना जान्यो। श्री सुभान कृपा तुमरी कर मैं ना कहो सब तोहे बखान्यो। दोहरा सगल द्वार को छाड़ के गहो तुहारो द्वार भाहे गहे की लाज अस गोविंद दास तुहार। सगल द्वार को छाड़ के गहो तुहारो द्वार भाहे गहे की लाज अस गोविंद दास तुहार। राम कली महला तीजा आनंद को अंकार सतगुर प्रसाद आनंद पाया मेरी माए सतगुरु मैं पाया। सत गुरता पाया सहज सेती मन वजिया वादाइया राग रतन परवार परिया शब्द गावने आईया। शब्दो ता गावो हरी केरा मन जिनी वसाया कह नानक आनंद होआ सत गुरु मैं पाया। ए मन मेरेआ तू सदा रो हर नाले हर नाल रो तू मन मेरे दुख सब विसारना। अंगीकार ओ करे तेरा कार्ज सब सवारना। सबना गल्ला समरथ स्वामी सो क्यों मनो विसारे कह नानक मन मेरे सदा रहो हर नाले। साचे साहिबा क्या नाही कर तेरा करता तेरा सब किछ है जिस देह सो पावे। सदा सिफत सलाह तेरी नाम मन वसावे नाम जिनकै मन वसिया वाजे शब्द कनेरे कह नानक सच्चे साहिब क्या नाही कर तेरे। साचा नाम मेरा आधारो साच नाम आधार मेरा जिन भुखा सब गवाइया। कर शांत सुख मन आए वसिया जिन इच्छा सब पुजाइया। सदा कुर्बान कीता गुरु विटो जिस दिया ए वड़ियाइया। कह नानक सुनो संतो शब्द धरो प्यारो साचा नाम मेरा आधारो। वाजे पंच शब्द तित कर सभागै घर सभागै शब्द वाजे कला जित घर धारिया। पंच दूत तुद वस कीते काल कंटक मारिया तुर करम पाया तुद जिन कौ से नाम हर कै लागे। कह नानक तै सुखोआ तित कर अनहद वाजे साची लवै बिन देह निमाणी देह निमाणी लवै बाजो। क्या करे बेचारिया तुद बाज समरथ कोई नाही कृपा करवन वारिया। एस नो होर थाओ नाही शब्द लाग सवारिया कह नानक लवै बाजो। क्या करे बेचारिया आनंद आनंद सब को कह आनंद गुरु ते जानिया जानिया आनंद सदा गुरते। कृपा करे प्यारिया कर कृपा किलविख कटे ज्ञान अंजन सारिया। अंदरों जिनका मोह टुटा तिनका शब्द सचै सवारिया कह नानक इहो आनंद है आनंद गुरते जानिया। बाबा जिस तू दे सोई जन पावै पावै ता सो जन दे जिसनो होर क्या करे बेचारिया। एक भरम भूले फिर है दै दिस एक नाम लाग सवारिया। गुरप्रसादी मन भया निर्मल जिन्ना पाणा पावे कह नानक जिस दे प्यारे सोई जन पावे। आवो संत प्यारे हो अकथ की करह कहानी अकथ केरी कित द्वारे पाईए। तन मन धन सब सौंप गुर को हुक्म मन्ये पाईए। हुक्म मन्यो गुरु केरा गावो सच्ची बाणी कह नानक सुनो संतो कथ्यो कथ कहानी। ए मन चंचला चतुराई किने ना पाया चतुराई ना पाया किने तू सुन मन मेरिया। ए माया मोहनी जिन एत परम पुलाया माया ता मोहनी तिने कीती जिन ठगवली पाईया। कुर्बान कीता तिसै विटो जिन मोह मीठा लाया कह नानक मन चंचल चतुराई किने ना पाया। ए मन प्यारिया तू सदा सच संभाले एहो कुटंब तू जे देखदा चलै नाही तेरा नाले साथ तेरा चलै नाही तिस नाल क्यों चित लाई है।
ऐसा काम मूले ना कीचै जित अंत पछोताई है। सतगुरु का उपदेश सुन तू होवे तेरा नाले, कह नानक मन प्यारे तू सदा सच संभाले। अगम अगोचरा तेरा अंत ना पाया, अंतो ना पाया किने तेरा, अपना आप तू जान हे। जी जंत सब खेल तेरा, क्या को आख वखाने, आखे ता वेखे सब तू है जगत पाया। कह नानक तू सदा अगम है, तेरा अंत ना पाया। सुर नर मन जन अमृत खोज दे, सो अमृत गुर ते पाया। पाया अमृत गुर कृपा कीनी, सच्चा मन वसाया। जी जंत सब तो दो पाए, एक वेख पर सुनाया। लभ लोभ अहंकार चुका, सतगुरु भला पाया। कह नानक जिसनों आप तुठा, तिन अमृत गुर ते पाया। भगतां की चाल निराली, चाला निराली भगतां केरी, बेखम मार्ग चलना। लभ लोभ अहंकार तज त्रिश्ना, बहुत नाई बोलना। खन्यो तिखी वालो निकी एत मार्ग जाना, गुर प्रसादी जिनी आप तजिया हर वाशना समाणी। कह नानक चाल भगतां जुग हो जुग निराली, ज्यो तू चलाए हे तिव चलै स्वामी। होर क्या जाना गुण तेरे, जिव तू चलाए हे तिवै चलै जिन्ना मार्ग पावे। कर कृपा जिन नाम लाए हे, से हर हर सदा त्याव हे। जिसनो कथा सुनाए हे अपनी, से गुरुद्वारा सुख पावे। कह नानक सच्चे साहिब ज्यो पावे तिवै चलावे। एहो सुहला शब्द सुहावा, शब्दो सुहावा सदा सुहला सतगुरु सुनाया। एहो तिनकै मन वसिया, जिन धुरों लिखिया आया। एक फिरे कनेरे करै गल्लां, गली किरे न पाया। कह नानक शब्द सुहला सतगुरु सुनाया। पवित होए से जना जिनी हर त्याया, हर त्याया पवित होए गुरमुख जिनी त्याया। पवित माता पिता कुटुंब सहित स्यो, पवित संगत सबाइया। कहंदे पवित सुन दे पवित, से पवित जिनी मन वसाया। कह नानक से पवित जिनी गुरमुख हर हर त्याया। करमी सहज न उपजाय, बिन सहजै सहसा न जाए। न जाए सहसा कितै संजम, रह कर्म कमाए। सहसा जियो मलीन है कित संजम, तो ता जाए मन तो वो शब्द लागो। हर स्यो रहो चित लाए, कह नानक गुर प्रसादी सहज उपजै। ए सहसा उजाए जियो मैले बारो निर्मल, बारो निर्मल जियो ता मैले तिनी जन्म जुए हारिया। ए तिसना वड्डा रोग लगा, मरण मनो विसारिया। वेदा में नाम तुम सो सुने नाही, फिरै जो बेतालिया। कह नानक जिन सच तजिया, कूड़े लागे तिनी जन्म जुए हारिया। जियो निर्मल बहरो निर्मल, बहरो ता निर्मल जियो निर्मल। सतगुर ते करनी कमाणी, कूड़ की सोए पोचे नाही। मनसा सच समाणी, जन्म रतन जिनी खटिया। भले सेवन जारे, कह नानक जिन मन निर्मल, सदा रहे गुरु नाले। जे को सिख गुरु सेती सरमुख होवे, होवे ता सरमुख सिख कोई। जियो रह गुरु नाले, गुर के चरण हृदय ते आए अंतरात्मा संभाले। आप छड सदा रहे परने, गुर बिना वरना जाने कोई। कह नानक सुनो संतो सो सिख सरमुख होए। जे को गुर ते बेमुख होवे, बिन सतगुर मुक्त ना पावे। पावे मुक्त ना होर थै कोई, पुछो बबे किया जाए। अनेक जूनी भरम आवै, बिन सतगुर मुक्त ना पाए। फिर मुक्त पाए लाग चरणी, सतगुरु शब्द सुनाए। कह नानक विचार देखो, बिन सतगुर मुक्त ना पाए। आवो सिख सतगुरु के प्यारे हो, गावो सच्ची बाणी। बाणी त गावो गुरु केरी, बाणी है सरबाणी। जिनको नदर कर्म होवै, हृदय तना समाणी। पीवो अमृत सदा रहो हर रंग, जपे हो सारिंग पानी। कह नानक सदा गावो ए सच्ची बाणी। सतगुरु बिना होर कच्ची है बाणी, बाणी ता कच्ची सतगुरु बाजो होर कच्ची बाणी। कहंदे कच्चे सुन दे कच्चे, कच्ची आख वखाणी। हर हर नित करै रसना, हर हर नित करै रसना। कहया कछु ना जानी, चित जन का हिर लया माया। बोलन पै रवाणी, कह नानक सतगुरु बाजो होर कच्ची बाणी। गुर का शब्द रतन है, हीरे जित जड़ाओ। शब्द रतन जित मन लागा,
ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਬੁਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੀਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਫਾਏ, ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਬੁਝੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰਿ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ, ਜਿਨ ਹਰ ਆਪੇ ਭਾਣਾ ਕਹਿ ਨਾਨਕ, ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤ ਕਿਤੈ ਜਿਚਰ, ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤ ਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ।
ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੈ ਆਨੰਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ

ਗਏਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तुमरी गत मेत तुम ही ज्ञानी नानक दास,

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਕਰਨ ਦਾ ਬਲ ਬੁੱਧੀ ਉਦਮ ਚਾਓ ਬਖਸ਼ਣਾ ਸਮੂਹ ਸੇਵਾਦਾਰਾਂ ਨੂੰ ਆਪਣੀਆਂ ਸੇਵਾਵਾਂ ਤਨ ਮਨ ਧਨ ਨਾਲ ਨਿਭਾਉਣ ਦਾ ਬਲ ਬਖਸ਼ਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਿਵਾਜ ਆਈ ਹੋਈ ਸਮੂਹ ਸੰਗਤ ਦੀਆਂ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰ

ਧਰ ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

मोह वास करै सबै बल, सदा सुख मन वसै दुख संसार है खोवै।

दर्शन परसे है गुरु के, जन्म मरण दुख जाए। होवे सिफत खसम दी

ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ, ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦਾ ਆਨੰਦ ਮਾਨਣ ਲਈ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਰਬੱਤ ਸੰਗਤ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਰਬੱਤ ਸੰਗਤ ਦਾ ਧੰਨਵਾਦ। ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब अमित वडाई भगत वशल दयाला।

Müdür

우리

Right.

Mm-hmm.

와 무르 무르 와 와 무르 와 무르 와 무르 와 무르 와 무르 와 무르 와 무르 와 무르 와 무르

0: ਅਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰਿਆ।

ਸਦਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਿਆ ਖੇਲਾ ਕਰੋੜ ਸੱਚੇ ਸਬਤਾਨ।

ਵਿਸਮਾਦ ਰੂਪ ਸਮਾਦ ਰੰਗ ਵਿਸਮਾਦ ਨਾਂਕੇ ਫਿਰੇ ਦੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਵਤ ਸਮਾਦ

ਬਿਨ ਸਤਿਗੁਰ ਕਿਰੇ ਨਾ ਪਾਇਓ, ਬਿਨ ਸਤਿਗੁਰ ਕਿਰੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਉਨਕਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੁਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ

ਜੀ ਸੱਚਾ ਸਾਹਿਬ ਇੱਕ ਤੋ ਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤੰਤਰੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਦੇ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ

ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ, ਪੜੀਏ ਜਿੱਤੇ ਬਰਸ ਬਰਸ।

ਹਰਿਦਾਨ ਮਹਿੰਦਾ ਤਲਿਖਾ ਕਿਵਲੇ ਤਮਸਤਕ ਲਾਈਐ ਕੂੜਾ ਲਾਲ ਛੱਡੀਏ ਹੋਏ ਕਮਨਾ ਲੱਖ ਧਿਆਈਐ ਫਲਤੇ ਵੇ ਪਾਈਏ ਦੇਵੇ ਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂਰਤਨਾ ਦੀ ਪਾਈਐ

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ
1: ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪੁਰ ਰਹਿਆ ਤੂੰ ਸੱਚਾ ਸਾਹਿਬ ਸਿਪਸ ਵਾਲੇ।

0: ਪਾਸੇ ਕਿੱਤ ਫਲ ਫਿੱਕੇ ਫੁੱਲ ਬਕ ਬੱਕੇ ਕੰਮ ਨਾ ਵੈ ਪੱਤ ਮਿੱਠਤ ਨੇ ਵੀ ਨਾਨਕਾ ਗੁਣ ਚੰਗੇ ਆਈਆਂ ਤੱਤ ਸਭ ਕੋ ਨਵੇ ਆਪ ਕੋ ਪਰ ਕੋ ਨਵੇ ਨਾ ਕੋਏ ਧਰ ਤਰਾ ਜੂ ਧੋਲੀਏ ਨਵੇ ਸੁਗੋਰਾ ਹੋਏ ਅਪਰਾਧੀ ਦੂਣਾ ਨੇ ਵੈ ਜੋ ਹੰਤਾ ਮਿਰਗਾ ਸੀਸ ਨੂੰ ਆਇਆ ਕਿਆ ਥੀ ਹੈ ਜਰ ਦੇਖ ਸੁਦੇ ਜਾਏ ਮਹੱਲਾ ਪਹਿਲਾ
1: ਪਰ ਪੁਸਤਕ ਸੰਧਿਆ।

ਵੀ ਕੱਪੜੂ ਸਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹਿ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤੰਦ ਸਿਖਰਾ ਡਰਾਵਣਾ ਕਰਿਆ ਉਗਣ ਪਛੋਤਾਵਣਾ ਕਰਿਆ

ਜਨੇਊ ਜੀ ਕਹੀ ਤਾਂ ਪਾਂਡੇ ਘੱਤ ਨਾ ਟੁੱਟੇ ਨਾ ਮਲ ਲੱਗੇ ਨਾ ਜਲੇ ਨਾ ਜਾਏ।

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਅੰਮ੍ਰਿਤ।

ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਰਸਨ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁਲ ਭੇਟਾਂ ਮਨਜ਼ੂਰ ਕਰ, ਸਤਿਗੁਰ ਜੀ ਸਰਬੱਤ ਦੇ ਕਾਰਜ ਰਾਸ ਕਰਨ। ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਉਜ ਬਲ ਬੀਰ ਬ੍ਰਹਮ ਸੁਖ ਸਾਗਰ ਕਰਤ ਪਰਤ ਗਹਿ ਲਿਹੋ ਉਂਗਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਉਹ ਉਮਰ ਪੈਂਦੀ ਵਿੱਚ ਲਿਖੇ ਦੇ ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਉਹ ਪਲ ਲਿਖੇ ਵਿੱਚ ਲੱਗ ਜਾਂਦੇ ਨੇ ਜਿਹੜੇ ਸੱਚੇ ਦੀ ਯਾਦ ਵਿੱਚ ਬਤੀਤ ਕੀਤੇ ਜਾਂਦੇ ਨੇ, ਸੰਗਤ ਵਿੱਚ ਜੁੜ ਕੇ ਜਿਹੜੇ ਬਤੀਤ ਕੀਤੇ ਜਾਂਦੇ ਨੇ। ਜਿੱਥੇ ਤਨ ਕਰਕੇ ਬੈਠੇ ਹਾਂ, ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਆਓ ਲੜੀਵਾਰ ਗੁਰਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਮੂਰਖ ਜੀਵ ਅਗਿਆਨੀ ਜੀਵ ਮਾਇਆ ਦੇ ਪ੍ਰਭਾਵ ਵਿੱਚ ਲੱਗ ਕੇ ਦਿਨੇ ਰਾਤ ਲਾਲਚ ਕਰਦਾ ਹੈ, ਝੂਠ ਬੋਲਦਾ, ਵਿਕਾਰਾਂ ਦੀ ਦੁਨੀਆਂ ਵਿੱਚ ਗਲਤਾਨ ਰਹਿੰਦਾ ਹੈ। ਦੁਨਿਆਵੀ ਮੋਹ ਇਹਨਾਂ ਤਰੀਕਿਆਂ ਨਾਲ ਇਹ ਅੰਨਾ ਜੀਵ ਇਹਨਾਂ ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਲਾਗ ਪਰੇ ਦੁਰਗੰਧ ਸਿਉਂ, ਕਹਿੰਦੇ ਇਸ ਦੁਰਗੰਧ ਵਿੱਚ ਲੱਗ ਕੇ ਨਾਨਕ ਮਾਇਆ ਬੰਧ ਇਸ ਅਗਿਆਨੀ ਜੀਵਨ ਨੂੰ ਮਾਇਆ ਦੇ ਬੰਧਨ ਪਏ ਰਹਿੰਦੇ ਨੇ। ਜਦੋਂ ਸ਼ਬਦ ਮਾਇਆ ਸਾਡੇ ਸਾਹਮਣੇ ਆਵੇ, ਨਾਲ ਦੀ ਨਾਲ ਹੀ ਸਾਡਾ ਧਿਆਨ ਡਾਲਰਾਂ ਵੱਲੀ, ਰੁਪਈਆਂ ਵੱਲੀ ਜਾਂ ਪੌਂਡਾਂ ਵੱਲੀ ਚੱਲਿਆ ਜਾਂਦਾ। ਕੇਵਲ ਇਹ ਡਾਲਰ ਰੁਪਈਏ ਹੀ ਮਾਇਆ ਨਹੀਂ ਹੈ, ਦੁਨੀਆਂ ਦੀ ਹਰ ਉਹ ਵਸਤੂ ਜਿਹਦੇ ਆਉਂਦਿਆਂ ਰੱਬ ਭੁੱਲ ਜਾਏ ਉਹ ਸਾਡੇ ਲਈ ਮਾਇਆ ਹੈ। ਮਾਲਕ ਨੇ ਕਿਰਪਾ ਕੀਤੀ, ਕਿਸੇ ਦਾ ਰੰਗ ਰੂਪ ਸੋਹਣਾ, ਉਹਦਾ ਮਾਣ ਕਰ ਲਿਆ, ਉਹ ਰੂਪ ਤੇ ਰੰਗ ਵੀ ਮਾਇਆ ਬਣ ਗਿਆ। ਕਾਰੋਬਾਰ ਚੰਗਾ, ਮਕਾਨ ਚੰਗਾ, ਉਹਦਾ ਮਾਣ ਕਰ ਲਿਆ ਤੇ ਉਹ ਵੀ ਮਾਇਆ ਹੈ। ਪੁੱਤ ਧੀ ਕੋਈ ਚੰਗੇ ਮੁਰਾਤਬੇ ਤੇ ਆ, ਉਹਦਾ ਹੰਕਾਰ ਕਰ ਲਿਆ, ਉਹ ਵੀ ਮਾਇਆ ਬਣ ਜਾਂਦਾ ਹੈ। ਹਰ ਉਹ ਵਸਤੂ ਮਾਇਆ ਕੋਈ ਇੱਕ ਤਰੀਕੇ ਦੀ ਥੋੜਾ। ਜਪਜੀ ਸਾਹਿਬ ਵਿੱਚ ਪਾਤਸ਼ਾਹ ਜੀ ਨੇ ਬੜਾ ਕਲੀਅਰ ਦੱਸਿਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇਹ ਕਈਆਂ ਰੰਗਾਂ ਦੀ ਹੈ, ਕਈਆਂ ਭਾਂਤਾਂ ਦੀ ਹੈ। ਨਿਰਮਾਣਿਆਂ ਦੇ ਮਾਣ, ਨਿਥਾਵਿਆਂ ਦੀ ਥਾਂ ਸਤਿਗੁਰੂ, ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਇਹ ਗੱਲ ਸਮਝਾਉਂਦੇ ਨੇ, ਕਲੀਅਰ ਕਰਦੇ ਨੇ

ਮਾਇਆ ਕਿਹਨੂੰ ਕਹਿੰਦੇ ਨੇ? ਇਹ ਮਾਇਆ ਜਿਤ ਹਰ ਵਿਸਰੈ, ਹਰ ਉਹ ਵਸਤੂ, ਹਰ ਉਹ ਚੀਜ਼ ਮਾਇਆ ਜਿਹਦੇ ਆਉਂਦਿਆਂ ਰੱਬ ਭੁੱਲ ਗਿਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਗੁਰੂ ਦੀ ਬਖਸ਼ਿਸ਼ ਨਾਲ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਗੁਰਮੁਖ ਮਾਇਆ ਵਿੱਚ ਉਦਾਸੀ ਇਹ ਅਵਸਥਾ ਨੂੰ ਉਹ ਪਹੁੰਚ ਜਾਂਦੇ ਨੇ। ਕਿਰਤ ਕਰਨੀ ਚਾਹੀਦੀ ਆ, ਇਸ ਗੱਲ ਤੋਂ ਕਿਤੇ ਨਹੀਂ ਰੋਕਿਆ। ਵੱਡੇ ਵੱਡੇ ਧਨਾੜ ਰਾਜੇ ਮਹਾਰਾਜੇ ਗੁਰੂ ਦੇ ਦਰ ਤੇ ਆਉਂਦੇ ਰਹੇ, ਉਹਨਾਂ ਨੂੰ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਬਿਜ਼ਨਸ ਨਾ ਕਰਿਓ। ਭਾਈ ਮਨਸੁਖ ਵਰਗੇ ਜਿਨ੍ਹਾਂ ਦੇ ਜਹਾਜ਼ ਚੱਲਦੇ ਆ, ਚੋਟੀ ਦੇ ਸ਼ਾਹੂਕਾਰ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਜ਼ੂਰੀ 'ਚ ਆਏ ਤੇ ਉਹਨਾਂ ਨੇ ਕਿਤੇ ਕਿਰਤ ਤੋਂ ਥੋੜ੍ਹਾ ਰੋਕਿਆ ਉਹਨੂੰ, ਸਗੋਂ ਕਿਰਤ ਕਰਦਿਆਂ ਹੋਇਆਂ ਕੀਰਤੀ ਨਾਲ ਜੋੜਿਆ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੂੰ ਕਹਿੰਦੇ ਇਤਿਹਾਸ ਵਿੱਚ, ਜਿਹਦਾ ਦਸਵੰਧ ਹੀ 500 ਮੋਹਰਾਂ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਆਏ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਇਹ ਸ਼ਾਹੂਕਾਰ ਛੱਡ ਦੀ ਤੂੰ, ਨਹੀਂ। ਦਰਅਸਲ ਜਿੱਥੇ ਅਕਲ ਸਾਡੀ ਆ ਜਾਂਦੀ ਹੈ ਨਾ, ਉੱਥੇ ਹਰ ਚੀਜ਼ ਅਸੀਂ ਮਾਇਆ ਬਣਾ ਕੇ ਬਹਿ ਜਾਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਮਾਇਆ ਇੱਕ ਛਲਾਵਾ ਹੈ, ਇਹਨੇ ਵੱਡਿਆਂ ਵੱਡਿਆਂ ਨੂੰ ਛੱਡ ਲਿਆ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਤ੍ਰਿਸ਼ਨਾਲੂ ਮਨ ਉਹ ਬਾਲਟੀ ਆ ਜਿਹਦਾ ਥੱਲਾ ਹੀ ਨਾ ਹੋਵੇ, ਜਿੰਨੇ ਮੇਰੀ ਮਰਜ਼ੀ ਭਰੀ ਚੱਲੋ ਉਹਨੇ ਭਰਨਾ ਥੋੜ੍ਹਾ। ਕਹਿੰਦੇ ਇਹ ਇੱਕ ਛਲਾਵਾ ਹੈ, ਤਿੰਨ ਉਦਾਹਰਨਾਂ ਦਿੱਤੀਆਂ, ਮਾਈ ਮਾਇਆ ਛਲ ਤ੍ਰਿਣ ਕੀ ਅਗਨ। ਕੱਖਾਂ ਦੀ ਅੱਗ, ਕੱਖਾਂ ਨੂੰ ਅੱਗ ਲੱਗਦੀ ਵੀ ਬੜੀ ਛੇਤੀ ਆ, ਤੇ ਜੇ ਕੋਈ ਕਵੇ ਉਹ ਮਾਘ ਦੀ ਰਾਤ ਆ ਵੀ ਕੱਖਾਂ ਦੀ ਅੱਗ ਨਾਲ ਰਾਤ ਲੰਘ ਜੂ, ਨਹੀਂ ਉਹ ਜਿੰਨੀ ਛੇਤੀ ਮੱਚਦੀ ਆ ਬੁੱਝਦੀ ਵੀ ਉਨੀ ਛੇਤੀ ਆ। ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਬੱਦਲਾਂ ਦੀ ਛਾਵੇਂ। ਕੋਈ ਜੇਠ ਹਾੜ ਦੇ ਮਹੀਨੇ ਸੋਚੇ ਵੀ ਪਰਛਾਵਾਂ ਮੰਜਾ ਡਾ ਕੇ ਦੁਪਹਿਰਾ ਕੱਟ ਲੂ, ਏਦਾਂ ਨਹੀਂ, ਪਤਾ ਨਹੀਂ ਕਿਹੜੇ ਖਿਨ ਉਹ ਨਾਸ ਹੋ ਜਾਂਦੀ ਆ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਹੜ ਦਾ ਪਾਣੀ ਚੜ੍ਹਦਾ ਵੀ ਬੜੀ ਛੇਤੀ ਆ, ਤੇ ਕੋਈ ਜ਼ਿਮੀਂਦਾਰ ਟਿੱਬਿਆਂ ਤੇ ਝੋਨਾ ਲਾ ਕੇ ਬਹਿ ਜੇ ਵੀ ਪਾਣੀ ਇੱਥੇ ਆਇਆ ਤੇ ਝੋਨਾ ਪਲ ਜੂ, ਹੜਾਂ ਦੇ ਪਾਣੀ ਨਾਲ ਝੋਨਾ ਨਹੀਂ ਪਲਦਾ ਹੁੰਦਾ ਕਦੇ ਵੀ, ਜਿੰਨੀ ਛੇਤੀ ਪਾਣੀ ਚੜ੍ਹਦਾ ਉਨੀ ਛੇਤੀ ਉਤਰਦਾ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਪਾਤਸ਼ਾਹ ਜੀ ਕਹਿੰਦੇ ਕੇਵਲ ਦੌਲਤ ਇਕੱਠੀ ਕਰਨ ਨਾਲ ਤੇਰੇ ਜੀਵਨ ਦੀ ਕਹਾਣੀ ਸੱਜਣਾ ਨਹੀਂ ਬਣਨੀ, ਜਿੰਨੀ ਭੱਜ ਦੌੜ ਤੂੰ ਕਰਦਾ ਤੇਰੇ ਨਾਲੋਂ ਕਿਤੇ ਜ਼ਿਆਦਾ ਸਪੀਡ ਸ਼ਹਿਦ ਦੀਆਂ ਮੱਖੀਆਂ ਦੀ ਆ, ਹਜ਼ਾਰਾਂ ਮੀਲ ਸਫ਼ਰੀ ਤੈਅ ਕਰਦੀਆਂ ਨੇ ਸ਼ਾਮ ਤਾਈਂ, ਇੱਕ ਇੱਕ ਫੁੱਲ ਤੇ ਬੈਠਦੀਆਂ, ਮਕਰੰਦ ਨੂੰ ਜੂਸ ਨੂੰ ਪੀਂਦੀਆਂ ਨੇ, ਮੇਦੇ ਵਿੱਚ ਉਹ ਜਾਂਦਾ ਤੇ ਕਨਵਰਟ ਹੋ ਕੇ ਮੂੰਹ ਵਿੱਚ ਸ਼ਹਿਦ ਦੇ ਰੂਪ ਵਿੱਚ ਆਉਂਦਾ, ਦੁਬਾਰਾ ਸਟੋਰ ਕਰਕੇ ਰੱਖਦੀਆਂ ਨੇ, ਜਦੋਂ ਬਹੁਤ ਸਾਰਾ ਇਕੱਠਾ ਹੋ ਗਿਆ ਤੇ ਫਿਰ ਇੰਜੋਏ ਕਰਾਂਗੀਆਂ, ਉਹ ਸਮਾਂ ਆਉਂਦਾ ਹੀ ਨਹੀਂ। ਮੱਖੀਆਂ ਵਿਚਾਰੀਆਂ ਸ਼ਹਿਦ ਇਕੱਠਾ ਕਰਦੀਆਂ ਰਹਿ ਗਈਆਂ, ਸ਼ਹਿਦ ਚੋਣ ਵਾਲਾ ਆਇਆ, ਇਹਨੇ ਸਰਕੜੇ ਨੂੰ ਅੱਗ ਲਾਈ, ਧੂੰਆਂ ਧੁਖਾਇਆ, ਥੱਲੇ ਕਰ ਦਿੱਤਾ ਛੱਤੇ ਦੇ। ਕਈਆਂ ਮੱਖੀਆਂ ਦੇ ਮੂੰਹ ਵਿੱਚ ਧੂੰਆਂ ਪੈ ਗਿਆ, ਕੁਝ ਮਰ ਕੇ ਹੀ ਉਸ ਅੱਗ ਵਿੱਚ ਹੀ ਡਿੱਗ ਪਈਆਂ, ਤੇ ਕੁਝ ਨੂੰ ਨਿਰਾਸ਼ ਹੋ ਕੇ ਉੱਡ ਕੇ ਜਾਣਾ ਪਿਆ। ਜੈਸੇ ਮੱਧ ਮਾਖੀ ਸੀਂਚ ਸੀਂਚ ਕੇ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕੇ ਮੁੱਖ ਛਾਰ ਡਾਰ ਕੈ। ਜੈਸੇ ਬਛ ਹੇਤ ਗਊ ਸੰਚਿਤ ਹੈ ਖੀਰ, ਤੈਂ ਲੇਤ ਹੈ ਅਹੀਰ ਦੋਹੇ ਬਛਰੈ ਬਿਡਾਰ ਕੈ। ਗਾਂ ਜਾਂ ਮੱਝ ਸੱਜਰ ਸੂਈ ਹੋਵੇ, ਉਹਨੂੰ ਚਰਨ ਵਾਸਤੇ ਛੱਡ ਕੇ ਲਿਜਾਈਏ ਤਾਂ ਉਹਦਾ ਜਾਣ ਨੂੰ ਜੀ ਥੋੜ੍ਹਾ ਕਰਦਾ ਹੁੰਦਾ,
ਤੁਹਾਡਾ ਤਜਰਬਾ ਪਿੰਡਾਂ ਤੋਂ ਹੀ ਆਏ ਆਪਾਂ ਸਾਰੇ, ਪਰ ਵਿਚਾਰੀ ਜਾਂਦੀ ਆ, ਪੇਟ ਦਾ ਸਵਾਲ ਆ, ਸਾਰੀ ਦਿਹਾੜੀ ਚਰਦੀ ਦੀਆਂ ਬਾਚੀਆਂ ਥੱਕ ਜਾਂਦੀਆਂ ਨੇ, ਸੋਚਦੀ ਆ ਵੀ ਜਾ ਕੇ ਪੁੱਤ ਨੂੰ ਦੁੱਧ ਚੁੰਘਾਉਣਾ। ਗਵਾਲਾ ਕੀ ਕਰਦਾ ਵੀ ਵੱਛੇ ਨੂੰ ਥੱਲੇ ਛੱਡਦਾ, ਜਿਵੇਂ ਹਵਾਨੇ ਦੇ ਵਿੱਚ ਦੁੱਧ ਤਿਆਰ ਹੋ ਜਾਂਦਾ, ਗਾਂ ਪਾਸਣ ਪੈਂਦੀ ਆ, ਖਿੱਚ ਕੇ ਵੱਛੇ ਨੂੰ ਪਾਸੇ ਬੰਨ ਦਿੰਦਾ ਤੇ ਦੁੱਧ ਚੋ ਕੇ ਆਪ ਲੈ ਜਾਂਦਾ। ਇਹ ਧੋਖਾ ਗਾਂ ਨਾਲ ਰੋਜ਼ਾਨੇ ਹੁੰਦਾ ਤਾਂ ਪਸ਼ੂ ਆ ਬੰਦਿਆ, ਇਹ ਧੋਖਾ ਤੇਰੇ ਨਾਲ ਵੀ ਨਿੱਤੀ ਹੋ ਰਿਹਾ। ਤੂੰ ਇਕੱਠਾ ਕਰਦਾ ਰਹਿ ਜਾਂਦਾ ਤੇ ਮਾਲਕ ਕੋਈ ਹੋਰ ਬਣ ਜਾਂਦਾ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ। ਕਹਿੰਦੇ ਤੀਜੀ ਉਦਾਹਰਨ ਦਿੱਤੀ, ਜੈਸੇ ਧਾਰ ਖੋਦ ਖੋਦ ਬਿੱਲ ਸਾਜੈ ਮੂਸਾ। ਮੂਸਾ ਚੂਹੇ ਨੂੰ ਕਹਿੰਦੇ ਨੇ, ਜਿਵੇਂ ਚੂਹਾ ਖੁੱਡ ਪੱਟਦਾ ਰਹਿ ਜਾਂਦਾ, ਉਹਦੇ ਕੋਲ ਨਾ ਤਾਂ ਕਹੀ ਆ ਨਾ ਕੜਾਈ ਆ, ਕੋਈ ਤਸਲਾ ਉਹਦੇ ਕੋਲ, ਹੌਲੀ ਹੌਲੀ ਲੱਗਾ ਰਹਿੰਦਾ। ਉਹ ਪਰਿਵਾਰ ਵਰੇ ਨਾਲ ਦੇ ਕਹਿੰਦੇ ਵੀ ਤੇਰੇ ਸਰੀਰ ਦੇ ਆਕਾਰ ਦੇ ਮੁਤਾਬਕ ਇਹ ਫੁੱਟ ਡੇਢ ਫੁੱਟ ਦੀ ਬਣ ਗਈ, ਖੁੱਡ ਬਥੇਰੀ ਆ। ਉਹ ਕਹਿੰਦਾ ਤੁਹਾਨੂੰ ਕੀ ਪਤਾ, ਮੈਂ ਇਹਦੇ 'ਚ ਲਿਆ ਕੇ ਮੁੰਜਰਾਂ ਸਟੋਰ ਕਰਨੀਆਂ, ਮੈਂ ਕਣਕ ਦੇ ਸਿੱਟੇ ਲੈ ਕੇ ਆਊਂ ਇਹਦੇ 'ਚ, ਗੰਨੇ ਦੀਆਂ ਗਨੇਰੀਆਂ ਲੈ ਕੇ ਆਉਣੀਆਂ, ਕਿੰਨਾ ਕੁਛ ਰੱਖਣਾ। ਕਹਿੰਦੇ ਖੁੱਡ ਪੱਟ ਕੇ ਬਹੁਤ ਵੱਡੀ ਸਾਰੀ ਅਜੇ ਤਿਆਰ ਹੀ ਹੋਈ ਸੀ, ਇਹਨੇ ਨੂੰ ਸੱਪ ਆਇਆ ਤੇ ਬੜਾ ਖੁਸ਼ ਹੋਇਆ ਵੀ ਬਣਿਆ ਬਣਾਇਆ ਹੀ ਘਰ ਮਿਲ ਗਿਆ। 97% ਸੱਪ ਆ ਨਾ ਜਿਹੜੇ, ਉਹ ਖੁੱਡ ਆਪ ਨਹੀਂ ਪੱਟਦੇ, ਬਣੀ ਬਣਾਈ ਤੇ ਕਬਜ਼ਾ ਕਰਦੇ ਨੇ। 3 ਤਰ੍ਹਾਂ ਦੀਆਂ ਨਸਲਾਂ ਹੈਗੀਆਂ ਨੇ ਜਿਹੜੀਆਂ ਆਪ ਵੀ ਬਣਾਉਂਦੀਆਂ। ਖੈਰ ਸੱਪ ਨੇ ਆਣ ਕੇ ਉਹਦੇ ਘਰ ਤੇ ਉਹਦੀ ਖੁੱਡ ਤੇ ਕਬਜ਼ਾ ਕਰ ਲਿਆ, ਵਿੱਚ ਵੜਿਆ ਤੇ ਜਦੋਂ ਅੰਦਰ ਧਿਆਨ ਮਾਰਿਆ ਤੇ ਸੱਪ ਹੋਰ ਖੁਸ਼ ਹੋ ਗਿਆ ਵੀ ਨੌਨ ਵੈਜ ਵੀ ਹੈਗਾ ਅੰਦਰ ਮੇਰੇ ਵਾਸਤੇ। ਚੂਹਾ ਬੈਠਾ ਸੀ ਨਾ, ਚੂਹੇ ਨੂੰ ਮਾਰ ਕੇ ਖਾ ਗਿਆ ਤੇ ਉਹਦੇ ਘਰ ਦਾ ਵਾਰਸ ਬਣ ਗਿਆ। ਕਈ ਵਾਰੀ ਬੰਦੇ ਦੀ ਵੀ ਸਾਰੀ ਜ਼ਿੰਦਗੀ ਇਹਨਾਂ ਕੰਮਾਂ 'ਚ ਹੀ ਲੰਘ ਜਾਂਦੀ ਆ। ਗੁਜ਼ਾਰੇ ਵਾਸਤੇ ਘਰ ਹੋਣਾ ਚਾਹੀਦਾ, ਜ਼ਰੂਰੀ ਆ, ਮਾਲਕ ਹਰ ਇੱਕ ਨੂੰ ਘਰ ਦੇਵੇ ਆਪਣਾ। ਪਰ ਇਹ ਧਿਆਨ ਰੱਖਿਓ ਵੀ ਸਾਡੇ ਲਈ ਘਰ ਹੈ, ਘਰ ਲਈ ਅਸੀਂ ਨਹੀਂ। ਅਸੀਂ ਸਾਰੀ ਜ਼ਿੰਦਗੀ ਕਈ ਵਾਰੀ ਨਾ ਕਿਵੇਂ ਕਿਤੇ ਕੰਧ ਜੀ ਇੱਧਰੋਂ ਢਾ ਲਈ, ਕਿਤੇ ਉੱਧਰੋਂ ਢਾ ਲਈ, ਕੋਈ ਨਾ ਕੋਈ ਪੰਗਾ ਜਾਂ ਛੇੜੀ ਰੱਖਦੇ ਹਾਂ। ਸਾਡਾ ਇੱਕ ਸੱਜਣ ਸੀ, ਉਹਨੇ ਜਦੋਂ ਬਾਹਰੋਂ ਹੋ ਕੇ ਜਾਣਾ 6-7 ਵਾਰੀ ਉਹਨੇ ਗੇਟ ਹੀ ਬਦਲਤੇ ਘਰ ਦੇ, ਕਿਤੇ ਲੋਹੇ ਦੇ ਲਾ ਲਏ, ਕਿਤੇ ਸਟੀਲ ਦੇ, ਕਿਤੇ ਕਿਸੇ ਤਰ੍ਹਾਂ ਦੇ, ਕਿਤੇ ਕਿਸੇ ਤਰ੍ਹਾਂ ਦੇ, ਜਾਣੀ ਕੋਈ ਨਾ ਕੋਈ ਪੰਗਾ ਸੇੜੀ ਰੱਖਣਾ। ਜੈਸੇ ਧਰ ਖੋਦ ਖੋਦ ਬਿੱਲ ਸਾਜੈ ਮੂਸਾ, ਪੈਸਤ ਸਰਪਤਾਏ ਖਾਏ ਤਹਿ ਮਾਰਕੈ। ਕਬਜ਼ਾ ਕਰਕੇ ਕੋਈ ਹੋਰ ਬਹਿ ਗਿਆ, ਇਹ ਪੱਟਦਾ ਹੀ ਰਹਿ ਗਿਆ, ਘਰ ਬਣਾਉਂਦਾ ਹੀ ਰਹਿ ਗਿਆ। ਤਿੰਨ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਕਹਿੰਦੇ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਅੰਤਕਾਲ ਛਾੜ ਚੱਲੇ ਦੋ ਕਰ ਚਾਰ ਕੈ। ਕਹਿੰਦੇ ਕਰੋੜਾਂ ਹੀ ਪਾਪ ਕਰਕੇ ਬੰਦਾ ਦੌਲਤ ਇਕੱਠੀ ਕਰਦਾ, ਅਖੀਰ ਨੂੰ ਇਹਨੂੰ ਛੱਡ ਕੇ ਖਾਲੀ ਹੱਥੀਂ ਇਸ ਦੁਨੀਆਂ ਤੋਂ ਜਾਣਾ ਪੈਂਦਾ। ਕੌਡੀ ਕੌਡੀ ਜੋਰ ਕੈ, ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਪਾਤਸ਼ਾਹ ਜੀ ਕਹਿੰਦੇ ਮਾਇਆ ਦੀ ਜਦੋਂ ਵਿਆਹ ਚੜ ਗਈ, ਉਦੋਂ ਆਦਮੀ ਲਾਲਚ ਝੂਠ ਫਰੇਬ ਅੰਨਾ ਹੋ ਕੇ ਜਿਉਂਦਾ ਹੈ, ਤੱਕਾ ਕਰਦਾ ਹੈ, ਕਈ ਤਰ੍ਹਾਂ ਦੇ ਫਰੇਬ ਕਰਦਾ ਹੈ। ਬੰਦੇ ਦਾ ਸੁਭਾਅ ਦੋਨਾਂ ਹਾਲਤਾਂ ਵਿੱਚ ਸ਼ੁਕਰਾਨਾ ਨਹੀਂ ਕਰਦਾ। ਜਦੋਂ ਮਿਲ ਗਈ ਉਦੋਂ ਭੰਗੜਾ ਪਾਉਣ ਲੱਗ ਜਾਂਦਾ, ਕਹਿੰਦਾ ਮੈਂ ਸਿਆਣਾ ਬਹੁਤ ਹਾਂ, ਅਕਲ ਨਾਲ ਕਮਾਈ ਆ, ਮਿਹਨਤ ਕੀਤੀ। ਜਦੋਂ ਚਲੀ ਜਾਂਦੀ ਆ ਉਦੋਂ ਡਿਪਰੈਸ਼ਨ 'ਚ ਇੰਨਾ ਚਲਾ ਜਾਂਦਾ, ਕਹਿੰਦਾ ਪਾਹਾ ਲੈ ਕੇ ਮਰ ਜਾਣਾ। ਪਾਤਸ਼ਾਹ ਜੀ ਕਹਿੰਦੇ ਹੈ 84 ਦਾ ਚੌਧਰੀ ਅੰਜ ਕਮਾਲ ਦਾ ਹੀ, ਨਾ ਆਈ ਤੋਂ ਧੰਨਵਾਦ ਸ਼ੁਕਰਾਨਾ ਨਾ ਗਈ ਤੋਂ। ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਹੁਣ ਕਹਿੰਦਾ ਫਾਹਾ ਲੈ ਕੇ ਮਰ ਜਾਣਾ, ਕਮਾਲ ਦੀ ਗੱਲ ਆ। ਕਹਿੰਦੇ ਨਾ ਆਉਂਦੀ ਤੋਂ ਸ਼ੁਕਰਾਨਾ ਨਾ ਜਾਂਦੀ ਤੋਂ। ਇੱਕ ਵਿਦਵਾਨ ਨੇ ਨਾ ਮਾਇਆ ਦੇ ਸੰਬੰਧ ਵਿੱਚ ਇੱਕ ਕੁੰਡਲੀਆ ਲਿਖਿਆ ਹੋਇਆ,
ਉਹ ਕਹਿੰਦਾ ਮਾਇਆ ਕੇ ਦੋ ਦਾਉ ਹੈ ਕਰੇ ਦੋਏ ਜੁੱਤ ਮਾਰ। ਕਹਿੰਦੇ ਮਾਇਆ ਦੋ ਤਰੀਕਿਆਂ ਨਾਲ ਦਾਅ ਖੇਡਦੀ ਆ ਤੇ ਜੁੱਤੀਆਂ ਦੀ ਮਾਰ ਕਰਦੀ ਆ ਬੰਦੇ ਦੇ। ਜਦੋਂ ਗੁਰੂ ਦੀ ਮੱਤ ਨਾਲ ਹੋਵੇ ਫਿਰ ਤਾਂ ਇਹਦੇ ਤੋਂ ਕੰਮ ਉਸਾਰੂ ਵੀ ਬਹੁਤ ਹੁੰਦੇ ਆ, ਤੇ ਨਹੀਂ ਕਹਿੰਦੇ ਮਾਇਆ ਦੇ ਹੱਥੋਂ ਮਨਮੁੱਖ ਬੰਦਾ ਖੁਆਰ ਹੁੰਦਾ ਸਾਰੀ ਜ਼ਿੰਦਗੀ। ਮਾਇਆ ਕੇ ਦੋ ਦਾਉ ਹੈ ਕਰੇ ਦੋਏ ਜੁੱਤ ਮਾਰ, ਆਵੇ ਤੋ ਬੋਰਾਏ ਨਰ ਜਾਏ ਕਰੇ ਖੁਆਰ। ਜਦੋਂ ਆਉਂਦੀ ਆ ਨਾ ਬੋਰਾ ਹੋ ਜਾਂਦਾ, ਝੱਲਾ ਹੋ ਜਾਂਦਾ, ਭੁੱਲ ਜਾਂਦਾ ਆਪਦਾ ਆਪ ਉਦੋਂ। ਜਦੋਂ ਮਾਇਆ ਮੱਤ ਤੇ ਕਿਸੇ ਦੇ ਸਵਾਰ ਹੋ ਜਾਏ ਨਾ ਉਦੋਂ ਉਹਦਾ ਗੁਰੂ ਘਰ ਆਉਣ ਦਾ ਸਟਾਈਲ ਵੀ ਬਦਲ ਜਾਂਦਾ। ਜਿਹਨੇ ਮੇਰੇ ਵਰਗੇ ਮਾਤੜ ਨੇ ਸੈਂਟ 25 ਟੇਕਣੇ ਉਹ ਤਾਂ ਮੁੱਠ ਜੀ ਵਲੇਟ ਕੇ ਰੱਖਦਾ, ਜਿਹਨੇ 100 ਪਾਉਣਾ ਹੋਵੇ ਉਹ ਮੂਹਰਲੀਆਂ ਉਂਗਲਾਂ 'ਚ ਫੜਦਾ ਵੀ ਸਾਰੀ ਸੰਗਤ ਨੂੰ ਦੱਸ ਜੇ ਇਹ 100 ਦਾ ਪਾਉਣ ਲੱਗਾ। ਇਸੇ ਤਰ੍ਹਾਂ ਮਾਇਆਧਾਰੀ ਦਾ ਮੱਥਾ ਟੇਕਣਾ, ਉਹਦਾ ਬੈਠਣ ਦਾ ਸਟਾਈਲ ਬਦਲ ਜਾਂਦਾ। ਉਹ ਕਹਿੰਦਾ ਵੀ ਗੁਰਦੁਆਰੇ ਦੀ ਮਰਿਆਦਾ ਮੇਰੇ ਮੁਤਾਬਕ ਹੋਣੀ ਚਾਹੀਦੀ ਆ, ਸਟੇਜ ਤੋਂ ਉਹ ਬੋਲਿਆ ਜਾਵੇ ਜਿਹੜਾ ਮੈਨੂੰ ਫਿੱਟ ਆ। ਕਹਿੰਦੇ ਜਦੋਂ ਮਨ ਤੇ ਸਵਾਰ ਕਿਸੇ ਦੇ ਹੋ ਜਾਵੇ, ਉਂਝ ਗੁਰੂ ਕੇ ਸਿੱਖ ਬੜੇ ਅਮੀਰ ਹੋਏ ਨੇ, ਸਭ ਕੁਝ ਹੁੰਦਿਆਂ ਹੋਇਆਂ ਵੀ ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਇੱਦਾਂ ਦੇ ਵੀ ਹੈਗੇ ਨੇ ਜਿਨ੍ਹਾਂ 'ਚ ਨਿਮਰਤਾ ਸਗੋਂ ਜ਼ਿਆਦਾ ਹੁੰਦੀ ਆ। ਪਰ ਜਦੋਂ ਗੁਰੂ ਦੀ ਮੱਤ ਕੋਲੇ ਨਾ ਹੋਵੇ ਨਾ ਤੇ ਉਦੋਂ ਬੰਦਾ ਝੱਲਾ ਹੋ ਜਾਂਦਾ, ਪਾਗਲ ਹੋ ਜਾਂਦਾ। ਮਾਇਆ ਕੇ ਦੋ ਦਾਉ ਹੈ ਕਰੇ ਦੋਏ ਜੁੱਤ ਮਾਰ, ਆਵੇ ਤੋ ਬੋਰਾਏ ਨਰ ਜਾਏ ਕਰੇ ਖੁਆਰ। ਜਦੋਂ ਜਾਂਦੀ ਆ ਖੁਆਰੀ ਪੱਲੇ ਪਾ ਜਾਂਦੀ ਆ, ਜਦੋਂ ਆਉਂਦੀ ਉਦੋਂ ਝੱਲਾ ਹੀ ਹੋਇਆ ਫਿਰਦਾ। ਆਵੇ ਤੋ ਬੋਰਾਏ ਨਰ ਜਾਏ ਕਰੇ ਖੁਆਰ, ਜਾਏ ਕਰੇ ਖੁਆਰ ਤੁਰੈ ਨਰ ਝੂਰ ਝੂਰ ਕੈ, ਆਵੇ ਵੱਡੋ ਅਹੰਕਾਰ ਤੁਰੈ ਨਰ ਘੂਰ ਘੂਰ ਕੈ। ਉਦੋਂ ਘੂਰੀਆਂ ਵੱਟਦਾ ਹਰੇਕ ਨੂੰ, ਡਰਾਉਂਦਾ ਫਿਰਦਾ। ਕਹਿੰਦੇ ਆਵੇ ਵੱਡੋ ਅਹੰਕਾਰ ਤੁਰੈ ਨਰ ਘੂਰ ਘੂਰ ਕੈ, ਬਿਨ ਬੂਝੇ ਵਿਚਾਰ ਸਾਰ ਸੰਤਨ ਫੁਰਮਾਇਆ, ਮਨਮੁੱਖ ਕੋ ਦੁੱਖ ਦੇਤ ਹੈ ਆਵਤੀ ਜਾਤੀ ਮਾਇਆ। ਮਨਮੁੱਖ ਬੰਦੇ ਨੂੰ ਆਉਂਦੀ ਵੀ ਪਰੇਸ਼ਾਨ ਕਰਦੀ ਆ ਤੇ ਜਾਂਦੀ ਵੀ ਪਰੇਸ਼ਾਨ ਕਰਦੀ ਆ। ਪਰ ਜਿਹੜੇ ਗੁਰਮੁਖ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ ਉਹਨਾਂ ਦੀ ਦਾਸੀ ਬਣ ਕੇ ਸੇਵਾ ਵੀ ਕਰਦੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਅਸ਼ਟਗੁਰੂ ਚਮਤਕਾਰ ਵਿੱਚ ਇੱਕ ਸਿੱਖ ਦਾ ਜੀਵਨ ਲਿਖਿਆ। ਇਹ ਸੇਠ ਦਾ ਨਾਂ ਉਹਨਾਂ ਨੇ ਗੰਗਾ ਸ਼ਾਹ ਲਿਖਿਆ ਜੀ, ਗੜ ਸ਼ੰਕਰ ਦੇ ਰਹਿਣ ਵਾਲਾ ਸੀ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਦੀ ਆ ਇਹ ਕਹਾਣੀ। ਲਾਹੌਰ ਵਿੱਚ ਇਹਦਾ ਬੜਾ ਵੱਡਾ ਕਾਰੋਬਾਰ ਸੀ, ਮਾਇਆ ਦਾ ਲੈਣ ਦੇਣ ਕਰਦਾ ਸੀ, ਹੁੰਡੀ ਦਾ ਕੰਮ ਸੀ ਇਹਦਾ। ਅੱਜ ਦੇ ਸਮੇਂ 'ਚ ਚਲੋ ਸੌਖਾ ਸਮਝਣ ਵਾਸਤੇ ਫਾਈਨੈਂਸਰ ਕਹਿ ਲਓ, ਚਲੋ ਦੌਲਤ ਦਾ ਇਹਦਾ ਲੈਣ ਦੇਣ ਦਾ ਕਾਰੋਬਾਰ ਆ। ਤੇ ਕਹਿੰਦੇ ਅਚਾਨਕ ਕਾਰੋਬਾਰ ਵਿੱਚ ਘਾਟਾ ਪੈਂਦਿਆਂ ਪੈਂਦਿਆਂ ਇੰਨਾ ਘਾਟਾ ਪੈ ਗਿਆ, ਦੁਆਲੇ ਨਿਕਲ ਗਿਆ, ਲਾਹੌਰ ਨੂੰ ਛੱਡ ਕੇ ਆਪਣੇ ਨਗਰ ਨੂੰ ਜਾ ਰਿਹਾ ਸੀ। ਤੇ ਬਿਆਸਾ ਤੇ ਪੱਤਣ ਤੋਂ ਪਾਰ ਹੋਣਾ ਸੀ, ਮਨ ਵਿੱਚ ਸੋਚਿਆ ਵੀ ਗੁਰੂ ਘਰ ਮੱਥਾ ਟੇਕ ਜਾਵਾਂ, ਨਾਲੇ ਪ੍ਰਸ਼ਾਦਾ ਪਾਣੀ ਛਕੂ, ਨਾਲੇ ਅਰਦਾਸ ਬੇਨਤੀ ਕਰਕੇ ਜਾਵਾਂਗੇ, ਸ਼ਾਇਦ ਝੋਲੀ 'ਚ ਖੈਰ ਪੈ ਜਾਏ। ਇਹਨੇ ਪ੍ਰਸ਼ਾਦਾ ਪਾਣੀ ਛਕਿਆ, ਉਸ ਤੋਂ ਬਾਅਦ ਗੁਰੂ ਹਜ਼ੂਰੀ ਵਿੱਚ ਆ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਿਆ, ਕਥਾ ਹੋਈ। ਸਾਰੇ ਭਾਵਨਾ ਵਾਲੇ ਉੱਠ ਉੱਠ ਕੇ ਚਲੇ ਗਏ ਆ, ਮਗਰ ਬੈਠਾ ਹੋਇਆ ਤੇ ਅਜੇ ਵੀ ਰੋਈ ਜਾਂਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਆਏ, ਆਣ ਕੇ ਕਹਿੰਦੇ ਵੀ ਸਿੱਖਾ ਬੜਾ ਵਿਰਾਗ ਕਰ ਰਿਹਾ। ਕਹਿੰਦਾ ਜੀ ਇਹ ਅਥਰੂ ਪ੍ਰੇਮ ਵਾਲੇ ਨਹੀਂ, ਦਰਅਸਲ ਮਲੰਗ ਹੋ ਗਿਆ, ਸਾਰਾ ਕੁਝ ਹੀ ਜਾਂਦਾ ਲੱਗਿਆ, ਪਛਤਾਵੇ ਦੇ ਹੰਝੂ ਨੇ।
एक गल चेते रखियो, जीवन विच वाधे ते घाटे चलते रहिंदे ने। धरती घूमती है, धरती तो मिलने वाले पदार्थ भी आउंदे ते जांदे रहिंदे ने। यह माया करते का खेल है, कदे आवे कदे जाए। पंजवें पातशाह दा यह शब्द नेम का हिस्सा बना लीए। पातशाह जी कहिंदे दिन चंगे ते माड़े आउंदे रहिंदे ने, निक्कियां निक्कियां समस्यावां दी तां गल ही छड्ड जे, अत हो जाए अखीर हो जाए, गुरु दे दर ते आ जावे ते तेरी खाली झोली भर सकदी आ। शब्द बहुतियां संगतां नूं चेते आ। जाको मुश्किल अत बणे ढोई कोई ना दे, निक्की मोटी मुश्किल नहीं अखीरी हो जाए। जाको मुश्किल अत बणे ढोई कोई ना दे, लागू होए दुश्मना साक पे भज खले। जे तां कारोबार चलदा तां दूर दी भी रिश्तेदारी होवे, अगले कहिंदे वी साडे नाल दी तां नेड़े ते किसे दी नहीं, ना वरतदे आ। ते जदों किते बंदे दा दवाला निकल जाए, नाल दे जम्मे भी साथ छड जांदे जी उदों तां। जाको मुश्किल अत बणे ढोई कोई ना दे, लागू होए दुश्मना साक पे भज खले। सबो भजै आसरा चुकै सब असराओ, चित आवै उस पार ब्रह्म लगै ना तत्ती वाओ। इहदा अगला बंद, जीवन विच वाधे घाटे हो जांदे ने, बंदा डिप्रैशन विच झुरी जांदा, होंके ले जांदा। उह भलिया उदों वी गुरु दी हजूरी विच आई बाणी दा ओट आसरा लई इत्थे खाली झोलियां भर जांदियां ने। पंक्तियां सुणो ध्यान नाल, जे को होवै दुबला कंगाल हो गया जी, जे को होवै दुबला नंग भुख की पीर, नंग ते भुख घर विच गरीबी आ गई अंतां दी। जे को होवै दुबला नंग भुख की पीर, दमड़ा पल्लै ना पवै ना को देवै तीर। रिश्तेदार सज्जना मित्रां कोले जांदा, मिलने तां इक पासे कोई धीरज भी नहीं दिंदा। जे बंदे नूं पता होवे ना वी इहदे घरे वड्डी सारी कार खड़ी आ, अज मेरी मंगण आया, कल नूं मैनूं वी लोड़ पै सकदी, उह दे दिंदा। जे तुहाडे घरे साइकल होवे ना ते तुसीं कार मंगण जाओ, फिर नहीं मिलदी छेती कित्यां। अगली गल, जे अगले नूं पता वी कारोबार चलदा, 30 किले झोना लाया होया ते इहने दे देने वढ के, ना भी होण ना कोले बंदा कहिंदा वी कोई गल नहीं वीर जी, अज तां प्रबंध है नहीं, परसों नूं फोन करियो जां आप आयो, मैं आड़तियां तों जां आसे पासों पुछ के कोई प्रबंध करूं। जदों पता होवे मलंग हो गया दे तों मुड़ने नहीं, फिर पता की कहिंदा, मेरी आदत ही नहीं जी लारा जा लाउण दी, ना अज कोई प्रबंध आ। उह कहिंदा जी वीर जी कोशिश करियो, मैनूं तां व्याज ते वी नहीं मिलदे, आड़तियां तों दवा दिओ। कहिंदा मैं तैनूं कहा ना, मेरी आदत ही नहीं लारा लाउण दी, ना अज कोई प्रबंध आ ना कल नूं कोई प्रबंध आ, खुशी आई। गुरु अर्जन देव जी महाराज कहिंदे, मदद करनी तां दूर दी गल आ, कोई सहारा ते हौसला देण लई भी तैयार ना होवे। पंक्ति फिर सुणियो ध्यान नाल, जे को होवै दुबला नंग भुख की पीर, दमड़ा पल्लै ना पवै ना को देवै धीर। स्वार्थ स्वाव न को करै न किछ होवै काज, चित आवै उस पार ब्रह्म तां नेचल होवै राज। गुरु अमरदास पातशाह जी कहिंदे, कोई गल नहीं भाई, कहिंदे इउं कर, दिल्ली जा के कारोबार शुरू कर ला, गुरु नानक पातशाह मेहर करनगे। एक गल चेते रखी, कीती हुई कमाई विचों लोड़वंदां दी मदद करदा रही, दसवंध कढ़दा रही। दूजी गल आ वी देण वाले दाते नूं ना भुल्ली। महापुरख हमेशा वास्ते ही प्रेरणा करदे वी भाई, जिमें जिमें गुड्डी उच्ची उड़दी जावे डोर दा पिन्ना घुट के फड़ना चाहीदा। जिमें जिमें गुड्डी उच्ची उड़दी जावे, पतंग तां मैनूं लगदा सारे ने उड़ाया होना, जे नहीं उड़ाया किसी ने कोले खड़ के देखिया तां है, सारिआं नूं पता इस गल दा बई, जिहड़ी गुड्डी दी डोर टुट जां छुट जावे ना, उहदी हालत की हुंदी भलां दी, किसी किकर विच जां बेरी विच चढ़ के लीरां लीरां हो जांदी आ। यही कहानियां भी जिमें जिमें कारोबार चलता जाए, प्रीत की डोर घुट के फड़नी चाहिए आ,
ਸਾਡੀ ਹਾਲਤ ਹੈ, ਮੈਂ ਅਨੇਕਾਂ ਪਰਿਵਾਰਾਂ ਨੂੰ ਜਾਣਦਾ, ਬਹੁਤ ਲੰਮਾ ਸਮਾਂ ਹੋ ਗਿਆ ਤੁਹਾਡੀ ਇਸ ਸਟੇਜ 'ਤੇ। 97-98 'ਚ ਵੀ ਪਹਿਲਾਂ ਆਏ ਸੀ ਸਭ ਤੋਂ ਪਹਿਲੀ ਵਾਰ, ਉਦੋਂ ਬਾਅਦ ਕਈ ਵਾਰੀ ਇੱਥੇ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ। ਮੈਂ ਉਹਨਾਂ ਕਈ ਪਰਿਵਾਰਾਂ ਨੂੰ ਜਾਣਦਾ ਜਿਹੜੇ ਦੋ ਟਾਈਮ ਵੀ ਹਾਜ਼ਰੀ ਭਰਦੇ ਸੀ, ਜਿਹੜੇ ਹੱਥੀਂ ਸੇਵਾ ਵੀ ਕਰਦੇ ਸੀ। ਹੁਣ ਭਲੇ ਮਾਨਸ ਕਹਾਣੀ ਕੁਝ ਹੋਰ ਬਣ ਗਈ। ਉਦੋਂ ਕਹਿਣਾ ਗਿਆਨੀ ਜੀ ਬੱਸਾਂ 'ਤੇ ਆਈ ਦਾ ਬੜਾ ਔਖਾ ਲੱਗਦਾ, ਕਿਤੇ ਮਾਲਕ ਕਿਰਪਾ ਕਰੇ ਆਪਦੀ ਗੱਡੀ ਲੈ ਲਈਏ ਸੌਖਾ ਹੋ ਜੇ, ਬੇਸਮੈਂਟ 'ਚ ਰੁਲਦਿਆਂ ਕਿਤੇ ਸਾਡਾ ਵੀ ਮਕਾਨ ਬਣੂ, ਇੱਦਾਂ ਦੀਆਂ ਗੱਲਾਂ ਕਰਦੇ ਸੀ। ਅੱਜ ਘਰ 5-5 ਹੈਗੇ ਆ, ਕਾਰੋਬਾਰ ਵੀ ਚੱਲ ਰਿਹਾ ਬਹੁਤ ਵੱਡਾ, 2-2, 3-3 ਲੱਖ ਵਾਲੀਆਂ ਕਾਰਾਂ ਵੀ ਹੈਗੀਆਂ। ਭਲੇ ਮਾਨਸ ਸੰਗਰਾਂਦ ਨੂੰ ਵੀ ਮੱਥਾ ਟੇਕਣ ਨਹੀਂ ਆਉਂਦੇ, ਉਹੀ ਬੰਦੇ ਮੈਂ ਚੰਗੀ ਤਰ੍ਹਾਂ ਜਾਣਦਾ। ਤੁਹਾਡੀ ਸਟੇਜ 'ਤੇ ਆਉਂਦਿਆਂ ਮੈਨੂੰ ਤਕਰੀਬਨ 25-30 ਸਾਲ ਹੋ ਚੱਲੇ, ਜਾਣੀ ਕਿ ਸਾਡੀ ਹਾਲਤ ਇੱਦਾਂ ਦੀ ਆ ਵੀ ਜਦੋਂ ਕੁਝ ਲੈਣਾ ਹੋਵੇ ਨਾ, ਕਾਮ ਪਰੇ ਹਰ ਸਿਮਰੀਆ ਐਸਾ ਸਿਮਰੋ, ਨਿਤ ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰੈ ਬਿੱਤ। ਪਾਤਸ਼ਾਹ ਜੀ ਕਹਿੰਦੇ ਨਹੀਂ ਉਹ ਭਲਿਆ, ਜਿਵੇਂ ਜਿਵੇਂ ਕਾਰੋਬਾਰ ਚੱਲਦਾ ਜਾਵੇ ਡੋਰ ਦਾ ਪਿੰਨਾ ਘੁੱਟ ਕੇ ਪਕੜੀ ਦਾ ਹੁੰਦਾ। ਅਗਲੀ ਗੱਲ, ਮੀਂਹ ਚਾਹੇ 6 ਮਹੀਨਿਆਂ ਬਾਅਦ ਪਵੇ ਤੇ ਚਾਹੇ ਸਾਲ ਬਾਅਦ ਪਵੇ, ਕੋਠੇ ਦਾ ਪਰਨਾਲਾ ਲਾਜ਼ਮੀ ਰੱਖੀਦਾ। ਜਿਸ ਮਕਾਨ ਦੇ ਪਰਨਾਲਾ ਨਾ ਹੋਵੇ ਛੱਤਾਂ ਗਲ ਜਾਂਦੀਆਂ ਨੇ। ਚਾਹੇ ਕਮਾਈ ਥੋੜ੍ਹੀ ਆ ਅਤੇ ਚਾਹੇ ਜ਼ਿਆਦੇ, ਉਹਦੇ ਵਿੱਚ ਲੋੜਵੰਦ ਦੀ ਮਦਦ ਹੁੰਦੀ ਰਹਿਣੀ ਚਾਹੀਦੀ ਆ। ਕੋਈ ਲੰਗਰਾਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਯੋਗਦਾਨ ਪਾਉਂਦੇ ਰਹੀਏ। ਜਿਹਨੂੰ 100 ਚੋਂ 10 ਕੱਢਣ ਦੀ ਆਦਤ ਨਾ ਹੋਵੇ, ਜਿੱਦਣ ਕਮਾਈ ਲੱਖਾਂ ਅਤੇ ਕਰੋੜਾਂ 'ਚ ਹੋ ਗਈ, ਉਦੋਂ ਲੱਖਾਂ ਦਾ ਦਸਵੰਧ ਕੱਢਣਾ ਬੜੀ ਔਖੀ ਗੱਲ ਹੈ। ਹੁਣ ਪਾਤਸ਼ਾਹ ਜੀ ਨੇ ਇੱਕ ਗੱਲ ਸਮਝਾਈ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਰਵੀ, ਪ੍ਰੀਤ ਦਾ, ਪ੍ਰੀਤ ਦੀ ਡੋਰ ਘੁੱਟ ਕੇ ਫਕੜੀ, ਦੇਣ ਵਾਲੇ ਦਾਤੇ ਦਾ ਧੰਨਵਾਦ ਕਰਦਾ ਰਵੀ, ਲੋੜਵੰਦਾਂ ਦੀ ਮਦਦ ਕਰਦਾ ਰਹੀ। ਕਹਿੰਦਾ ਜੀ ਸਤ ਬਚਨ, ਦਿੱਲੀ ਜਾ ਕੇ ਕਾਰੋਬਾਰ ਸ਼ੁਰੂ ਕੀਤਾ, ਮਾਲਕ ਦੀ ਕਿਰਪਾ ਹੋਈ, ਅੱਜ ਹੋਰ ਕੱਲ ਹੋਰ ਲਹਿਰਾਂ ਵਹਿਰਾਂ ਹੋ ਗਈਆਂ ਘਰ ਵਿੱਚ, ਨੌਕਰ ਚਾਕਰ ਰੱਖੇ ਹੋਏ ਰੱਥਾਂ 'ਤੇ ਚੜ ਚੜ ਕੇ ਜਾਂਦਾ। ਇਹਨਾਂ ਹੀ ਦਿਨਾਂ ਵਿੱਚ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋਲ ਇੱਕ ਗਰੀਬ ਬ੍ਰਾਹਮਣ ਆਇਆ ਆਣ ਕੇ। ਕਹਿੰਦਾ ਜੀ ਗਰੀਬੀ ਬਹੁਤ ਆ ਅਤੇ ਲੜਕੀ ਦਾ ਵਿਆਹ ਰੱਖ ਲਿਆ, ਸ਼ਾਦੀ ਆ ਜੀ, ਆਧਾਰ ਸੁਧਾਰ ਵੀ ਨਹੀਂ ਕਿਧਰੋਂ ਮਿਲਦਾ, ਤੁਹਾਨੂੰ ਨਿਮਾਣਿਆਂ ਦੇ ਮਾਣ ਨਿਆਸਰਿਆਂ ਦਾ ਆਸਰਾ, ਕਿਹਨੇ ਮੇਰੀ ਮਦਦ ਕਰੋ। ਪਾਤਸ਼ਾਹ ਜੀ ਕਹਿੰਦੇ ਵੀ ਦੂਰ ਤੋਂ ਆਇਆ, ਅੱਜ ਅਰਗਾ ਪ੍ਰਬੰਧ ਗੱਡੀਆਂ ਵਾਲਾ ਤਾਂ ਹੈ ਨਹੀਂ ਸੀ, ਜੇ ਇੱਥੋਂ ਤੈਨੂੰ ਸਾਜੋ ਸਮਾਨ ਕੋਈ ਲੈ ਵੀ ਦਿੱਤਾ ਲਿਜਾਣਾ ਔਖਾ ਹੋਣਾ, ਇਉਂ ਕਰ ਤੈਨੂੰ ਇੱਕ ਪੱਤਰੀ ਲਿਖ ਦਿੰਦੇ, ਚਿੱਠੀ ਲਿਖ ਦਿੰਦੇ ਹਾਂ, ਉੱਥੇ ਇੱਕ ਸਾਡਾ ਸਿੱਖ ਗੰਗਾ ਸ਼ਾਹ ਰਹਿੰਦਾ, ਉਹਨੂੰ ਸਾਡੀ ਇਹ ਚਿੱਠੀ ਦੇ ਦੇਵੀਂ, ਤੇਰਾ ਕਾਰਜ ਹੋ ਜਾਏਗਾ। ਹੁਣ ਛੇਤੀ ਦੇਣੇ ਤਾਂ ਪਹੁੰਚਿਆ ਨਹੀਂ ਸੀ ਜਾਣਾ, ਕੋਈ 350-400 ਕਿਲੋਮੀਟਰ ਦਾ ਸਫ਼ਰ ਕੱਜਾਂ ਦਿਨਾਂ 'ਚ ਵਿਚਾਰਾ ਪਹੁੰਚਿਆ। ਉੱਥੇ ਗਿਆ ਅਤੇ ਨੌਕਰ ਚਾਕਰ ਵੱਡੇ ਵੱਡੇ ਰੱਖੇ ਹੋਏ ਆ, ਪਹਿਲਾਂ ਤੋਂ ਮਿਲਣੀ ਨਹੀਂ ਦਿੰਦੇ, ਇੱਦਾਂ ਹੀ ਲੰਘੇ ਵਿਚਾਰੇ ਦੇ 2 ਦਿਨ। ਤੀਜੇ ਦਿਨ ਅੱਜ ਰੱਥ 'ਤੇ ਸਵਾਰ ਹੋ ਕੇ ਬਾਹਰ ਨੂੰ ਚੱਲਿਆ, ਇਹ ਧਾ ਕੇ ਨਾ ਰੱਥ ਦੇ ਅੱਗੇ ਹੋ ਗਿਆ ਵੀ ਮਿਲਣ ਨਹੀਂ ਦਿੰਦਾ, ਕੋਈ ਦੇਖੀ ਜਾਊ ਜਿਵੇਂ ਹੋਊ। ਰੱਥ ਰੋਕਿਆ, ਗੰਗਾ ਸ਼ਾਹ ਪੁੱਛਦਾ ਇਹਨੂੰ ਪੁੱਛੋ ਕੀ ਗੱਲ ਆ। ਉਹ ਕਹਿੰਦਾ ਜੀ ਆਹ ਚਿੱਠੀ ਲੈ ਕੇ ਆਇਆ, ਗੁਰੂ ਨਾਨਕ ਦੇ ਖਾਤੇ ਵਿੱਚੋਂ ਮੇਰੀ ਮਦਦ ਕਰ ਦਿਓ। ਅਕਲ 'ਤੇ ਪੜਦਾ ਪੈ ਗਿਆ, ਮਨੀਮਾ ਨੂੰ ਕਹਿੰਦਾ ਇਉਂ ਕਰੋ, ਵਹੀਆਂ ਫੋਲ ਕੇ ਦੇਖ ਲਿਓ, ਜੇ ਕੋਈ ਗੁਰੂ ਨਾਨਕ ਦੇ ਨਾਮ ਦਾ ਖਾਤਾ ਹੋਇਆ ਤਾਂ ਇਹਦੀ ਮਦਦ ਕਰ ਦਿਓ, ਅਤੇ ਨਹੀਂ ਤਾਂ ਇਹਨੂੰ ਤੋਰ ਦਿਓ, ਭਲਮਾਲ ਸੀ ਨਾ ਤੋਰੇ ਤਾਂ ਫਿਰ ਦੂਜੂ ਤੋਰ ਦਿਓ। ਜਦੋਂ ਅਕਲ 'ਤੇ ਪੜਦਾ ਪੈ ਜਾਂਦਾ ਨਾ ਮਾਇਆ ਦਾ, ਪਾਤਸ਼ਾਹ ਜੀ ਕਹਿੰਦੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ। ਮਾਇਆ ਦੇ ਪ੍ਰਭਾਵ ਵਿੱਚ ਜਦੋਂ ਹੁੰਦਾ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਅਕਲ 'ਤੇ ਪੜਦਾ ਪੈ ਗਿਆ ਜੀ, ਮਨੀਮਾ ਨੂੰ ਕਹਿੰਦਾ ਦੇਖ ਲਓ ਜੇ ਕੋਈ ਖਾਤਾ ਹੈਗਾ ਗੁਰੂ ਨਾਨਕ ਦੇ ਨਾਂ ਦਾ। ਉਹ ਇਹਨੂੰ ਲੈ ਕੇ ਪਾਸੇ ਹੋ ਗਏ, ਵਹੀ ਖਾਤੇ ਦੇਖੇ, ਉਹ ਕਹਿੰਦੇ ਬਾਪੂ ਕੋਈ ਖਾਤਾ ਨਹੀਂ ਗੁਰੂ ਨਾਨਕ ਦੇ ਨਾਮ ਦਾ, ਸੇਠ ਨੇ ਸਾਨੂੰ ਕਿਹਾ ਸੀ ਵੀ ਜੇ ਤਾਂ ਖਾਤਾ ਹੋਇਆ ਮਦਦ ਕਰ ਦਿਓ, ਨਹੀਂ ਨੂੰ ਤੋਰ ਦਿਓ, ਅਤੇ ਜੇ ਭਲਮਾਨ ਸਿੰਘ ਨਾ ਤੋਰੇ ਤਾਂ ਸਾਨੂੰ ਆਰਡਰ ਆ ਧੱਕੇ ਮਾਰ ਕੇ ਤੋਰਨ ਦਾ, ਧੱਕੇ ਨਹੀਂ ਮਾਰਦੇ ਆਪੇ ਚਲੇ ਜਾ। ਉਹ ਅੱਗੋਂ ਕਹਿੰਦਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਤਾਂ ਝੂਠ ਨਹੀਂ ਬੋਲਦੇ, ਕਹਿੰਦੇ ਤੈਨੂੰ ਕਹਿਤੀ ਨਾ ਗੱਲ। ਉਹ ਵਿਚਾਰਾ ਆ ਗਿਆ, ਫਿਰ ਰੋਂਦਾ ਤਸਾਉਂਦਾ ਆਇਆ ਗੋਇੰਦਵਾਲ,
ਪਾਤਸ਼ਾਹ ਜੀ ਨੇ ਜੇਬ ਵਿੱਚੋਂ ਮਾਇਆ ਕੱਢੀ ਤੇ ਉਹਦਾ ਕਾਰਜ ਕਰ ਦਿੱਤਾ। ਨਾਲ ਕਹਿੰਦੇ ਭਾਈ ਉਹਦੀ ਅਕਲ ਤੇ ਪਰਦਾ ਪੈ ਗਿਆ, ਕੋਈ ਗੱਲ ਨਹੀਂ। ਹੁਣ ਕੀ ਹੋਇਆ, ਉਹੀ ਕਾਰੋਬਾਰ, ਉਹੀ ਬੰਦੇ, ਉਹੀ ਸਾਰੇ ਕੰਮ ਕਰਨ ਵਾਲੇ, ਦਿਨੋ ਦਿਨ ਘਾਟਾ ਪੈਣ ਲੱਗ ਗਿਆ ਜੀ। ਬਾਣੀ ਦੀਆਂ ਪੰਕਤੀਆਂ ਬਹੁਤੀਆਂ ਸੰਗਤਾਂ ਨੂੰ ਚੇਤੇ ਆ, ਜਦੋਂ ਰੱਬ ਵੱਲ ਹੋਵੇ ਕਦੇ ਘਾਟੇ ਨਹੀਂ ਪੈਂਦੇ। ਉਦੋਂ ਮਿੱਟੀ ਦੀ ਮੁੱਠ ਨੂੰ ਵੀ ਹੱਥ ਪਾਇਆ ਸੋਨਾ ਬਣਦੀ ਆ ਨਾ, ਟਿਚਰ ਮੂਲ ਨਾ ਥੋੜੀ ਦੋ, ਉਨੀ ਦੇਰ ਕੋਈ ਘਾਟਾ ਨਹੀਂ ਪੈਂਦਾ। ਪੰਕਤੀਆਂ ਤੁਹਾਨੂੰ ਸਲੋਕ ਵਾਰਾਂ ਤੇ ਵਧੀਕ ਵਿੱਚ ਭੋਗਦੇ ਸਲੋਕਾਂ ਤੋਂ ਪਹਿਲਾਂ ਆਉਂਦੀਆਂ, ਬਹੁਤੀਆਂ ਸੰਗਤਾਂ ਨੂੰ ਚੇਤੇ ਆ। ਟਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਹੁਣ ਕਹਿੰਦੇ ਕੀ ਹੋਇਆ, ਦਿਨੋ ਦਿਨ ਘਾਟਾ ਪੈਣ ਲੱਗ ਗਿਆ, ਇੰਨਾ ਘਾਟਾ ਪਿਆ, ਲੈਣ ਵਾਲੇ ਡਾਂਗਾ ਲੈ ਕੇ ਬਾਹਰ ਖੜੇ ਹੋਏ ਵੀ ਅੱਜ ਜਾਂ ਤਾਂ ਹਿਸਾਬ ਕਿਤਾਬ ਕਰੂਗਾ। ਫਨੇਸਰਾਂ ਨਾਲ ਬਥੇਰਿਆਂ ਨਾਲ ਹੋਇਆ ਏਦਾਂ, ਨਾਲ ਪਿਛਲੇ ਦਿਨਾਂ ਚ ਘਾਟੇ ਵਾਧੇ ਚੱਲਦੇ ਆ ਵੀ ਜਾਂ ਤਾਂ ਸਾਡੇ ਪੈਸੇ ਦੇ, ਉਹਨਾਂ ਹੀ ਤਾਂ ਫਿਰ ਭੁਗਤ ਸਵਾਰਾਂਗੇ ਜੀ। ਰਾਤ ਨੂੰ ਚੋਰੀ ਘਰ ਨੂੰ ਪਾੜ ਲਾ ਕੇ ਮਗਰਲੇ ਪਾਸੋਂ ਲੰਘ ਕੇ ਆਇਆ, ਮਨ ਵਿੱਚ ਸੋਚਦਾ ਆਉਂਦਾ, ਹੁਣ ਫਿਰ ਗੁਰੂ ਚੇਤੇ ਆ ਗਿਆ ਵੀ ਜੇ ਕੋ ਗੁਰ ਤੇ ਵੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਬਿਬੇਕੀਆਂ ਜਾਏ, ਜਾਵਾਂ ਤਾਂ ਕਿੱਥੇ ਜਾਵਾਂ। ਹੁਣ ਫਿਰ ਗੋਇੰਦਵਾਲ ਦੀ ਧਰਤੀ ਤੇ ਆ ਗਿਆ, ਸ਼ਰਮ ਮੰਨਦਾ ਵੀ ਗੁਰੂ ਦੇ ਸਾਹਮਣੇ ਜਾਵਾਂ ਕਿਹੜਾ, ਮੂੰਹ ਲੈ ਕੇ ਸਾਹਮਣੇ ਨਹੀਂ ਹੁੰਦਾ। ਲੰਗਰਾਂ ਵਿੱਚ ਭਾਂਡੇ ਮਾਂਜੀ ਜਾਂਦਾ ਦਿਨੇ ਰਾਤ, ਲੋਹ ਵਿੱਚ ਲੱਕੜਾਂ ਡਾਈ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ, ਭਾਂਡੇ ਮਾਂਜਦਾ ਤੇ ਪਛਤਾਵਾ ਕਰਦਾ ਰੋਂਦਾ ਰਹਿੰਦਾ। ਕਈ ਮਹੀਨੇ ਹੋ ਗਏ, ਪਛਤਾਵੇ ਦੇ ਅਥਰੂ ਵੈਰਾਗ ਦੇ ਡੁੱਲਦੇ ਬਾਹਰ ਨੇ ਧੋਤਾ ਮਨੂਆ ਜਾਂਦਾ। ਜਦੋਂ ਕਈ ਮਹੀਨੇ ਹੋ ਗਏ ਨਾ, ਅੱਜ ਗੁਰੂ ਅਮਰਦਾਸ ਪਾਤਸ਼ਾਹ ਜਿੱਥੇ ਬੈਠਾ ਭਾਂਡੇ ਮਾਂਜਦਾ ਸੀ, ਇਹਦੇ ਕੋਲੇ ਆਪ ਆ ਗਏ ਚੱਲ ਕੇ, ਆਣ ਕੇ ਕਹਿੰਦੇ ਉਹ ਗੰਗਾ ਸ਼ਾਹ ਆ ਜਾ ਭਾਈ, ਤੈਨੂੰ ਮਾਇਆ ਦੇ ਦੀਏ, ਘਾਟਾ ਪੈ ਗਿਆ ਤਾਂ ਆ ਗਿਆ। ਰੋਣ ਲੱਗ ਗਿਆ, ਕਹਿੰਦਾ ਜੀ ਮਾਇਆ ਨਹੀਂ ਚਾਹੀਦੀ, ਕੀ ਚਾਹੀਦਾ ਭਲਿਆ, ਅੱਗੇ ਜਦੋਂ ਆਇਆ ਸੀ ਤੂੰ ਮਾਇਆ ਹੀ ਮੰਗੀ ਸੀ ਵੀ ਕਾਰੋਬਾਰ ਚਾਹੀਦਾ। ਕਹਿੰਦਾ ਨਹੀਂ ਜੀ, ਹੁਣ ਅਕਲ ਆਈ ਆ, ਮਾਇਆ ਨਹੀਂ ਚਾਹੀਦੀ, ਤੁਹਾਡੀ ਮਾਇਆ ਚਾਹੀਦੀ ਆ। ਮਾਇਆ ਤੇ ਮਾਇਆ ਨੇੜੇ ਨੇੜੇ ਦੇ ਸ਼ਬਦ ਨੇ, ਮਾਇਆ ਬਖਸ਼ਿਸ਼ ਨੂੰ ਕਹਿੰਦੇ ਨੇ। ਅਸੀਂ ਗੁਰੂ ਦੇ ਦਰ ਤੇ ਆਣ ਕੇ ਕੇਵਲ ਪਦਾਰਥ ਮੰਗਦੇ ਹਾਂ, ਦੁੱਧ ਮੰਗਦੇ, ਪੁੱਤ ਮੰਗਦੇ, ਕਾਰੋਬਾਰ ਮੰਗਦੇ, ਨਹੀਂ ਭਾਈ। ਜੇ ਪੁੱਤ ਮੰਗੋ ਜੰਮ ਜੰਮ ਕੇ ਮੰਗਣਾ, ਗੁਰੂ ਤੋਂ ਹੀ ਮੰਗਣਾ, ਹੋਰ ਕਿੱਥੋਂ ਮੰਗਾਂਗੇ। ਨਾਲੇ ਵੀ ਕਹੀਏ ਮਹਾਰਾਜ ਜਪਜੀ ਸਾਹਿਬ ਪੜ੍ਹਨ ਵਾਲਾ ਹੋਵੇ, ਅਸੀਂ ਸਾਰਾ ਟੱਬਰ ਕਿਤੇ ਰਹਿਰਸ ਦਾ ਪਾਠ ਕਰ ਸਕੀਏ ਬੈਠ ਕੇ, ਅਸੀਂ ਸਿਮਰਨ ਕਰ ਸਕੀਏ। ਬਾਪੂ ਮੇਰੇ ਕੋਲ ਵੱਡੀ ਸਾਰੀ ਕਾਰ ਹੋਵੇ, ਮੈਂ ਮੱਥਾ ਵੀ ਟੇਕਣ ਆ ਸਕਾਂ, ਕਿਸੇ ਡਿੱਗੇ ਢਹਿੰਦੇ ਨੂੰ ਕਿਸੇ ਮੰਜ਼ਿਲ ਤੇ ਵੀ ਪਹੁੰਚਾ ਸਕਾਂ, ਮੰਗਣਾ ਮਾੜੀ ਗੱਲ ਨਹੀਂ। ਕਹਿੰਦਾ ਜੀ ਪਦਾਰਥ ਨਹੀਂ ਚਾਹੀਦੇ, ਤੁਹਾਡੀ ਮਾਇਆ ਚਾਹੀਦੀ ਆ। ਪਾਤਸ਼ਾਹ ਜੀ ਕਹਿੰਦੇ ਜਾ, ਤੈਨੂੰ ਮਾਇਆ ਵੀ ਦਿੱਤੀ, ਤੈਨੂੰ ਮਾਇਆ ਵੀ ਦਿੱਤੀ। ਸਿਰਮੌਰ ਰਿਆਸਤ ਵਿੱਚ ਪ੍ਰਚਾਰਕ ਬਣਾ ਕੇ ਭੱਲੇ ਭੇਜਿਆ। ਨਾਲ ਕਹਿੰਦੇ ਇਸੇ ਤਰ੍ਹਾਂ ਜਿਹਨਾਂ ਨੂੰ ਮਾਇਆ ਦੀ ਵਿਉਹ ਚੜ੍ਹ ਜਾਏਗੀ, ਜਿਹੜੇ ਸੰਗਤ ਕਰਿਆ ਕਰਨਗੇ ਭਾਈ, ਉਹ ਵੀ ਭਵਜਲ ਤੋਂ ਪਾਰ ਹੋ ਜਾ ਕਰਨਗੇ। ਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਵੀ ਮਾਇਆ ਨਾਗਣੀ, ਇਹਦੇ ਚ ਕੋਈ ਸ਼ੱਕ ਨਹੀਂ। ਕਹਿੰਦੇ ਇਹਨੇ ਵੱਡਿਆਂ ਵੱਡਿਆਂ ਨੂੰ ਛਲ ਕੇ ਰੱਖ ਲਿਆ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਂ ਦੇ ਉਹ ਛਲੀਆ, ਵੱਡੇ ਵੱਡੇ ਛਲ ਲਏ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤੁਸੀਂ ਹੀ ਕਹੋ ਫਿਰ ਖਾਏ। ਜੇ ਅਕਲ ਆਪਣੀ ਆ ਫਿਰ ਤਾਂ ਨਾਗਣਾ ਜੀ ਇਹ। ਦੂਜੇ ਪਾਸੇ ਜਿਨ੍ਹਾਂ ਨੂੰ ਬੀਨ ਤੇ ਰਾਗ ਸਾਰੰਗ ਵਜਾਉਣਾ ਆਉਂਦਾ ਹੋਵੇ, ਕੀਲ ਕੇ ਪਟਾਰੀ ਚ ਪਾ ਲੈਂਦੇ ਨੇ। ਜਿਨ੍ਹਾਂ ਨੂੰ ਗਰੜ ਮੰਤਰ ਆਉਂਦਾ, ਉਹ ਤਾਂ ਕੁਝ ਵਿਗਾੜ ਨਹੀਂ ਨਾ ਸਕਦੀ ਨਾਗਣ, ਉਹ ਅਗਲੇ ਕੀਲ ਕੇ ਪਟਾਰੀ ਚ ਪਾ ਲੈਂਦੇ ਨੇ, ਉਹਨਾਂ ਦੇ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦੀ ਆ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦੇ ਗੁਜ਼ਾਰੇ ਦਾ ਸਾਧਨ ਤੇ ਕਈਆਂ ਦਾ ਭਲਾ ਕਰਨ ਵਾਲੇ ਬਣ ਜਾਂਦੇ ਨੇ। ਅਗਲੀਆਂ ਪੰਕਤੀਆਂ, ਗੁਰਮੁਖ ਕੋਈ ਗਾਰੜੂ, ਤਿੰਨ ਮਲਦਲ ਲਾਈ ਪਾਏ, ਨਾਨਕ ਸੇਈ ਉਭਰੇ, ਜੇ ਸੱਚ ਰਹੇ ਲਿਵਲਾਏ। ਇਹਦੇ ਅਸਰ ਤੋਂ ਉਹ ਬਚ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਅੱਜ ਪਾਤਸ਼ਾਹ ਜੀ ਕਹਿੰਦੇ ਜਿਹੜੇ ਕੇਵਲ ਮਾਇਆ ਦੇ ਨਾਲ ਜੁੜੇ ਰਹਿੰਦੇ ਨੇ, ਲੱਲਾ ਲਪਟ ਬਿਖੇਰਾ ਸਰਾਤੇ, ਕਹਿੰਦੇ ਉਹਨਾਂ ਨੂੰ ਇਹ ਮਾਇਆ ਦੀ ਵਿਉਹ ਚੜ੍ਹ ਜਾਂਦੀ। ਅਹੰ ਬੁੱਧ ਮਾਇਆ ਮਦ ਮਾਤੇ, ਮਾਇਆ ਵਿੱਚ ਮੱਤੇ ਹੋਏ ਅਹੰਕਾਰੇ ਰਹਿੰਦੇ ਨੇ, ਤੇ ਜਣੇ ਖਣੇ ਨੂੰ ਧੌਂਸ ਵੀ ਦਿੰਦੇ ਆ। ਫਿਰ ਕਹਿੰਦੇ ਹੱਥ ਫੇਰ ਕੇ ਮੁੱਛਾਂ ਤੇ, ਮੈਨੂੰ ਜਾਣਦਾ ਨਹੀਂ ਮੈਂ ਕੌਣ ਆ, ਸਾਰਿਆਂ ਤੋਂ ਛੋਟਾ ਜੀਵ ਆ ਜਿਹੜਾ ਨੰਗੀ ਅੱਖ ਨਾਲ ਇਹਦਾ ਮੱਛਰ ਆ ਉਹ ਨਹੀਂ ਮਾਰ ਸਕਿਆ, 84 ਦਾ ਚੌਧਰੀ ਆ, ਹੋਰ ਤੂੰ ਕੀ ਕਰ ਲੇਗਾ ਇਦੂ ਵੱਧ। ਉਹ ਭਾਈ ਨਹੀਂ, ਜਦੋਂ ਗੁਰੂ ਦੀ ਮੱਤ ਹੋਵੇ ਉਦੋਂ ਅਨੇਕਾਂ ਦੀ ਮਦਦ ਕਰਨ ਵਾਲਾ ਬਣਦਾ। ਰਾਜ ਭਾਗ ਲੈ ਕੇ ਵੀ ਮਹਾਰਾਜਾ ਰਣਜੀਤ ਸਿੰਘ ਅਨੇਕਾਂ ਤੇ ਪਰਉਪਕਾਰ ਕਰਦੇ ਨੇ।
ਜਦੋਂ ਕੋਈ ਕੀਮਤੀ ਵਸਤੂ ਮਿਲਦੀ ਉਦੋਂ ਹੀ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਚੇਤਾ ਆ ਜਾਂਦਾ ਵੀ ਮਾਲਕਾ ਇਹ ਵਸਤੂ ਤੇਰੇ ਦਰ ਤੇ ਹੋਣੀ ਚਾਹੀਦੀ ਆ, ਮੈਂ ਨਚੀਜ਼ ਹਾਂ, ਅਨੇਕਾਂ ਦੀ ਮਦਦ ਕਰਦੇ ਨੇ। ਤੇ ਜਦੋਂ ਬੰਦਾ ਗੁਰੂ ਨਾਲ ਜੁੜਿਆ ਨਾ ਹੋਵੇ, ਜਦੋਂ ਥੋੜੀ ਜਿਹੀ ਪ੍ਰਾਪਤੀ ਹੋ ਜਾਵੇ, ਉਦੋਂ ਆਪਣੇ ਆਪ ਤੋਂ ਬਾਹਰ ਹੋ ਜਾਂਦਾ। ਇਹ ਮਾਇਆ ਮੈਂ ਜਨਮੈ ਮਰਨਾ, ਜਿਹਨਾਂ ਦੇ ਮਨੂਏ ਤੇ ਸਵਾਰ ਹੋ ਗਈ, ਜੇਬ ਚ ਹੋਵੇ ਕੁਝ ਨਹੀਂ ਕਰਦੀ, ਜਦੋਂ ਮਤ ਤੇ ਸਵਾਰ ਹੋ ਜਾਂਦੀ ਬੜੇ ਪੁੱਠੇ ਪੁੱਠੇ ਕੰਮ ਕਰਦੀ ਹੈ। ਇਹ ਮਾਇਆ ਮੈਂ ਜਨਮੈ ਮਰਨਾ, ਜਿਹੜੇ ਇਹਦੇ ਨਾਲ ਸੁਰਤੀ ਨੂੰ ਜੋੜ ਬੈਠੇ ਉਹ ਜੰਮਦੇ ਤੇ ਮਰਦੇ ਰਹਿੰਦੇ ਨੇ, ਜਿਉਂ ਜਿਉਂ ਹੁਕਮ ਤੇਵੈ ਤਿਉਂ ਕਰਨਾ, ਜਿਵੇਂ ਮਾਲਕਾ ਤੇਰਾ ਹੁਕਮ ਆ ਉਦਾਂ ਹੀ ਕਰਦੇ ਨੇ। ਕੋ ਊਣ ਨਾ ਕੋ ਪੂਰਾ, ਆਪਦੇ ਆਪ ਵਿੱਚ ਨਾ ਕੋਈ ਦੁਨੀਆਂ ਤੇ ਪੂਰਾ ਹੈ ਨਾ ਅਧੂਰਾ ਹੈ। ਕੋ ਸੁਗਰ ਨਾ ਕੋ ਮੂਰਾ, ਆਪਣੀ ਅਕਲ ਨਾਲ ਨਾ ਕੋਈ ਮੂਰਖ ਹੈ ਤੇ ਨਾ ਕੋਈ ਸਿਆਣਾ ਹੈ। ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ, ਕੀਤੇ ਹੋਏ ਪੂਰਵਲੇ ਕਰਮਾਂ ਦਾ ਕਰਕੇ ਮਾਲਕਾ ਜਿੱਧਰ ਤੂੰ ਕਰਮਾਂ ਦਾ ਲੇਖ ਲਿਖ ਦਿੰਦਾ ਉੱਧਰ ਜੀਵ ਲੱਗਦੇ ਨੇ। ਨਾਨਕ ਠਾਕੁਰ ਸਦਾ ਅਲਿਪਨਾ, ਉਹ ਮਾਲਕ ਵਾਹਿਗੁਰੂ ਜਿਹੜਾ ਰਹਿੰਦਾ ਸਾਰੇ ਸੰਸਾਰ ਵਿੱਚ ਹੈ, ਜਿਹਨੂੰ ਮਾਇਆ ਦਾ ਕੋਈ ਅਸਰ ਨਹੀਂ, ਮਾਇਆ ਦਾ ਲੇਪ ਨਹੀਂ ਲੱਗਦਾ, ਜਿਹੜੇ ਉਸ ਮਾਲਕ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਲੈਂਦੇ ਨੇ, ਉਹ ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਪ੍ਰਸਾਦੀ ਜਿਹਨਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਉਹ ਦਾਤਾਂ ਲੈ ਕੇ ਦਤਾਰ ਦਾ ਧੰਨਵਾਦ ਕਰਦੇ ਨੇ, ਜਿਸ ਕੀ ਵਸਤ ਤਿਸ ਆਗੈ ਰੱਖੈ। ਜਾਣੀ ਜਿਹਨੇ ਦਾਤਾਂ ਦਿੱਤੀਆਂ, ਕੁਝ ਵੀ ਮਿਲਿਆ, ਉਹ ਦਤਾਰ ਨੂੰ ਚੇਤੇ ਕਰਦੇ ਨੇ, ਜਿਹਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਜਿਸ ਕੀ ਵਸਤ ਤਿਸੇ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਸਾਰੇ ਰਲ ਮਿਲ ਕੇ ਹਾਜ਼ਰੀ ਲਵਾਓ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ।

ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ।

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ।

ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ।

ਐਹਨ ਸਹਿਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ।

ਹੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ ਜਿਨ ਕੀਏ ਤਿਸ ਹੈ ਨਾ ਚੇਤੈ ਬਪੁੜੇ ਹਰ ਗੁਰਮੁਖ ਸੋਝੀ ਪਾਈ ਹੋਮੈ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦੰਦਰ। ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ, ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਗੁਰਬਾਣੀ ਕੀਰਤਨ ਦਾ। ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਕੀਰਤਨੀਏ ਭਾਈ ਕਰਮਜੀਤ ਸਿੰਘ ਜੀ। ਆਓ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਲਈਏ ਜੀ। ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਜਗਦੀਪ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਦੀਵਾਨ ਸੱਜੇ ਹਨ। ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਮੇਨ ਹਾਲ ਵਿੱਚ 9:15 ਪੈਣਗੇ ਅਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਦੀਵਾਨ ਸੱਜਣਗੇ। ਸੋ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜਥਾ। ਜੂਨ 1984, ਜੋ ਅੱਜ ਤੋਂ 42 ਸਾਲ ਪਹਿਲਾਂ ਭਾਰਤ ਦੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ 'ਤੇ ਅਟੈਕ ਕੀਤਾ ਗਿਆ, ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਐਤਵਾਰ ਨੂੰ ਸਵੇਰੇ 9:15 ਪਾਏ ਜਾਣਗੇ ਅਤੇ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ। ਹੁਣ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਸਮਾਂ ਕਥਾ ਦਾ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਤਿੰਨਾਂ ਪਾਸੋਂ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ। ਜੂਨ 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਰੱਖੇ ਸ੍ਰੀ ਸਾਈ ਪਾਠ ਜੀ ਦੇ ਭੋਗ ਐਤਵਾਰ ਨੂੰ 9:15 ਵਜੇ ਮੇਨ ਹਾਲ ਵਿੱਚ ਪੈਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ

ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ

मन मद कर पुन अनत न धाए हैं, जुगो जुग अटल छवर छतर तखत दे मालक, लोक अते परलोक सवार देन वाले सतगुरु दी पावन पवित्र हजूरी अंदर जिंदगी दे कुछ पल सफल कर रही गुरु निवाजी साध संगत जीओ प्यार अदब सहित गुरपते प्रवान करो जी। वाहिगुरु जी का खालसा, वाहिगुरु जी की फतेह। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਗੁਰੂ ਦੇ ਦਰ ਤੇ ਆਣ ਕੇ ਜਿਉਣ ਦਾ ਵੱਲ ਆਉਂਦਾ ਹੈ। ਨਹੀਂ ਤਾਂ ਕਈ ਵਾਰੀ ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਬੰਦੇ ਦੀਆਂ ਗੋਡਣੀਆਂ ਲਵਾ ਕੇ ਰੱਖ ਦਿੰਦੀਆਂ ਨੇ, ਨਿੱਕੇ ਨਿੱਕੇ ਮਸਲੇ ਉਲਝਾ ਕੇ ਰੱਖ ਦਿੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਇੱਕ ਕਵਿਤਾ ਉਚਾਰਨ ਕੀਤਾ, ਉਹ ਕਹਿੰਦੇ ਜੈਸੇ ਪਾਟ ਚਾਕੀ ਕੇ ਨਾ ਮੂੰਡ ਕੇ ਉਠਾਏ ਜਾਤ, ਕਲਾ ਕੀਏ ਲੀਏ ਜਾਤ ਐਂਚਤ ਅਚਿੰਤ ਹੀ। ਜਿਵੇਂ ਕੋਈ ਆਦਮੀ ਖਰਾਸ ਦੇ ਪੌੜ ਸਿਰ ਤੇ ਚੱਕ ਕੇ ਲੈ ਕੇ ਜਾਣਾ ਚਾਹੇ ਸੌਖਾ ਕੰਮ ਨਹੀਂ ਹੈ। ਪਹਿਲੀ ਗੱਲ ਤਾਂ ਚੱਕਿਆ ਹੀ ਨਹੀਂ ਜਾਣਾ, ਅਗਲੀ ਗੱਲ ਆ ਜੇ ਦੋ ਚਾਰ ਜਣੇ ਰਲ ਕੇ ਸਿਰ ਤੇ ਰਖਾ ਦੇਣ ਤਾਂ ਧੌਣ ਤੁੜਾਉਣ ਵਾਲੀ ਗੱਲ ਹੀ ਆ। ਪਰ ਦੂਜੇ ਪਾਸੇ ਜਦੋਂ ਕੋਈ ਅਕਲ ਦੇ ਦੇਵੇ, ਸਮਝਾ ਦੇਵੇ ਸਿਆਣਾ ਵੀ ਭਾਈ ਇਹਨਾਂ ਪੁੜਾਂ ਨੂੰ ਸਿਰ ਤੇ ਚੱਕ ਕੇ ਨਹੀਂ ਰੇੜ ਕੇ ਲੈ ਜਾਓ, ਰੇੜ ਕੇ ਤਰੀਕਾ ਦੱਸਤਾ, ਉਭਾਰੇ ਤੇ ਵਜਨਦਾਰ ਪੁੜਾਂ ਨੂੰ ਵੀ ਅੱਗੇ ਲਿਜਾਇਆ ਜਾ ਸਕਦਾ। ਇੰਡੀਆ 'ਚ ਆਪਾਂ ਲੈਸਟਰ ਇੰਜਣ ਹੁੰਦੇ ਸੀ, ਹੁਣ ਤਾਂ ਪਾਣੀ ਚਲੋ ਡੂੰਘੇ ਚਲੇ ਗਏ, ਖੇਤਾਂ 'ਚ ਆਪਣੇ ਆਮ ਹੀ ਹੁੰਦੇ ਸੀ। ਬਜ਼ੁਰਗਾਂ ਨੇ ਕਹਿਣਾ ਇਹਨੂੰ ਇੱਦਾਂ ਖਿੱਚਣ ਦੀ ਬਜਾਏ ਇਹਦੇ ਥੱਲੇ ਹੋੜੇ ਲਾ ਲਓ ਲੱਕੜ ਦੇ, ਰੋੜੂਆਂ ਦੇ ਨਾਲ ਸੌਖਾ ਅੱਗੇ ਪਿੱਛੇ ਹੋ ਜਾਂਦਾ ਸੀ। ਤਰੀਕਾ ਦੱਸਤਾ ਜਾਣੀ ਕਿ ਸਿਆਣੇ ਨੇ, ਤਾਂ ਸੌਖਾ ਹੋ ਗਿਆ ਔਖਾ ਕੰਮ ਵੀ। ਪਹਿਲੀ ਉਦਾਹਰਨ ਦਿੱਤੀ ਖਰਾਸ ਦੇ ਪੁੜਾਂ ਦੀ ਭਾਈ ਸਾਹਿਬ ਨੇ, ਦੂਜੇ ਥਾਂ ਤੇ ਕਹਿੰਦੇ ਜੈਸੇ ਗਜ ਕੇਹਰ ਨਾ ਬਲ ਕੀਏ ਬਸ ਹੋਤ। ਜੇ ਕੋਈ ਬੰਦਾ ਸੋਚੇ ਵੀ ਮੰਜੇ ਦੀ ਦੌਣ ਖੋਲਣੀ ਆ, ਪੈਂਦ ਖੋਲ੍ਹ ਕੇ ਅਤੇ ਉਸ ਰੱਸੀ ਨੂੰ ਮੈਂ ਜੰਗਲ 'ਚੋਂ ਸ਼ੇਰ ਜਾਂ ਹਾਥੀ ਨੂੰ ਬੰਨ੍ਹ ਲਿਆਉਂ, ਇਹ ਸੌਖਾ ਕੰਮ ਥੋੜ੍ਹਾ। ਹਾਥੀ ਨੂੰ ਤਾਕਤ ਨਾਲ ਤਾਂ 50 ਬੰਦੇ ਨਹੀਂ ਫੜ ਸਕਦੇ, ਪਰ ਜਿਹੜੇ ਸ਼ਿਕਾਰੀ ਆ ਜਿਨ੍ਹਾਂ ਨੂੰ ਤਰੀਕਾ, ਅਤੇ ਉਹ ਸ਼ੇਰਾਂ ਨੂੰ ਵੀ ਪਿੰਜਰੇ 'ਚ ਪਾ ਲੈਂਦੇ ਨੇ, ਸਰਕਸਾਂ ਦੇ ਵਿੱਚ ਭੰਗੜਾ ਪਾਉਣ ਲਾ ਦਿੱਤੇ ਸ਼ੇਰ ਵੀ ਅਤੇ ਹਾਥੀ ਵੀ, ਜਿਨ੍ਹਾਂ ਨੂੰ ਤਰੀਕਾ ਸੀ, ਉੱਦਾਂ ਇਹਨਾਂ ਜਾਨਵਰਾਂ ਨੂੰ ਫੜਿਆ ਨਹੀਂ ਜਾ ਸਕਦਾ। ਜੈਸੇ ਗਜ ਕੇਹਰ ਨਾ ਬਲ ਕੀਏ ਬਸ ਹੋਤ, ਕਲਾ ਕੀਏ ਲੀਏ ਜਾਤ ਐਂਚਤ ਅਚਿੰਤ ਹੀ। ਜੈਸੇ ਸਰਤਾ ਪ੍ਰਬਲ ਦੇਖਤ ਭਿਆਨ ਰੂਪ, ਕਰ ਦਮ ਚੜ ਪਾਰ ਉਤਰ ਤੁਰਤ ਹੀ। ਜਿਵੇਂ ਕਹਿੰਦੇ ਕਿਸੇ ਸਾਗਰ ਨੂੰ ਪਾਰ ਕਰਨਾ ਹੋਵੇ ਬੜਾ ਹੀ ਔਖਾ ਹੈ, ਜੇ ਚੜ੍ਹਨ ਵਾਸਤੇ ਕੋਈ ਬੇੜੀ ਮਿਲ ਜਾਏ ਤਾਂ ਫਿਰ ਭਾਵੇਂ ਜਿੰਨਾ ਮਰਜ਼ੀ ਡੂੰਘਾ ਹੋਵੇ ਫਰਕ ਨਹੀਂ ਪੈਂਦਾ। ਤਿੰਨ ਉਦਾਹਰਣਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਸੁੱਖ ਬਹੁ ਬਿਖਮ ਸੰਸਾਰ ਬਿਖੈ। ਦੁੱਖ ਅਤੇ ਸੁੱਖ ਬੜੇ ਬਿਖਮ ਨੇ, ਔਖਾ ਇਹਨਾਂ ਨੂੰ ਪਾਰ ਕਰਨਾ। ਜ਼ਿੰਦਗੀ ਦੇ ਨਿੱਕੇ ਨਿੱਕੇ ਮਸਲੇ, ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਬੰਦੇ ਦਾ ਕਈ ਵਾਰੀ ਇੰਨਾ ਤਵਾਜਨ ਵਿਗਾੜ ਦਿੰਦੇ ਆ
ਬੰਦਾ ਖੁਦਕੁਸ਼ੀ ਤੱਕ ਪਹੁੰਚ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੌਖਾ ਨਹੀਂ ਹੈ ਇਹ ਜ਼ਿੰਦਗੀ ਦਾ ਬੋਝ ਲੈ ਕੇ ਤੁਰਨਾ, ਆਪਣੀ ਅਕਲ ਨੂੰ ਵਰਤ ਕੇ ਤਾਂ ਬੜਾ ਔਖਾ। ਤੈਸੇ ਦੁੱਖ ਸੁੱਖ ਬਹੁ ਬਿਖਮ ਸੰਸਾਰ ਵਿਖੈ, ਗੁਰ ਉਪਦੇਸ਼ ਜਲ ਜਲ ਜਾਏ ਕਤ ਹੀ। ਪਰ ਜੇ ਕਿਤੇ ਗੁਰੂ ਦਾ ਉਪਦੇਸ਼ ਹੋਵੇ ਤਾਂ ਵੱਡੇ ਵੱਡੇ ਮਸਲਿਆਂ ਦਾ ਹੱਲ ਹੋ ਜਾਂਦਾ। ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੰਗਤ ਵਿੱਚ ਬੈਠਣਾ ਨਸੀਬ ਹੋਇਆ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਵਾਸ ਦੇ ਜੰਗਲ ਵਾਂਗੂ ਜਿਹੜੇ ਹਉਮੈ ਹੰਕਾਰ ਦਾ ਸਥਾਨ ਇਹ ਸੰਸਾਰ ਹੈ, ਇਹਦੀ ਮੋਹ ਮਮਤਾ ਨੂੰ ਤਿਆਗ ਕੇ ਸਤਿਗੁਰੂ ਦੇ ਚਰਨ ਕਮਲਾਂ ਰੂਪ ਡੱਬੇ ਵਿੱਚ ਮੁਗਧ ਹੋ ਜਾਂਦੇ ਨੇ ਗੁਰੂ ਦੇ ਸਿੱਖ। ਸੰਸਾਰ ਵਿੱਚ ਸੰਸਾਰ ਨੂੰ ਤਸ਼ਬੀਹ ਦਿੱਤੀ ਆ ਵੀ ਜਿਵੇਂ ਵਾਂਸਾਂ ਦਾ ਜੰਗਲ ਹੋਵੇ ਨਾ, ਉੱਚੇ ਬਹੁਤ ਆ, ਦੂਰ ਤੋਂ ਹਰੇ ਵੀ ਲੱਗਦੇ ਆ, ਪਰ ਉਹਦੇ ਵਿੱਚ ਅੰਤਾਂ ਦੀਆਂ ਗੰਢਾਂ ਨੇ। ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਹਉਮੈ ਹੰਕਾਰ ਨੂੰ ਭਰੇ ਹੋਏ ਜੰਗਲ ਨੂੰ ਛੱਡ ਕੇ ਭੌਰੇ ਦੀ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਜਾਂਦੇ ਨੇ। ਅਤ ਹੀ ਅਨੂਪ ਰੂਪ ਹੇਰਤ ਹੈਰਾਨੇ ਦ੍ਰਿਗ ਅਨਹਦ ਗੁੰਜਤ ਸਰਵਨ ਹੂੰ ਸਿਰਾਏ ਹੈ। ਕਹਿੰਦੇ ਸਤਿਗੁਰੂ ਜੀ ਦੇ ਅਤਿ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਅੱਖਾਂ ਰੱਜ ਜਾਂਦੀਆਂ ਨੇ। ਗੁਰੂ ਸ਼ਬਦ ਦੀ ਇੱਕ ਰਸ ਧੁਨੀ ਦੀ ਗੁੰਜਾਰ ਸੁਣ ਕੇ ਕੰਨ ਵੀ ਠੰਡੇ ਠਾਰ ਹੋ ਜਾਂਦੇ ਨੇ, ਸਾਰੇ ਦੇ ਸਾਰੇ ਇੰਦਰੇ ਸ਼ਾਂਤ ਅਤੇ ਤ੍ਰਿਪਤ ਹੋ ਜਾਂਦੇ ਨੇ। ਇਹ ਗੁਰੂ ਦੇ ਚਰਨਾਂ ਕਮਲਾਂ ਦੇ ਕੋਲ ਗੁਰੂ ਦੇ ਸਿੱਖ ਭੌਰੇ ਬਣ ਕੇ ਆਣ ਕੇ ਮਕਰੰਦ ਨੂੰ ਚੂਸਦੇ ਆ, ਇਹ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਇਹ ਜਿੰਨੇ ਸਾਡੇ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਇਹਨਾਂ ਦੀ ਤ੍ਰਿਪਤੀ ਉਂਜ ਸਾਰੀ ਜ਼ਿੰਦਗੀ ਬੰਦੇ ਦੀ ਹੁੰਦੀ ਨਹੀਂ। ਪਦਾਰਥਾਂ ਨਾਲ ਸਾਡਾ ਤਨ ਅਤੇ ਮਨ ਨਹੀਂ ਰੱਜਦਾ, ਵਿਕਾਰ ਭੋਗ ਭੋਗ ਕੇ ਵੀ ਬੰਦਾ ਸਾਰੀ ਜ਼ਿੰਦਗੀ ਰੱਜਦਾ ਨਹੀਂ ਹੈ ਆਉਂਦਾ। ਇਹ ਤਾਂ ਇੱਕ ਗੁਰੂ ਦਾ ਸ਼ਬਦ ਆ ਜਿਹੜਾ ਬੰਦੇ ਨੂੰ ਅੰਦਰੋਂ ਅਤੇ ਬਾਹਰੋਂ ਤ੍ਰਿਪਤ ਕਰ ਦਿੰਦਾ ਹੈ। ਜੇ ਪਦਾਰਥਾਂ ਦੀ ਗੱਲ ਕਰੀਏ, ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ। ਇਹ ਮਸਲਾ ਮੁੱਕਣ ਵਾਲਾ ਨਹੀਂ। ਜਿਹਦੇ 10 ਕਿੱਲੇ ਉਹ ਕਹਿੰਦਾ 15 ਬਣ ਜਾਣ, 15 ਵਾਲਾ ਕਹਿੰਦਾ 18 ਬਣ ਜਾਣ, ਅਤੇ 18 ਵਾਲਾ 20 ਅਤੇ 100 ਵਾਲਾ ਮਸਲਾ ਗਾਂਧੀ ਗਾਂ ਚੱਲਦਾ ਰਹਿੰਦਾ ਹੈ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਜੇ ਕੋਈ ਸੋਚੇ ਵੀ ਸਤੀਰ ਸਿੱਟ ਕੇ ਵਾਹਵਾ ਸਾਰੇ ਤੇ ਅੱਗ ਤ੍ਰਿਪਤ ਹੋ ਜਾਏਗੀ ਨਹੀਂ, ਲਾਟਾਂ ਉੱਚੀਆਂ ਬਲਦੀਆਂ ਨੇ। ਸਗੋਂ ਪਦਾਰਥਾਂ ਨਾਲ ਨਹੀਂ ਬੰਦਾ ਰੱਜਦਾ ਕਦੇ ਵੀ। ਅਗਲੀ ਗੱਲ ਰਹੀ ਭੋਗ ਭੋਗ ਕੇ ਨਹੀਂ ਰੱਜਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਆਖਣ ਆਖ ਨਾ ਰੱਜਿਆ, ਜ਼ਬਾਨ ਬੋਲ ਬੋਲ ਕੇ ਥੱਕਦੀ ਥੋੜਾ। ਇਹ ਗੱਲ ਅਲੱਗ ਆ ਵੀ ਪਾਤਸ਼ਾਹ ਜੀ ਕਹਿੰਦੇ ਨਿੰਦਿਆ ਕਰਨੀ ਹੋਵੇ, ਚੁਗਲੀ ਕਰਨੀ ਹੋਵੇ, ਚੱਲੀ ਜਾਂਦੀ ਆ ਭਲੀ ਮਾਨਸ, ਤੇ ਨਿੰਦਿਆ ਚੁਗਲੀ ਕਰਕੇ ਬਹੁਤਾ ਬੋਲ ਕੇ ਕਦੇ ਨਹੀਂ ਕਿਸੇ ਨੇ ਕਿਹਾ ਵੀ ਮੇਰੀ ਜਵਾਨ ਦੁਖਣ ਲੱਗ ਗਈ, ਸਿਰ ਤਾਂ ਦੁਖਣ ਲੱਗ ਜਾਂਦਾ, ਪਰ ਇਹ ਨਹੀਂ ਥੱਕਦੀ। ਆਖਣ ਆਖਣ ਰੱਜਿਆ, ਕਹਿੰਦੇ ਹੇ ਜਿਹਬੇ ਹੇ ਰਸਗੇ ਮਦਰ ਪ੍ਰੇ ਤੁਯੰਗ, ਸੱਤ ਹਤੰਗ ਪਰਮ ਬਾਦੰਗ ਅਵਰਤ ਇੱਥੇ ਸੁੱਧ ਸ਼ਰਨ। ਕਹਿੰਦੇ ਹਾਂ, ਨਿੰਦਿਆ ਚੁਗਲੀ ਕਰਦਾ ਹੋਵੇ ਕੋਈ ਤੇ ਬੰਦਾ ਸਿੱਧਾ ਸਤੋੜ ਬਹਿ ਜਾਂਦਾ ਤੇ ਕੰਨ ਵੀ ਥੋੜਾ ਜਿਹਾ ਉਧਰ ਨੂੰ ਰੱਖਦਾ ਵੀ ਕਿਤੇ ਮੈਸ ਨਾ ਹੋ ਜਾਏ ਕੁਝ। ਦੂਜੇ ਪਾਸੇ ਜਦੋਂ ਕਿਤੇ ਕਥਾ ਕੀਰਤਨ ਸੁਣਨਾ ਹੋਵੇ, ਵਾਸੀਆਂ ਆਉਂਦੀਆਂ ਵੱਡੀਆਂ ਵੱਡੀਆਂ, ਨੀਂਦ ਆਉਣ ਲੱਗ ਜਾਂਦੀ ਆ। ਮੈਨੂੰ ਯਾਦ ਆ, ਕਈ ਸਾਲ ਹੋ ਗਏ ਇਸ ਗੱਲ ਨੂੰ, ਮਸਕੀਨ ਜੀ ਹੁਣਾਂ ਨਾਲ ਰਹਿਣ ਦਾ ਮੌਕਾ ਮਿਲਿਆ ਕੁਝ ਕੁਝ ਦਿਨ ਉਹਨਾਂ ਦੇ ਟੂਰਾਂ ਤੇ। ਉਹ ਕਹਿੰਦੇ ਵੀ ਘਰਾਂ ਤੋਂ ਕਈ ਸੱਜਣ ਆ ਜਾਂਦੇ ਆ ਇੱਥੇ, 3-4 ਘੰਟੇ ਬੈਠੇ ਰਹਿੰਦੇ ਆ, ਵੀ ਬੈਠਿਆਂ ਇੱਧਰਲੀਆਂ ਉੱਧਰਲੀਆਂ ਗੱਲਾਂ ਘੰਟਿਆਂ ਵੱਧੀ। ਉਦੋਂ ਦੀਵਾਨ ਸਾਰੀ ਦਿਹਾੜੀ ਨਹੀਂ ਸੀ ਚੱਲਦੇ ਹੁੰਦੇ, ਸਵੇਰੇ ਸ਼ਾਮ ਹੁੰਦੇ ਸੀ ਦੀਵਾਨ, ਤੁਹਾਡੀ ਇਸ ਸਟੇਜ 'ਤੇ ਵੀ ਨਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਪਹਿਲੀ ਵਾਰੀ ਆਏ ਸੀ, ਤਰਲੋਚਨ ਸਿੰਘ ਭਮੱਦੀ ਹੁਣੀ ਵੀ ਸਾਡੇ ਨਾਲ ਸੀ ਉਹਨਾਂ ਦਿਨਾਂ 'ਚ, ਢਾਡੀ ਜਥਾ ਭਾਈ ਸਾਹਿਬ ਸਿੰਘ ਵੀ ਸਾਡੇ ਨਾਲ ਸੀ। ਸਵੇਰੇ ਸ਼ਾਮ ਅੱਧਾ ਪੌਣਾ ਘੰਟਾ ਘੰਟਾ ਹਾਜ਼ਰੀ ਹੁੰਦੀ ਸੀ, ਦਿਨੇ ਨਹੀਂ ਸੀ ਦੀਵਾਨ ਚੱਲਦੇ। ਉਹ ਕਹਿੰਦੇ ਵੀ
ਸਾਰੀ ਦਿਹਾੜੀ ਸੱਜਣਾ ਨੇ ਬੈਠੇ ਰਹਿਣਾ ਤੇ ਸ਼ਾਮ ਨੂੰ ਕਹਿੰਦੇ ਉਹਨਾਂ ਨੇ ਸਿਰ ਜੇ ਖੁਰਕ ਦੇ ਤੁਰੇ ਜਾਣਾ, ਦਿਨੇ ਕਹਿ ਦੇਣਾ ਗਿਆਨੀ ਜੀ ਕੀ ਬਣੂ ਕੌਮ ਦਾ, ਇੱਦਾਂ ਦੀਆਂ ਗੱਲਾਂ ਕਰਨੀਆਂ। ਤੇ ਕਹਿੰਦੇ ਜਿਵੇਂ ਕੀਰਤਨ ਸ਼ੁਰੂ ਹੋਣਾ ਤੇ ਉੱਠ ਕੇ ਉਹਨਾਂ ਨੇ ਘਰ ਨੂੰ ਤੁਰ ਜਾਣਾ। ਕਹਿੰਦੇ ਮੈਂ ਆਖਿਆ ਵੀ ਜੱਥਾ ਬੜਾ ਵਧੀਆ ਹੈ ਦਰਬਾਰ ਸਾਹਿਬ ਦੇ, ਹਜ਼ੂਰੀ ਰਾਗੀ ਜਿੱਥੇ ਆਏ ਆ। ਕਹਿੰਦੇ ਮੈਨੂੰ ਸਿਰ ਜਾ ਖੁਰਕ ਕੇ ਕਹਿੰਦੇ ਵੀ ਕੋਈ ਨੀ ਜੱਥੇ ਆਉਂਦੇ ਹੀ ਰਹਿੰਦੇ, ਕਿਹੜਾ ਪਹਿਲੀ ਵਾਰੀ ਆਏ। ਚਾਰ ਘੰਟੇ ਬੈਠ ਕੇ ਜਦੋਂ ਗੱਲ ਆਈ ਕਥਾ ਕੀਰਤਨ ਸੁਣਨ ਦੀ, ਉਦੋਂ ਕੰਮ ਚੇਤੇ ਆ ਜਾਂਦੇ ਤੁਹਾਡੇ ਕੋਲ ਬੈਠ ਕੇ ਸੱਜਣ ਗੱਲਾਂ ਮਾਰਦੇ ਹੋਣ ਨਾ, ਕਿਤੇ ਤਜਰਬਾ ਕਰਕੇ ਦੇਖਿਓ ਵੀ ਭਾਈ ਆਪਾਂ ਬਹਿ ਕੇ ਝੱਟ ਸੁਖਣੀ ਸਾਹਿਬ ਦਾ ਪਾਠ ਕਰ ਲਈਏ, ਇੱਕ ਇੱਕ ਕਰਕੇ ਸਾਰਿਆਂ ਨੇ ਕੋਲੋਂ ਖਸਕ ਜਾਣਾ, ਔਖਾ ਕੰਮ ਆ। ਇਹ ਜ਼ਬਾਨ ਚਸਕਿਆਂ ਨਾਲ ਦੁਨੀਆਂ ਦੇ ਰਸਾਂ ਨਾਲ ਨਹੀਂ ਰੱਜਦੀ, ਨਿੰਦਿਆ ਚੁਗਲੀ ਕਰ ਕਰਕੇ ਵੀ ਰੱਜਦੀ ਨਹੀਂ ਹੈ। ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪਣ ਦੀ ਗੱਲ ਆਵੇ ਨਾ, ਇਹਨੂੰ ਮੌਤ ਪੈ ਜਾਂਦੀ ਆ। ਹੇ ਜਿਹਬੇ ਹੇ ਰਸਗੇ, ਤੈਨੂੰ ਮਿੱਠੇ ਪਦਾਰਥ ਬੜੇ ਚੰਗੇ ਲੱਗਦੇ ਨੇ, ਮਦਰ ਪ੍ਰੇ ਤੁਯੰਗ ਚੰਗੇ ਲੱਗਦੇ ਮਿੱਠੇ ਲੱਗਦੇ ਆ। ਸਤ ਹਤੰ ਪਰਮ ਬਾਦੰ ਅਵਰਤ ਇੱਥੇ ਸੁਧ ਸ਼ਰਨ ਹੈ। ਜਦੋਂ ਰੱਬ ਰੱਬ ਕਰਨ ਦੀ ਗੱਲ ਆਵੇ ਕਹਿੰਦੇ ਤੈਨੂੰ ਮੌਤ ਪੈ ਜਾਂਦੀ ਆ। ਸਾਡੇ ਅੰਦਰੇ ਦੁਨੀਆਂ ਦੇ ਵਿਕਾਰਾਂ ਵੱਲੋਂ ਵੀ ਰੱਜਦੇ ਨਹੀਂ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜਦੋਂ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਏ ਬੰਦਾ ਨੀਅਤ ਕਰਕੇ ਰੱਜ ਜਾਂਦਾ, ਕਦੇ ਪਦਾਰਥਾਂ ਨਾਲ ਨਹੀਂ ਰੱਜਦਾ। ਹਾਂ, ਨੀਅਤ ਨੂੰ ਤਾਂ ਜਾਂ ਕਬਰ ਦੀ ਮਿੱਟੀ ਭਰਦੀ ਆ ਜਾਂ ਜਦੋਂ ਬੰਦਾ ਚਾਰ ਪਾਈ ਚੱਕ ਕੇ ਲੈ ਜਾਣ, ਉਹਨੇ ਸਾਰੀ ਜ਼ਿੰਦਗੀ ਇਹ ਤ੍ਰਿਸ਼ਨਾ ਬੰਦੇ ਦੀ ਬੁੱਝਦੀ ਨਹੀਂ ਹੈ। ਇਹ ਤਾਂ ਗੁਰੂ ਦੇ ਸ਼ਬਦ ਨਾਲ ਜੁੜ ਜਾਏ। ਜਿਹੜਾ ਪੇਟ ਦਾ ਭੁੱਖਾ ਉਹ ਦੋ ਚਾਰ ਦਸ ਵੀਹ ਕਿਸੇ ਦੀ ਖੁਰਾਕ ਹੋਵੇ, ਪੱਚੀ ਰੋਟੀਆਂ ਚਲੋ ਵੱਧ ਤੋਂ ਵੱਧ ਖਾ ਜੂ, ਉਹ ਤਾਂ ਰੱਜ ਜਾਂਦਾ। ਜਿਹੜਾ ਨੀਅਤ ਦੀ ਭੁੱਖ ਆ ਨਾ, ਇਹ ਗੁਰੂ ਦੇ ਸ਼ਬਦ ਨਾਲ ਜੁੜੇ ਤੋਂ ਬਿਨਾਂ ਦੂਰ ਨਹੀਂ ਹੁੰਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਦੀ ਇੱਕ ਵਾਰ ਦੀ ਪੌੜੀ ਆ, ਉਹ ਵੀ ਤੁਹਾਡੇ ਚੋਂ ਬਹੁਤੀਆਂ ਸੰਗਤਾਂ ਨੂੰ ਚੇਤੇ ਆ। ਭਾਈ ਸਾਹਿਬ ਜੀ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ। ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਤੇ ਉੱਧਰ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਦੇਖ ਕੇ ਰੱਜਦੀਆਂ ਥੋੜ੍ਹਾ, ਹੋਰ ਹੋਰ ਸਾਰੀ ਜ਼ਿੰਦਗੀ ਮੁੱਕਣ ਵਾਲਾ ਮਸਲਾ ਨਹੀਂ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਔਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨ ਰੱਜੀਆ ਕਰ ਭੋਗ ਬਿਲਾਸੇ। ਕਹਿੰਦੇ ਔਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਬੰਦਾ ਬਜ਼ੁਰਗ ਹੋ ਜਾਏ, ਹਾਲਤ ਇੱਦਾਂ ਦੀ ਬਣ ਗਈ ਵੀ ਵਾਲ ਚਿੱਟੇ ਹੋ ਗਏ, ਜਦੋਂ ਬੋਲਦਾ ਇੱਦਾਂ ਲੱਗਦਾ ਜਿਵੇਂ ਖੂਹ ਚੋਂ ਆਵਾਜ਼ ਆਉਂਦੀ ਹੋਵੇ, ਅੱਖਾਂ ਚੋਂ ਤ੍ਰਿਪ ਤ੍ਰਿਪ ਪਾਣੀ ਵਗੀ ਜਾਂਦਾ, ਹੱਥ ਕੰਬਣ ਲੱਗ ਗਏ, ਗੱਲ ਚੇਤੇ ਨਹੀਂ ਰਹਿੰਦੀ, ਮੂੰਹ 'ਚ ਦੰਦ ਵੀ ਹੈ ਨਹੀਂ। ਪਾਤਸ਼ਾਹ ਜੀ ਕਹਿੰਦੇ ਮਤ ਸੋਚਿਓ ਵੀ ਜਦੋਂ ਬੰਦੇ ਦਾ ਦਾੜਾ ਸਫੈਦ ਹੋ ਜਾਂਦਾ ਸ਼ਾਇਦ ਮਨ ਦੀ ਮੈਲ ਵੀ ਦੂਰ ਹੋ ਜਾਂਦੀ ਹੋਵੇ, ਨਹੀਂ ਪਾਪਾਂ ਦੀ ਪੰਡ ਭਾਰੀ ਹੁੰਦੀ ਜਾਂਦੀ। ਸਗੋਂ ਇਹ ਗੱਲ ਅਲੱਗ ਆ ਵੀ ਬੰਦਾ ਜਵਾਨੀ ਵੇਲੇ ਵਿਕਾਰ ਤਨ ਨਾਲ ਭੋਗਦਾ ਤੇ ਬੁਢਾਪੇ ਵੇਲੇ ਮਨ ਨਾਲ ਭੋਗਦਾ। ਉਦੋਂ ਬੀਤੇ ਦੀਆਂ ਯਾਦਾਂ ਜਿਵੇਂ ਨਾ, ਉਹ ਦੁਕਾਨ ਵਾਲਿਆਂ ਨੇ ਫੋਟੋ ਖਿਚਾਉਣ ਜਾਓ ਤੇ ਉਹ ਨੈਗੇਟਿਵ ਸਾਂਭ ਕੇ ਰੱਖ ਲੈਂਦੇ ਆ। ਉਹ ਕਹਿੰਦੇ ਸੱਜਣਾ ਜਦੋਂ ਦੁਬਾਰਾ ਲੋੜ ਆਈ ਪਈ ਤੇ ਆ ਟੋਕਨ ਜਿਹਾ ਲੈ ਜਾ ਆਣ ਕੇ ਦੱਸੀ, ਸਾਡੇ ਕੋਲ ਨੈਗੇਟਿਵ ਹੈਗਾ, ਫੋਟੋ ਫੇਰ ਤਿਆਰ ਕਰ ਦਿਆਂਗੇ। ਸਾਡੇ ਮਨ ਨੇ ਨੈਗੇਟਿਵ ਸੰਭਾਲ ਕੇ ਰੱਖੇ ਹੋਏ ਨੇ ਜਵਾਨੀ ਵੇਲੇ ਦੀਆਂ ਯਾਦਾਂ ਦੇ। ਜਦੋਂ ਬੰਦਾ ਬੈਠਦਾ ਉਹ ਇੱਕ ਇੱਕ ਸੀਨ ਵਾਰ ਵਾਰ ਫੋਟੋ ਤਿਆਰ ਕਰਕੇ ਨਾ ਮਨ ਨੂੰ ਨਾ ਨੈਗੇਟਿਵ ਤੋਂ ਸਾਡੇ ਸਾਹਮਣੇ ਕਰੀ ਜਾਂਦਾ। ਬੰਦਾ ਜਵਾਨੀ ਵੇਲੇ ਵਿਕਾਰ ਤਨ ਨਾਲ ਭੋਗਦਾ ਤੇ ਬੁਢਾਪੇ ਵੇਲੇ ਮਨ ਨਾਲ ਭੋਗਦਾ। ਪਾਛੈ ਭੋਗ ਜੋ ਭੋਗ ਵੈ ਤਿਨ ਕੋ ਗੁੜ ਲੈ ਖਾਹੇ,
ਬੀਤੇ ਦੀਆਂ ਯਾਦਾਂ ਵਿੱਚ ਜਿਉਂਦਾ ਹੈ। ਹੁਣ ਹਾਲਤ ਦੱਸੀ, ਕਹਿੰਦੇ ਪੁੰਡਰ ਕੇਸ ਕੁਸਮ ਤੇ ਧੌਲੇ, ਕੌਲ ਫੁੱਲ ਵਰਗੇ, ਵਾਲ ਚਿੱਟੇ ਹੋ ਗਏ, ਦਾੜਾ ਸਫੈਦ ਹੋ ਗਿਆ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਜਦੋਂ ਬੋਲਦਾ ਇੱਦਾਂ ਲੱਗਦਾ ਜਿਵੇਂ ਸੱਤਵੇਂ ਪਤਾਲ ਚੋਂ ਆਵਾਜ਼ ਆਉਂਦੀ ਹੋਵੇ। ਲੋਚਨ ਸ਼ਰਮੈ ਬੁੱਧ ਬਲ ਨਾਠੀ, ਅੱਖਾਂ ਨਾਲ ਦਿਸਦਾ ਨਹੀਂ, ਪਾਣੀ ਵਗੀ ਜਾਂਦਾ, ਮਤ ਹੁਣ ਕੰਮ ਨਹੀਂ ਕਰਦੀ। ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ, ਪਰ ਕਹਿੰਦੇ ਕਾਮ ਵਾਸ਼ਨਾ ਨੇ ਅਜੇ ਵੀ ਖਹਿੜਾ ਨਹੀਂ ਛੱਡਿਆ। ਇਹ ਵਾਸ਼ਨਾਵਾਂ ਚੱਲਦੀਆਂ ਰਹਿੰਦੀਆਂ ਨੇ। ਅੱਜ ਭਾਈ ਸਾਹਿਬ ਜੀ ਕਹਿੰਦੇ ਵੀ ਜਦੋਂ ਕੋਈ ਗੁਰੂ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਪਿਆਰ ਵਾਲਾ, ਭੌਰੇ ਦੀ ਨਿਆਈ ਆਣ ਕੇ ਮਕਰੰਦ ਚੂਸਦਾ ਤੇ ਉਹ ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਰਸਨਾ ਬਿਸਮ ਅਤ ਮਦ ਮਕਰੰਦ ਰਸ, ਨਾਸਕਾ ਚਕਤ ਹੀ ਸੁਬਾਸ ਮਹਿਕਾਏ ਹੈ। ਕਹਿੰਦੇ ਇਸ ਗੁਰੂ ਦੇ ਸ਼ਬਦ ਦੀ ਮਹਿਕ ਦੇ ਨਾਲ ਜਿਵੇਂ ਭਵਰੇ ਦੀਆਂ ਨਾਸਾਂ ਤ੍ਰਿਪਤ ਹੁੰਦੀਆਂ ਨਾ, ਇਸੇ ਤਰ੍ਹਾਂ ਦੁਨੀਆਂ ਦੇ ਵਾਸ਼ਨਾਵਾਂ ਨਾਲੋਂ ਉਹ ਰੱਜ ਜਾਂਦੇ ਨੇ। ਬਾਹਰੀ ਤੌਰ ਤੇ ਪਦਾਰਥਾਂ ਨਾਲ ਬੰਦਾ ਕਦੇ ਨਹੀਂ ਰੱਜਦਾ। ਜਦੋਂ ਕੋਈ ਗੁਰੂ ਦੇ ਚਰਨਾਂ ਨਾਲ ਜੁੜਦਾ ਤੇ ਇੱਥੇ ਫਿਰਾਣ ਕੇ ਪਾਛੇ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਗੁਰੂ ਦੇ ਸ਼ਬਦ ਨਾਲ ਜੁੜ ਕੇ ਤ੍ਰਿਪਤੀ ਹੁੰਦੀ, ਉਦੋਂ ਪਹਿਲਾਂ ਨਹੀਂ। ਪਾਤਸ਼ਾਹ ਜੀ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਵਾਹਿਗੁਰੂ ਵਾਹਿਗੁਰੂ ਕੋਈ ਕਰਨ ਲੱਗ ਜਾਏ, ਬਾਣੀ ਪਿਆਰ ਨਾਲ ਪੜ੍ਹਨ ਲੱਗ ਜਾਵੇ ਤੇ ਨੀਯਤ ਕਰਕੇ ਵੀ ਰੱਜ ਜਾਂਦਾ ਹੈ। ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ। ਇਹ ਤ੍ਰਿਸ਼ਨਾ ਉਦੋਂ ਬੁੱਝ ਜਾਂਦੀ ਹੈ। ਬਾਬਾ ਫਰੀਦ ਜੀ ਹੁਣਾਂ ਦਾ ਇੱਕ ਸਲੋਕ ਮੈਨੂੰ ਚੇਤੇ ਆਇਆ ਤੇ ਤੁਹਾਡੇ ਨਾਲ ਉਹ ਸਾਂਝਾ ਕਰਾਂ। ਬਾਬਾ ਫਰੀਦ ਜੀ ਕਹਿੰਦੇ ਜੇ ਸੱਚ ਦੇ ਮਾਰਗ ਤੇ ਚੱਲਣਾ ਨਾ, ਲੋਕਾਂ ਵੱਲ ਵੇਖ ਕੇ ਨਾ ਤੁਰੀ। ਕਾਹਤੋਂ ਜੀ? ਕਹਿੰਦੇ ਲੋਕ ਖਾਂਦੇ ਚੋਪੜੀਆਂ ਤੇ ਤੇਰਾ ਜੀ ਕਰਨਾ, ਲੋਕ ਖਾਂਦੇ ਚੋਪੜੀਆਂ ਤੇ ਤੇਰਾ ਜੀ ਕਰਨਾ। ਇਹਦਾ ਮਤਲਬ ਇਹ ਨਹੀਂ ਲੈਣਾ ਜੀ ਘਰੇ ਮਾਲਕ ਨੇ ਦੁੱਧ ਘਿਓ ਦਿੱਤਾ ਵੀ ਘਿਓ ਖਾਣਾ ਨਹੀਂ ਚਾਹੀਦਾ ਜਾਂ ਰੋਟੀ ਚੋਪੜਨੀ ਨਹੀਂ ਚਾਹੀਦੀ। ਚੋਪੜੀ ਤੋਂ ਭਾਵ ਇਹ ਹੁੰਦਾ ਵੀ ਬੰਦਾ ਦੂਜਿਆਂ ਦੀ ਲਿਸ਼ਕ ਪੁਸ਼ਕ ਦੇਖ ਕੇ ਇੰਨਾ ਪ੍ਰਭਾਵਿਤ ਹੁੰਦਾ, ਕਈ ਵਾਰੀ ਦੋ ਨੰਬਰ ਦਾ ਧੰਦਾ ਕਰਕੇ ਪੁੱਠੇ ਢੰਗ ਨਾਲ ਵੀ ਕਮਾਈ ਕਰਨ ਲੱਗ ਜਾਂਦਾ। ਉਹਨੂੰ ਕਿਹਾ ਰੁੱਖੀ ਸੁੱਖੀ ਖਾਇਕ ਹੈ, ਠੰਡਾ ਪਾਣੀ ਪੀਓ। ਇਹ ਨਹੀਂ ਵੀ ਚੌਂਚਾ ਘਿਓ ਦਾ ਪਾ ਲਿਆ ਤੇ ਕੋਈ ਨੁਕਸਾਨ ਹੋਜੂ, ਇੱਦਾਂ ਦੀ ਕਹਾਣੀ ਨਹੀਂ ਹੈ। ਕਹਿੰਦੇ ਵੀ ਜੇ ਸੱਚ ਦੇ ਮਾਰਗ ਦਾ ਪਾਂਧੀ ਬਣਨਾ, ਲੋਕਾਂ ਲਈ ਵੇਖ ਕੇ ਨਾ ਤੁਰੀ। ਲੋਕ ਖਾਂਦੇ ਚੋਪੜੀਆਂ ਤੇ ਤੇਰਾ ਜੀ ਕਰਨਾ। ਹਰ ਮਹਿਕਮੇ ਵਿੱਚ, ਮਾਲ ਮਹਿਕਮਾ, ਪੁਲਿਸ ਮਹਿਕਮਾ, ਕੋਈ ਟੀਚਰ ਹੋਵੇ, ਉੱਥੋਂ ਤੋਂ ਲੈ ਕੇ ਗੁਰਦੁਆਰੇ ਦੇ ਭਾਈ ਤੱਕ, ਬੰਦੇ ਚੰਗੇ ਵੀ ਹੁੰਦੇ ਨੇ, ਬੰਦੇ ਮਾੜੇ ਵੀ ਹੁੰਦੇ ਨੇ। ਕੋਈ ਆਦਮੀ ਧਾਰਮਿਕ ਮੰਦਿਰ ਗੁਰਦੁਆਰੇ 'ਚ ਬੈਠਾ ਵੀ ਵਪਾਰੀ ਹੋ ਸਕਦਾ, ਠੱਗੀ ਮਾਰਨ ਵਾਲਾ ਹੋ ਸਕਦਾ, ਅਤੇ ਕੋਈ ਆਦਮੀ ਬਾਹਰ ਦਾ ਕੰਮ ਕਰਦਾ ਹੋਇਆ ਧਰਮੀ ਵੀ ਹੋ ਸਕਦਾ ਹੈ। ਬੰਦੇ ਹਰ ਥਾਂ 'ਤੇ ਚੰਗੇ ਅਤੇ ਮਾੜੇ ਹੁੰਦੇ ਨੇ। ਹੁਣ ਮੰਨ ਲਓ ਤੁਸੀਂ ਇਕੱਠਿਆਂ ਨੇ ਸਰਵਿਸ ਸ਼ੁਰੂ ਕੀਤੀ, ਤੁਸੀਂ ਚਾਹੇ ਪੁਲਿਸ ਮਹਿਕਮੇ 'ਚੋਂ, ਚਾਹੇ ਮਾਲ ਮਹਿਕਮੇ 'ਚੋਂ, ਤੁਹਾਡਾ ਸਧਾਰਨ ਜਿਹਾ ਘਰ ਆ ਅਤੇ ਨਾਲਦਿਆਂ ਨੇ ਤਿੰਨ ਮੰਜ਼ਿਲੀ ਕੋਠੀ ਪਾਈ ਹੋਈ ਆ, ਤੁਹਾਡੇ ਘਰੇ ਜੇ ਸਾਈਕਲ ਹੀ ਆ ਅਤੇ ਨਾਲਦਿਆਂ ਕੋਲ 1.5 ਕਰੋੜ ਦੀ ਕਾਰ ਹੈਗੀ ਆ, ਘਰੇ ਲੜਾਈ ਤਾਂ ਤੁਹਾਡੀ ਵੀ ਹੋਣੀ ਆ। ਬੱਚਿਆਂ ਨੇ ਕਹਿਣਾ ਬਾਪੂ 25 ਸਾਲ ਹੀ ਤੁਹਾਨੂੰ ਹੋ ਗਏ ਸਰਵਿਸ ਕਰਦਿਆਂ ਨੂੰ, ਅਤੇ 25 ਆ ਗੁਆਂਢ ਵਾਲੇ ਅੰਕਲ ਜੀ ਹੋਣੀ ਉਹਨਾਂ ਨੂੰ ਹੋ ਗਏ। ਉਹਨਾਂ ਦਾ ਮਕਾਨ ਕਿੰਨਾ ਵੱਡਾ, ਉਹਨਾਂ ਦੀ ਕੋਠੀ ਕਿੱਡੀ ਵੱਡੀ, ਉਹਨਾਂ ਦੇ ਕਾਰ ਕਿੱਡੀ ਵੱਡੀ, ਅਤੇ ਆਪਾਂ ਸਾਈਕਲਾਂ 'ਤੇ ਤੁਰੇ ਫਿਰਦੇ ਹਾਂ। ਜੇ ਤਾਂ ਤੂੰ ਉਸ ਵੇਲੇ ਬੱਚਿਆਂ ਨੂੰ ਸਮਝਾ ਗਿਆ ਵੀ ਪੁੱਤ ਆਪਣੇ ਘਰੇ ਕਾਰ ਭਾਵੇਂ ਹੈ ਨਹੀਂ, ਨਿਰੰਕਾਰ ਹੈਗਾ, ਫਿਰ ਤਾਂ ਤੂੰ ਪਾਸ ਆ। ਅਤੇ ਜੇ ਖਾਣ ਲੱਗ ਗਿਆ ਚੋਪੜੀਆਂ ਵੀ 1 ਲੱਖ ਰੁਪਈਆ ਤਨਖਾਹ ਪਹਿਲਾਂ ਹੀ ਆ, ਅਤੇ ਕੁੰਡੀ ਲਾਉਣ ਲੱਗ ਗਿਆ, ਫਿਰ ਤੂੰ ਉਸ ਲੈਣ ਵਿੱਚ ਹੀ ਖੜਾ ਹੋ ਗਿਆ ਲੋਕਾਂ ਵਾਲੀ 'ਚ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਰੁੱਖੀ ਸੁੱਖੀ ਖਾਇਕ ਹੈ, ਠੰਡਾ ਪਾਣੀ ਪੀਓ। ਰੁੱਖੀ ਸੁੱਖੀ ਤੋਂ ਭਾਵ ਵੀ ਸੱਚੀ ਕਿਰਤ ਕਰਕੇ ਜਿੱਦਾਂ ਦੀ ਮਿਲਦੀ ਆ। ਮੈਂ ਫਿਰ ਬੇਨਤੀ ਕਰਾਂ ਵੀ
ਸਟੀਕ ਚੋਂ ਕਈ ਵਾਰੀ ਅਰਥ ਪੜ੍ਹਦਿਆਂ ਪਤਾ ਨਹੀਂ ਲੱਗਦਾ, ਮਹਾਂਪੁਰਸ਼ਾਂ ਨੇ ਜਦੋਂ ਅਰਥ ਪੜ੍ਹਾਏ ਨੇ ਨਾ ਪੰਕਤੀਆਂ ਦੇ, ਉਹ ਕਹਿੰਦੇ ਰੁੱਖੀ ਸੁੱਖੀ ਦੇ ਅਰਥ ਇਹ ਨੇ ਵੀ ਸੱਚੀ ਕਿਰਤ ਕਰਕੇ ਦਸਾਂ ਨਾਲ ਉਹਦੀ ਕਿਰਤ ਕਮਾਈ ਨਾਲ ਜਿਹੜੀ ਮਿਲਦੀ ਉਹਨੂੰ ਛਕ ਲਾ, ਇਹ ਠੀਕ ਆ ਤੇਰੇ ਲਈ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ। ਜੀ ਉਹ ਦੇਖ ਕੇ ਚੋਪੜੀਆਂ ਬੰਦਾ ਲੁਭਾਏਮਾਨ ਹੋ ਜਾਂਦਾ ਵੀ ਇਹਦੇ ਏਡੇ ਮਹਿੰਗੇ ਕੱਪੜੇ, ਇਹਦੀ ਕਾਰ ਕਿੱਡੀ ਵੱਡੀ, ਮੈਂ ਕੀ ਖੱਟਿਆ ਉਸੇ ਮਹਿਕਮੇ ਚ ਮੈਂ ਆ। ਗੁਰੂ ਦੇ ਸ਼ਬਦ ਨਾਲ ਜੁੜ ਕੇ ਬੰਦਾ ਨੀਅਤ ਕਰਕੇ ਰੱਜ ਜਾਂਦਾ ਹੈ। ਬਾਬਾ ਫਰੀਦ ਜੀ ਦਾ ਇੱਕ ਸਲੋਕ ਮੈਨੂੰ ਹੋਰ ਚੇਤਿਆ, ਕਹਿੰਦੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਜੋ ਤਨ ਰੱਤੇ ਰੱਤ ਸਿਓ ਤਿਤ ਤਨ ਰੱਤ ਨਾ ਹੋਏ। ਕਹਿੰਦੇ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਦੇ ਸਰੀਰ ਚ ਰੱਤ ਜਾਣੀ ਕਿ ਖੂਨ ਨਹੀਂ ਹੁੰਦਾ, ਤੇ ਮੈਡੀਕਲ ਸਾਇੰਸ ਤਾਂ ਇਸ ਗੱਲ ਨੂੰ ਮੰਨਦੀ ਨਹੀਂ, ਖੂਨ ਤਾਂ ਸਾਰਿਆਂ ਵਿੱਚ ਹੀ, ਸਗੋਂ ਖੂਨ ਦੀ ਕਮੀ ਹੋ ਜਾਏ ਡਾਕਟਰਾਂ ਨੂੰ ਫਿਕਰ ਪੈ ਜਾਂਦਾ ਵੀ ਛੇਤੀ ਪ੍ਰਬੰਧ ਕਰੋ, ਕੋਈ ਓਪਰੇਸ਼ਨ ਕਿਸੇ ਦਾ ਹੋਣਾ ਤੇ ਤਾਂ ਅਗਲੇ ਕਹਿੰਦੇ ਪਹਿਲਾਂ ਖੂਨ ਦਾ ਪ੍ਰਬੰਧ ਕਰੋ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਇਹਦੇ ਅਰਥ ਕਲੀਅਰ ਕਰਨ ਵਾਸਤੇ ਆਪਣਾ ਇੱਕ ਸਲੋਕ ਲਿਖਿਆ, ਕਹਿੰਦੇ ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਕੋਏ। ਹਰ ਇੱਕ ਦਾ ਸਰੀਰ ਖੂਨ ਨਾਲ ਚੱਲ ਲਿਆ, ਖੂਨ ਗਰਦਿਸ਼ ਕਰ ਰਿਹਾ, ਖੂਨ ਤੋਂ ਬਿਨਾਂ ਤਾਂ ਸਰੀਰ ਹੁੰਦਾ ਹੀ ਨਹੀਂ। ਹਾਂ ਤੇ ਭਗਤ ਜੀ ਵੀ ਗਲਤ ਨਹੀਂ ਕਹਿ ਰਹੇ, ਉਹ ਕਹਿੰਦੇ ਵੀ ਖੂਨ ਹੁੰਦਾ ਨਹੀਂ, ਉਹ ਕਹਿੰਦੇ ਵੀ ਲੋਭ ਲਾਲਚ ਵਾਲਾ ਖੂਨ ਨਹੀਂ ਹੁੰਦਾ, ਦੋ ਨੰਬਰ ਦੇ ਧੰਦੇ ਕਰਨ ਵਾਲਾ ਨਹੀਂ ਹੁੰਦਾ। ਕਹਿੰਦੇ ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਕੋਏ। ਜੋ ਸ਼ਹਿ ਰੱਤੇ ਆਪਣੇ ਤਿਤ ਤਨ ਲੋਭ ਰੱਤ ਨਾ ਹੋਏ। ਉਹਨਾਂ ਵਿੱਚ ਲਾਲਚ ਵਾਲਾ ਖੂਨ ਨਹੀਂ ਹੁੰਦਾ ਗਾ, ਜਿਹੜੇ ਮਾਲਕ ਦੇ ਨਾਮ ਵਿੱਚ ਰੰਗੇ ਜਾਂਦੇ ਨੇ। ਬਾਣੀ ਵਿੱਚ ਕੁੱਤੇ ਦੀਆਂ ਦੋ ਉਦਾਹਰਨਾਂ ਦਿੱਤੀਆਂ ਹੋਈਆਂ, ਇੱਕ ਤਾਂ ਜੀ ਉਹਦਾ ਹੈ ਵਫਾਦਾਰੀ ਵਾਲਾ ਪੱਖ, ਵਫਾਦਾਰੀ ਵਾਲਾ, ਵਫਾਦਾਰੀ ਵਾਲਾ ਪੱਖ ਜਦੋਂ ਜ਼ਿਕਰ ਕੀਤਾ ਉਦੋਂ ਪਾਤਸ਼ਾਹ ਜੀ ਕਹਿੰਦੇ ਸਵਾਮੀ ਕੋ ਗ੍ਰਹਿ ਜਉ ਸਦਾ, ਸਵਾਨ ਤਜ ਤੇ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਜੇ ਬੰਦਗੀ ਕਰਨੀ ਸਿੱਖਣੀ ਹੈ ਕੁੱਤੇ ਤੋਂ ਸਿੱਖ ਲਓ, ਕੁੱਤਾ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ, ਗਿਲਾ ਨਹੀਂ ਕਰਦਾ, ਸੋਟੀ ਖਾ ਕੇ ਵੀ, ਸੱਟਾਂ ਖਾ ਕੇ ਵੀ ਮਾਲਕ ਦੇ ਦਰ ਤੇ ਫੇਰ ਆ ਜਾਂਦਾ। ਅਸੀਂ ਤਾਂ ਨਿੱਕੀ ਜਿਹੀ ਗੱਲ ਤੋਂ ਰੁੱਸ ਕੇ ਭੱਜ ਜਾਈਦਾ ਨਾ, ਮੇਰਾ ਫਲਾਨਾ ਕੰਮ ਨਹੀਂ ਹੋਇਆ ਜੀ, ਗੁਰਦੁਆਰੇ ਆਉਣ ਦਾ ਕੀ ਫਾਇਦਾ, ਅਰਦਾਸ ਕਰਨ ਦਾ ਕੀ ਫਾਇਦਾ, ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਕਹਿੰਦੇ ਕੁੱਤਾ ਵਫ਼ਾਦਾਰ ਆ, ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ, ਤੇ ਅਖੀਰ ਨੂੰ ਮਾਲਕ ਨੂੰ ਤਰਸ ਆ ਜਾਂਦਾ, ਉਹਨੂੰ ਰੋਟੀ ਦੀ ਬੁਰਕੀ ਪਾ ਦਿੰਦਾ ਹੈ। ਇਹ ਆ ਵਫ਼ਾਦਾਰੀ ਵਾਲਾ ਪੱਖ। ਸਵਾਮੀ ਕੋ ਗ੍ਰਹਿ ਜਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਤੇ ਦੂਜਾ ਜਿਉਂ ਕੁੱਕਰ ਹਰਕਾਇਆ ਧਾਵੈ ਦੈਦ ਸਜਾਏ, ਜਦੋਂ ਉਹੀ ਕੁੱਤਾ ਹਲਕ ਜਾਵੇ, ਮਾਲਕ ਨੂੰ ਤੇ ਮਾਲਕ ਦੇ ਬੱਚਿਆਂ ਨੂੰ ਵੀ ਕੱਟਣੋਂ ਗੁਰੇਜ਼ ਨਹੀਂ ਕਰਦਾ। ਸਿਆਣੇ ਕਹਿੰਦੇ ਆ ਵੀ ਹਲਕੇ ਹੋਏ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਆ, ਉਹ ਝੱਗ ਸਿੱਟਦਾ ਤੇ ਇੱਕ ਥਾਂ ਤੇ ਟਿੱਕ ਕੇ ਨਹੀਂ ਬੈਠਦਾ, ਜਿਹੜਾ ਵੀ ਆਵੇ ਉਸੇ ਦੇ ਚੱਕ ਮਾਰ ਲੈਂਦਾ। ਇਸੇ ਤਰ੍ਹਾਂ ਜਦੋਂ ਬੰਦਾ ਲਾਲਚ ਵੱਸ ਹੋ ਜਾਏ ਨਾ, ਲਾਲਚ ਵੱਸ, ਉਹ ਹਲਕੇ ਕੁੱਤੇ ਵਰਗਾ, ਉਹ ਕਿਸੇ ਦਾ ਵੀ ਸਕਾ ਨਹੀਂ ਰਹਿੰਦਾ, ਨਾ ਸਕੀ ਭੈਣ ਨੂੰ ਬਖਸ਼ੇ, ਨਾ ਸਕੇ ਭਰਾ ਨੂੰ ਬਖਸ਼ੇ, ਉਹ ਨਾ ਧਾਰਮਿਕ ਮੰਦਰਾਂ ਤੇ ਗੁਰਦੁਆਰਿਆਂ ਨੂੰ ਬਖਸ਼ੇ, ਨਾ ਕਿਸੇ ਅਦਾਰੇ ਨੂੰ ਬਖਸ਼ੇ, ਜਦੋਂ ਕਿਸੇ ਦੇ ਜੀਵਨ ਵਿੱਚ ਲਾਲਚ ਦਾ ਕੁੱਤਾ ਆ ਜਾਏ। ਕਹਿੰਦੇ ਜਿਉਂ ਕੁੱਕਰ ਹਰਕਾਇਆ, ਜਦੋਂ ਕੁੱਤਾ ਠੀਕ ਠਾਕ ਸੀ, ਵਫ਼ਾਦਾਰ ਸੀ, ਜਦੋਂ ਹਲਕ ਗਿਆ ਨਾ, ਫਿਰ ਉਹ ਮਾਲਕ ਦਾ ਵੀ ਸਕਾ ਨਹੀਂ ਰਹਿ ਜਾਂਦਾ। ਜਿਉਂ ਕੁੱਕਰ ਹਰਕਾਇਆ ਧਾਵੈ ਦੇਤ ਸਜਾਏ, ਲੋਭੀ ਜੰਤ ਨਾ ਜਾਣੀ ਭਾਖ ਅਭਾਖ, ਸਭ ਖਾਏ ਉਦੋਂ ਸਾਰਾ ਕੁੱਝ ਸੁੰਬਰੀ ਤੁਰਿਆ ਹੁੰਦਾ। ਪਰ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਵਿੱਚੋਂ ਸੰਤੋਖ ਲੈ ਲਿਆ, ਉਹ ਨੀਅਤ ਕਰਕੇ ਰੱਜ ਜਾਂਦੇ ਨੇ। ਤ੍ਰਿਸ਼ਨਾ ਬੂਝੈ ਹਰਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਗਤ ਜਲੰਦੇ ਨੂੰ ਠਾਰਦੇ ਹੋਏ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਿੱਧਾਂ ਕੋਲੇ, ਜੋਗੀਆਂ ਕੋਲੇ ਪਹੁੰਚੇ, ਉਹਨਾਂ ਨੇ ਦੇਖਿਆ ਵੀ ਜਵਾਨੀ ਦੀ ਇਹਨਾਂ ਦੀ ਉਮਰ ਆ, ਹਾਜ਼ਰ ਜਵਾਬ ਆ, ਕੋਈ ਗੱਲ ਪੁੱਛੀਏ ਤੇ ਨਾਲ ਦੀ ਨਾਲ ਉੱਤਰ ਇਹਨਾਂ ਕੋਲੇ ਘੜਿਆ ਘੜਾਇਆ। ਇਹ ਕਬੀਲਦਾਰ ਆ, ਇਹਨਾਂ ਨੇ ਵਿਆਹ ਕਰਾਇਆ ਹੋਇਆ, ਬੱਚੇ ਵੀ ਆ ਇਹਨਾਂ ਦੇ। ਆਪਾਂ ਇਹਨਾਂ ਨੂੰ ਲਾਲਚ ਦੇਈਏ ਤੇ ਜੇ ਆਪਣੇ ਧਰਮ ਵਿੱਚ ਆ ਜਾਣ, ਜੋਗੀ ਬਣ ਜਾਣ ਤੇ ਆਪਣੇ
ਯੋਗ ਮਤ ਦਾ ਪਸਾਰਾ ਬੜੀ ਦੂਰ ਤੱਕ ਹੋਏਗਾ। ਹਾਜ਼ਰ ਜਵਾਬ ਆ, ਮਿਹਨਤੀ ਆ। ਉਹਨਾਂ ਨੇ ਵਿਉਂਤ ਬਣਾਈ, ਕਹਿੰਦੇ ਵੀ ਕਾਮ ਅੱਗੇ ਤੇ ਦਾਮ ਅੱਗੇ ਵੱਡੇ ਵੱਡੇ ਗੋਡੇ ਟੇਕ ਜਾਂਦੇ ਨੇ। ਉਹ ਸਲੋਕ ਤੁਹਾਨੂੰ ਚੇਤਾ ਹੋਏਗਾ ਨਾ, ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਇਹ ਵਾਜੇ ਨਹੀਂ ਵੱਜਦੇ, ਤੂੰ ਵੀ ਨਹੀਂ ਵੱਜਦੀ ਇਕੱਲੀ, ਇੱਥੇ ਬੰਦੇ ਵੀ ਵੱਜਦੇ ਆ। ਇਹ ਗੱਲ ਅਲੱਗ ਆ ਵੀ ਕੋਈ ਚਾਹ ਦੇ ਕੱਪ ਤੇ ਵੱਜਣ ਲੱਗ ਜਾਂਦਾ, ਕੋਈ 100 ਤੇ, ਕੋਈ 1000 ਤੇ, ਤੇ ਕੋਈ ਲੱਖਾਂ ਤੇ। ਵਿਰਲੇ ਵਿਰਲੇ ਆ ਜਿਹੜੇ ਵਿਕਾਊ ਨਹੀਂ ਹੁੰਦੇ। ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਉਹ ਬੰਦਾ ਵਜਾਇਆ ਨਹੀਂ ਵੱਜਦਾ। ਹੁਣ ਕਹਿੰਦੇ ਆਪਸ ਮੇਂ ਵਿਉਂਤ ਬਣਾਉਂਦੇ ਆ, ਕਹਿੰਦੇ ਕਾਮ ਅੱਗੇ ਤੇ ਦਾਮ ਅੱਗੇ, ਪੈਸੇ ਦੇ ਲਾਲਚ ਅੱਗੇ, ਕਾਮ ਵਾਸ਼ਨਾ ਅੱਗੇ ਵੱਡੇ ਵੱਡੇ ਝੁੱਕ ਜਾਂਦੇ ਨੇ ਤੇ ਇਹਨਾਂ ਨੂੰ ਖਰੀਦ ਲੈਂਦੇ ਹਾਂ ਆਪਾਂ। ਇਹਨਾਂ ਨੇ ਕੀ ਕੀਤਾ, ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਸਾਹਮਣੇ ਇੱਕ ਤਲਾਬ ਆ, ਬਾਲਿਆ ਕਹਿ ਕੇ ਆਵਾਜ਼ ਮਾਰਦੇ ਨੇ ਕਿਉਂਕਿ ਇਹਨਾਂ ਦੀਆਂ ਉਮਰਾਂ ਬਹੁਤ ਵੱਡੀਆਂ। ਗੁਰੂ ਪਾਤਸ਼ਾਹ ਜੀ ਦੀ ਉਮਰ ਭਰ ਜਵਾਨੀ ਦੀ ਆ। ਕਹਿੰਦੇ ਉਹ ਬਾਲਿਆ, ਉਹ ਤਲਾਬ ਤੋਂ ਪਾਣੀ ਦਾ ਲੋਟਾ ਹੀ ਭਰ ਲਿਆ ਤੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਅੰਤਾਂ ਦੀ ਨਿਮਰਤਾ ਨਿਰਮਾਣਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਸਿੱਧੋ ਕੋਈ ਗੱਲ ਨਹੀਂ, ਭਰ ਲਿਆ ਉਹਨਾਂ ਮੈਂ, ਲੋਟਾ ਦੇ ਕੇ ਤੋਰਤਾ। ਆਪਣੀਆਂ ਸ਼ਕਤੀਆਂ ਨਾਲ, ਸਿੱਧੀਆਂ ਨਾਲ ਇਹਨਾਂ ਨੇ ਕੁਝ ਦੌਲਤ ਬਖੇਰੀ ਉੱਥੇ ਤੇ ਗੁਰੂ ਪਾਤਸ਼ਾਹ ਜੀ ਗਏ, ਜਾ ਕੇ ਦੇਖਿਆ ਵੀ ਹੀਰੇ ਜਵਾਹਰਾਤ ਖਿਲਾਰੇ ਨੇ, ਦੌਲਤ ਪਈ ਆ, ਛੱਡ ਕੇ ਆ ਗਏ। ਇਹਨਾਂ ਨੇ ਤਾਂ ਸੋਚਿਆ ਸੀ ਵੀ ਗ੍ਰਸਤੀ ਆ ਦੀਆਂ ਜੇਬਾਂ ਪਾਟਣ ਤੇ ਆਈਆਂ ਪਈਆਂ ਹੋਣਗੀਆਂ, ਗੀਜੇ ਦੇ ਦੋਨੇ ਭਰੇ ਹੋਣਗੇ, ਕੁਝ ਹੱਥ ਚ ਵੀ ਫੜੀ ਹੋਊ। ਜਦੋਂ ਦੇਖਿਆ ਪਾਤਸ਼ਾਹ ਜੀ ਖਾਲੀ ਆ ਗਏ, ਪਾਣੀ ਉੱਥੇ ਤਲਾਬ ਚ ਹੈ ਕੋਈ ਨਹੀਂ। ਉਹਨਾਂ ਨੇ ਸੋਚਿਆ ਵੀ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ, ਜਾਣਕਾਰੀ ਨਹੀਂ ਹੁੰਦੀ ਵੀ ਜਿਹੜਾ ਕੁਝ ਅਸੀਂ ਖਲੇਰਿਆ ਇਹਨਾਂ ਨੂੰ ਹੋ ਸਕਦਾ ਪਤਾ ਨਾ ਹੋਵੇ। ਉਹ ਕਹਿੰਦੇ ਭਾਈ ਖਾਲੀ ਲੋਟਾ ਲੈ ਕੇ ਆ ਗਿਆ, ਪਾਣੀ ਨਹੀਂ ਲਿਆਂਦਾ। ਪਾਤਸ਼ਾਹ ਜੀ ਕਹਿੰਦੇ ਉੱਥੇ ਤਾਂ ਪਾਣੀ ਹੈ ਹੀ ਨਹੀਂ ਸੀ। ਕਹਿੰਦੇ ਅੱਛਾ, ਹੋਰ ਕੀ ਸੀ ਉੱਥੇ? ਪਾਤਸ਼ਾਹ ਜੀ ਕਹਿੰਦੇ ਹੀਰੇ ਜਵਾਹਰਾਤ ਤੇ ਦੌਲਤ ਹੈਗੀ ਸੀ। ਫੇਰ ਪਾਤਸ਼ਾਹ ਜੀ ਕਹਿੰਦੇ ਹੀਰੇ ਲੈਣ ਤਾਂ ਮੈਨੂੰ ਭੇਜਿਆ ਹੀ ਨਹੀਂ ਤੁਸੀਂ, ਨਾ ਮੇਰਾ ਇਹ ਕੰਮ ਸੀ। ਪਾਣੀ ਲੈਣ ਭੇਜਿਆ ਸੀ ਤੇ ਪਾਣੀ ਉੱਥੇ ਹੈ ਨਹੀਂ ਸੀ, ਮੈਂ ਆ ਗਿਆ। ਹੁਣ ਪਾਤਸ਼ਾਹ ਜੀ ਆਪ ਸੱਚੇ ਦੇ ਨਾਮ ਨਾਲ ਜੁੜੇ ਨੇ, ਆਪ ਤ੍ਰਿਪਤ ਨੇ ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਉਹਨੂੰ ਵੀ ਤ੍ਰਿਪਤ ਕਰ ਦਿੰਦੇ ਨੇ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਹਿੱਲੇ ਵੈ ਬਾਲਾ, ਐਸਾ ਜੋਗੀ ਕਲੀ ਮਾਹੈ ਹਮਰੇ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵੇਹਰ ਲਾਲਾ। ਕਹਿੰਦੇ ਸਤਿਗੁਰ ਆਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਹੁਣ ਉਹਨਾਂ ਨੂੰ ਗੁਰੂ ਅੱਗੇ ਝੁਕਣਾ ਪਿਆ। ਕਹਿੰਦੇ ਜਿਹੜਾ ਬਕਾਊ ਨਹੀਂ, ਜਿਹੜਾ ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ, ਇਹਨੂੰ ਕੋਈ ਕਿਵੇਂ ਜਿੱਤ ਲਏਗਾ? ਕਿਸੇ ਸਮੇਂ ਨਾ ਬਹਾਦਰ ਸ਼ਾਹ ਨੇ ਵੀ ਇਹ ਜੁਗਤੀ ਵਰਤੀ ਸੀ ਵੀ ਗੁਰੂ ਗੋਬਿੰਦ ਸਿੰਘ ਕਹਿ ਰਹੇ ਆ ਵੀ ਜਿਨ੍ਹਾਂ ਨੇ ਪਾਪ ਕੀਤਾ, ਅਤਿਆਚਾਰ ਕੀਤਾ, ਵੀ ਉਹ ਆ ਜਰਵਾਣੇ ਆ, ਲਿਸਟ ਆ ਸਾਡੇ ਹਵਾਲੇ ਕਰ ਰਹੇ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਬਣਦੀ। ਇਹ ਕਹਿੰਦਾ ਜੀ ਮੇਰਾ ਨਵਾਂ ਨਵਾਂ ਕੰਮ ਆ, ਮੈਨੂੰ ਟਾਈਮ ਦਿਓ, ਮੈਨੂੰ ਸਾਲ ਚਾਹੀਦਾ, ਮੈਨੂੰ 2 ਸਾਲ ਚਾਹੀਦੇ ਆ, ਇੱਦਾਂ ਦਾ ਲਾਰਾ ਬੁੱਤਾ ਲਾਇਆ। ਨਾਲ ਪਾਤਸ਼ਾਹ ਜੀ ਦੇ ਉੱਧਰਲੇ ਪਾਸੇ ਨੂੰ ਤੁਰਿਆ ਗਿਆ ਦੱਖਣ ਵੱਲ ਨੂੰ, ਤੁਸੀਂ ਹਜ਼ੂਰ ਸਾਹਿਬ ਜਾਂਦੇ ਆ, ਤੁਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋ, ਨਗੀਨਾ ਘਾਟ। ਬਹਾਦਰ ਸ਼ਾਹ ਨੇ ਵੀ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਹੀਰਾ ਭੇਟ ਕੀਤਾ, ਮੱਥਾ ਟੇਕ ਕੇ ਉਹ ਹੀਰਾ ਮੂਹਰੇ ਰੱਖ ਕੇ ਵੀ ਅੱਜ ਤੋਂ ਬਾਅਦ ਜਦੋਂ ਏਡਾ ਕੀਮਤੀ ਹੀਰਾ ਮੈਂ ਭੇਟ ਕੀਤਾ ਤੇ ਗੁਰੂ ਪਾਤਸ਼ਾਹ ਜੀ ਮੇਰੇ ਬਜਾਏ ਖਣੀ ਵੱਜਣ ਲੱਗ ਜਾਣਗੇ, ਮੇਰੇ ਆਖੇ ਚੱਲਿਆ ਕਰਨਗੇ, ਲਾਲਚ ਦਿਓ ਇਹਨਾਂ ਨੂੰ। ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬੈਠੇ ਹੋਏ ਨੇ, ਹੀਰਾ ਰੱਖ ਦਿੱਤਾ ਤੇ ਪਾਤਸ਼ਾਹ ਜੀ ਨੇ ਧਿਆਨ ਹੀ ਨਾ ਦਿੱਤਾ, ਉਹਨੇ ਹੱਥ ਨਾਲ ਥੋੜਾ ਜਿਹਾ ਹੋਰ ਨੇੜੇ ਨੂੰ ਕਰਤਾ ਤੇ ਪਾਤਸ਼ਾਹ ਨੇ ਪੈਰ ਨਾਲ ਹੋਰ ਥੋੜਾ ਜਿਹਾ ਪਾਸੇ ਕਰਤਾ, ਇਹਨੇ ਦੁਬਾਰਾ ਫੇਰ ਚੱਕਿਆ ਤੇ ਫੇਰ ਕੋਲੇ ਕਰਕੇ ਰੱਖਤਾ ਤੇ ਪਾਤਸ਼ਾਹ ਜੀ ਨੇ ਫੜਿਆ ਹੀਰਾ ਤੇ ਵਗਾ ਕੇ ਗੋਦਾਵਰੀ ਚ ਸੁੱਟਤਾ। ਜਦੋਂ ਸੁੱਟਤਾ ਨਾ, ਇਹ ਕਹਿੰਦਾ ਮਹਾਰਾਜ ਜੀ ਮੈਂ ਤੁਹਾਨੂੰ ਪਤਾ ਵੀ ਕੀ ਭੇਟ ਕੀਤਾ ਸੀ? ਪਾਤਸ਼ਾਹ ਜੀ ਕਹਿੰਦੇ ਪਤਾ। ਉਹਨੇ ਸੋਚਿਆ ਵੀ ਹੋ ਸਕਦਾ ਇਹਨਾਂ ਨੂੰ ਵੀ ਨਾ ਪਤਾ ਹੋਵੇ। ਕਹਿੰਦਾ ਕੀ ਕੀਤਾ ਸੀ ਭਲਾਂ ਦੀ? ਪਾਤਸ਼ਾਹ ਕਹਿੰਦੇ ਹੀਰਾ ਸੀ, ਹੋਰ ਕੀ ਸੀ? ਕਹਿੰਦਾ ਜੀ ਪਹਿਲੀ ਗੱਲ ਤਾਂ ਹੀਰਾ ਹਰੇਕ ਰਾਜੇ ਮਹਾਰਾਜੇ ਕੋਲੇ ਵੀ ਨਹੀਂ ਹੁੰਦਾ ਤੇ ਜੇ ਹੋਵੇ ਤਾਂ ਅਗਲਾ ਛੇਤੀ ਦੇਣੇ ਭੇਟ ਨਹੀਂ ਕਰਦਾ।
ਇਹ ਤਾਂ ਮੇਰੇ ਕੋਲ ਹੀ ਸੀਗਾ ਇੰਨਾ ਕੀਮਤੀ ਤੇ ਮੈਂ ਤੁਹਾਨੂੰ ਦਿੱਤਾ ਤੇ ਮਹਾਰਾਜ ਜੀ ਜੇ ਰੱਖਣਾ ਨਹੀਂ ਸੀ ਤੇ ਵਗਾ ਕੇ ਨਦੀ ਚ ਕਿਉਂ ਸੱਟ ਤਾਂ ਮੇਰਾ ਮੈਨੂੰ ਹੀ ਮੋੜ ਦਿੰਦੇ। ਪਾਤਸ਼ਾਹ ਜੀ ਕਹਿੰਦੇ ਨਾਲੇ ਭਲਿਆ ਕਈ ਜਾਨਾ ਵੀ ਭੇਟ ਕੀਤਾ ਨਾਲੇ ਅਜੇ ਕਈ ਜਾਨਾ ਮੇਰਾ ਹੀ ਮੈਨੂੰ ਮੋੜ ਦਿੰਦੇ, ਜਿਹੜੀ ਚੀਜ਼ ਭੇਟ ਕਰ ਦਿੱਤੀ ਜਾਵੇ ਉਹ ਤੁਹਾਡੀ ਕਿਵੇਂ ਰਹਿ ਗਈ। ਇੱਥੇ ਨਾ ਗੁਰੂ ਘਰ ਵੀ ਕਈ ਸੱਜਣ ਕੋਈ ਸੇਵਾ ਕਰਦੇ ਆ, ਕੋਈ ਰੁਮਾਲਾ ਭੇਟ ਕੀਤਾ ਤੇ ਰੁਮਾਲਿਆਂ ਦੀ ਗਿਣਤੀ ਹੁਣ ਗੁਰੂ ਘਰਾਂ ਚ ਬਹੁਤ ਆ ਤੇ ਕਈ ਵਾਰੀ ਨਾ ਲੜ ਪੈਂਦੇ ਆਣ ਕੇ ਗ੍ਰੰਥੀ ਸਿੰਘ ਨਾਲ ਵੀ ਮੇਰੇ ਵਾਲਾ ਸੈੱਟ ਨਹੀਂ ਲਾਇਆ, ਕਿਹੜਾ ਤੇਰੇ ਵਾਲਾ ਜਿਹੜਾ ਪਿਛਲੇ ਸਾਲ ਵਿਸਾਖੀ ਤੇ ਭੇਟ ਕੀਤਾ ਸੀ ਜੀ, ਜਿਹੜਾ ਦਿਵਾਲੀ ਤੇ ਭੇਟ ਕੀਤਾ ਸੀ। ਇਹਦਾ ਮਤਲਬ ਭੇਟਾ ਕਰਕੇ ਵੀ ਭੇਟ ਨਹੀਂ ਕਰ ਸਕੇ, ਨਾਲੇ ਭੇਟ ਕੀਤਾ ਦੋਹਾਂ ਸਾਲਾਂ ਦਾ ਚੱਕੀ ਅਜੇ ਫੇਰੀ ਫਿਰਦਾ ਮੇਰੇ ਵਾਲਾ ਨਹੀਂ ਕਹਿੰਦਾ ਕੀਤਾ, ਅਜੇ ਤੇਰੇ ਵਾਲਾ ਕਿੱਥੋਂ ਰਹਿ ਗਿਆ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਨਾਲੇ ਕਹਿੰਦਾ ਭੇਟ ਕੀਤਾ ਨਾਲੇ ਹਜੇ ਕਹਿੰਦਾ ਵੀ ਮੇਰਾ ਮੈਨੂੰ ਮੋੜ ਦਿੰਦੇ। ਜਿਹੜੀ ਚੀਜ਼ ਭੇਟਾ ਕਰਤੀ ਜਿਹਨੂੰ ਭੇਟਾ ਕੀਤੀ ਉਹਦੀ ਮਰਜ਼ੀ ਆ, ਉਹ ਕਿੱਥੇ ਮਰਜ਼ੀ ਖਰਚੇ ਕਿੱਥੇ ਮਰਜ਼ੀ ਸਿੱਟੇ ਤੇ ਚਾਹੇ ਸਾਂਭ ਕੇ ਰੱਖੇ। ਕਹਿੰਦਾ ਨਹੀਂ ਜੀ ਝੁਰਨ ਲੱਗ ਗਿਆ, ਤੁਸੀਂ ਨਹੀਂ ਰੱਖਣਾ ਸੀ ਤਾਂ ਮੇਰਾ ਮੈਨੂੰ ਮੋੜ ਦਿੰਦੇ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਗੁਰੂ ਦੀ ਕਿਰਪਾ ਨਾਲ ਇਹ ਜੇ ਹੀਰੇ ਤਾਂ ਗੁਰੂ ਨਾਨਕ ਦੇ ਦਰਕਾਰ ਚ ਪੈਰਾਂ ਚ ਰੁਲਦੇ ਫਿਰਦੇ ਨੇ। ਕਹਿੰਦਾ ਜੀ ਦੇ ਦਿਓ ਮੇਰਾ। ਪਾਤਸ਼ਾਹ ਜੀ ਕਹਿੰਦੇ ਨਦੀ ਦੇ ਵਿੱਚ ਜਾ ਕੇ ਨਿਗਾਹ ਮਾਰ, ਜਿਹੜਾ ਤੇਰਾ ਹੋਇਆ ਸਿਆਣ ਕੇ ਚੱਕ ਲਈ। ਤੇ ਜਦੋਂ ਨਜ਼ਰ ਮਾਰੀ ਨਦੀ ਭਰ ਕੇ ਹੀਰਿਆਂ ਦੀ ਵਗਦੀ ਨਜ਼ਰ ਆਈ। ਗੁਰੂ ਨੂੰ ਕੋਈ ਖਰੀਦ ਨਹੀਂ ਸਕਦਾ ਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹ ਵੀ ਅੰਦਰੋਂ ਬਾਹਰੋਂ ਤ੍ਰਿਪਤ ਹੋ ਜਾਂਦੇ ਨੇ। ਬਾਦਸ਼ਾਹ ਫਰਖੁਸ਼ੀਰ ਨੇ ਨਾ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਸੀ, ਕਹਿੰਦਾ ਇਹ ਜਿੱਤੇ ਕਿਉਂ ਨਹੀਂ ਜਾਂਦੇ, ਗਿਣਤੀ ਚ ਬੜੇ ਥੋੜੇ ਆ। ਉਹ ਅਹਿਲਕਾਰ ਕਹਿਣ ਲੱਗੇ ਜੀ ਵੀ ਇੱਕ ਤਾਂ ਇਹ ਆ ਵੀ ਆਮ ਤੌਰ ਤੇ ਬਿਪਤਾ ਪੈਣ ਤੇ ਲੋਕੀ ਅੱਡੋ ਅੱਡੀ ਹੋ ਜਾਂਦੇ, ਸਾਥ ਛੱਡ ਜਾਂਦੇ ਨਾ, ਪਰ ਇਹਨਾਂ ਨੂੰ ਜਦੋਂ ਬਿਪਤਾ ਪੈਂਦੀ ਆ ਸਿੱਖ ਸਗੋਂ ਇਕੱਠੇ ਹੋ ਜਾਂਦੇ ਆ ਤੇ ਸੁਖੀ ਦੇ ਸੁੱਖ ਦੇ ਸਮੇਂ ਕਈ ਵਾਰੀ ਅੱਡ ਅੱਡ ਵੀ ਵਿਚਰਦੇ ਰਹਿੰਦੇ ਆ। ਅਗਲੀ ਗੱਲ ਆ ਵੀ ਇਹਨਾਂ ਵਿੱਚ ਸੰਤੋਖ ਬਹੁਤ ਆ, ਸੰਤੋਖ ਉਹਨਾਂ ਸਿੱਖਾਂ ਦੀ ਗੱਲ ਕੀਤੀ ਜਿਹੜੇ ਭਾਈ ਮਨੀ ਸਿੰਘ ਵਰਗੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੰਤੋਖੀ ਸੀ। ਉਹ ਕਹਿੰਦਾ ਅੱਛਾ ਮੈਂ ਦੇਖਣਾ ਚਾਹੁੰਦਾ। ਉਹ ਕਹਿੰਦੇ ਤਜਰਬਾ ਦਿਖਾ ਦਿੰਦੇ ਹਾਂ, ਜੇਲ੍ਹ ਦੇ ਵਿੱਚ ਕੁਝ ਸਿੱਖਾਂ ਨੂੰ ਡੱਕਿਆ ਹੈ, ਉਹਦੇ ਵਿੱਚ ਬਜ਼ੁਰਗ ਵੀ ਆ, ਜਵਾਨ ਵੀ ਆ ਤੇ ਨੌਜਵਾਨ, ਤੇ ਇੱਕ ਜਵਾਕ ਵੀ ਆ ਘੱਟ ਉਮਰ ਦਾ ਵੀ ਆ, ਕੋਈ 10-12 ਸਾਲ ਵਾਲਾ ਵੀ ਆ। ਉਹਨਾਂ ਨੂੰ 2 ਦਿਨ ਭੁੱਖੇ ਰੱਖਿਆ ਗਿਆ। ਫਰਖੁਸ਼ੀਰ ਨੂੰ ਅਹਿਲਕਾਰ ਨਾਲ ਲੈ ਕੇ ਆਏ, 2 ਦਿਨਾਂ ਦੇ ਭੁੱਖੇ ਆ, ਖਾਣ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਤੇ ਸਿੱਖਾਂ ਵਿੱਚ ਬਾਰੀ ਦੇ ਥਾਣੀ ਇੱਕ ਰੋਟੀ ਵਗਾ ਕੇ ਅੰਦਰ ਮਾਰੀ। ਉਹ ਜਿਵੇਂ ਰੋਟੀ ਹੱਥ 'ਚ ਆਈ ਉਹਨੇ ਤਾਂ ਸੋਚਿਆ ਵੀ 2 ਦਿਨਾਂ ਦੇ ਭੁੱਖੇ ਨੇ, ਟੁੱਟ ਕੇ ਪੈ ਜਾਣਾ ਜਿਹੜੇ 3-4 ਅੰਦਰ ਆ ਇਸ ਥਾਂ 'ਤੇ ਕੋਠੀ ਵਿੱਚ ਇਸ ਵਿੱਚ। ਉਹ ਸਗੋਂ ਕੀ ਹੋਇਆ ਵੀ ਜਿਹੜਾ ਬਜ਼ੁਰਗ ਸੀ ਨਾ ਬਜ਼ੁਰਗ ਉਹਨਾਂ 'ਚੋਂ, ਉਹਦੇ ਹੱਥ ਆ ਗਈ ਰੋਟੀ। ਉਹ ਕਹਿੰਦਾ ਵੀ ਮੈਂ ਤਾਂ ਜ਼ਿੰਦਗੀ ਵਿੱਚ ਬੜਾ ਕੁਝ ਖਾਇਆ ਹੰਢਾਇਆ, ਬੁਢਾਪੇ ਦੀ ਉਮਰ ਆ, ਆਹ ਜਿਹੜਾ ਜਵਾਕ ਆ ਨਾ ਨੌਜਵਾਨ, ਇਹਦੀ ਲੋੜ ਆ ਕੌਮ ਨੂੰ ਵੱਧ, ਇਹਨੂੰ ਖਾਣ ਵਾਸਤੇ ਦੇ ਦਿਓ, ਇਹ ਜ਼ਿੰਦਗੀ ਭੋਗ ਲਵੇ, ਮੈਂ ਭੋਗ ਕੇ ਕੀ ਕਰਨੀ। ਉਹਨੇ ਜਿਹੜਾ 10-12 ਸਾਲ ਦਾ ਸੀ ਨਾ ਉਹਦੇ ਹੱਥ ਵਿੱਚ ਦੇ ਦਿੱਤੀ। ਉਹ ਜਿਹੜਾ 10-12 ਸਾਲ ਵਾਲਾ ਨਾ ਉਹ ਕਹਿੰਦਾ ਮੈਂ ਜਿਉਂ ਕੇ ਵੀ ਕੀ ਕਰੂੰ, ਮੇਰਾ ਜ਼ਿੰਦਗੀ ਦਾ ਤਜਰਬਾ ਬਹੁਤ ਥੋੜ੍ਹਾ, ਆਹ ਜਿਹੜਾ ਨੌਜਵਾਨ ਵੀਰ ਆ ਇਹਦੇ ਵਿੱਚ ਸੱਤਿਆ ਵੀ ਮੇਰੇ ਨਾਲੋਂ ਜ਼ਿਆਦਾ ਆ, ਇਹ ਕੌਮ ਦੀ ਕੋਈ ਅਗਵਾਈ ਵੀ ਕਰ ਸਕਦਾ। ਉਹ ਜਵਾਨ ਨੇ ਰੋਟੀ ਫੇਰ ਨੌਜਵਾਨ ਦੇ ਹੱਥ 'ਚ ਦੇ ਦਿੱਤੀ। ਨੌਜਵਾਨ ਕਹਿੰਦਾ ਵੀ ਜ਼ਿੰਦਗੀ ਦਾ ਤਜਰਬਾ ਮੇਰੇ ਨਾਲੋਂ ਬਜ਼ੁਰਗ ਦਾ ਜ਼ਿਆਦਾ ਆ, ਇੱਕ ਬਜ਼ੁਰਗ ਕਈਆਂ ਨੂੰ ਦਾ ਰਾਹ ਦਸੇਰਾ ਬਣ ਸਕਦਾ। ਉਹਨੇ ਰੋਟੀ ਫੇਰ ਬਜ਼ੁਰਗ ਦੇ ਹੱਥ 'ਚ ਦੇ ਦਿੱਤੀ। ਜਦੋਂ ਰੋਟੀ ਦਾ ਇੱਦਾਂ ਗੇੜਾ ਆਉਂਦਾ ਦੇਖਿਆ ਨਾ, ਫਰਖੁਸ਼ੀਰ ਨੇ ਹੱਥ ਜੋੜ ਲਏ, ਕਹਿੰਦੇ ਜਿਹੜੇ ਨੀਅਤ ਕਰਕੇ ਇੰਨੇ ਰੱਜੇ ਹੋਏ ਇਹਨਾਂ ਨੂੰ ਦੁਨੀਆਂ 'ਤੇ ਹਰਾ ਕੌਣ ਸਕਦਾ। ਸੰਤੋਖੀ ਮਨੁੱਖ ਦੀ ਨਿਸ਼ਾਨੀ ਆ। ਇੱਕ ਬੰਦਾ ਤ੍ਰਿਸ਼ਨਾਲੂ ਆ ਜਿਹੜਾ ਕਦੇ ਰੱਜਦਾ ਨਹੀਂ ਹੈ, ਉਹਦੀ ਬਾਬਤ ਪਾਤਸ਼ਾਹ ਜੀ ਕਹਿੰਦੇ ਆਣ ਆਣ ਕੇ ਮੰਗੀ ਜਾਂਦਾ ਤੇ ਜੇ ਮੰਗਿਆ ਨਹੀਂ ਮਿਲਦਾ ਤਾਂ ਗਿਲਾ ਕਰਦਾ। ਪੰਚਮ ਪਾਤਸ਼ਾਹ ਜੀ ਕਹਿੰਦੇ 10 ਵਸਤੂਲੇ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਉਹ ਭਲਿਆ ਮੰਗੀ ਹੋਈ ਜਦੋਂ ਇੱਕ ਨਹੀਂ ਮਿਲਦੀ ਤੇ ਕਹਿੰਦਾ ਮੈਨੂੰ ਦਿੱਤਾ ਹੀ ਕੀ ਆ ਗੁਰੂ ਨੇ, ਅੱਜ ਤਾਈਂ ਇੱਕ ਮੰਗੀ ਸੀ ਉਹ ਤਾਂ ਦਿੱਤੀ ਨਹੀਂ, ਜਿਹੜੀਆਂ ਬਿਨਾਂ ਮੰਗੇ ਤੋਂ ਪਹਿਲਾਂ 10 ਦਿੱਤੀਆਂ ਉਹ ਭੁਲਾ ਦਿੱਤੀਆਂ। ਪਾਤਸ਼ਾਹ ਜੀ ਕਹਿੰਦੇ ਭਲਿਆ ਜੇ ਉਹ ਮਾਲਕ ਦਿੱਤੀਆਂ ਪਹਿਲੀਆਂ 10 ਵੀ ਖੋ ਲਵੇ ਤੇ ਜਿਹਨੂੰ ਇੱਕ ਕਹਿੰਦਾ 11ਵੀਂ ਨੂੰ ਉਹ ਵੀ ਨਾ ਦੇਵੇ, ਤੇਰਾ ਜ਼ੋਰ ਹੈ ਉਸ ਮਾਲਕ ਅੱਗੇ ਕੋਈ। ਉਹ ਪੰਜਾਬੀ ਦਾ ਮੁਹਾਵਰਾ ਨਾ ਵੀ ਜੇ ਫਲਾਨੀ ਚੀਜ਼ ਮੈਂ ਨਾ ਦੇਵਾਂ ਤੂੰ ਮੇਰੇ ਗਹਿਣੇ ਲਾ ਲੇਗਾ। ਪਾਤਸ਼ਾਹ ਜੀ ਕਹਿੰਦੇ ਜੇ ਤੂੰ ਕਿਸੇ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ, ਉਹਦੇ ਕਿਹੜਾ ਕੋਈ ਗਹਿਣੇ ਲਾ ਲੇਗਾ। 10 ਵਸਤੂਲੇ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ
दस पीहर ले तो मूड़ा कहो कहां करे। ये त्रिशनालु मनुख की निशानी आ, जिहड़ा मंगदिया मंगदिया कदे थकदा नहीं है, होर मंगी जांदा ते जिदन ना मिले उदन रुस जांदा है। दूजे पास संतोखी जिहड़ा गुरु के चरणों नाल जुड़ गया, उहदी निशानी भी सुखमनी साहिब विच लिखी, जिस की वास्त तिस आगै रख है। कुछ भी मिलिया पुत धी मिलिया मालक का शुकराना, सच्चे पातशाह तेरा तरस है। रहन वास्ते मकान मिलिया मालक चेते आउंदा, वड़दिया निकलदिया चेते आउंदा भी मालक ने तरस करके दिता। कईयां ने मेहनत बड़ी की, उन्हां नूं रहन नूं छाती नसीब नहीं हुई, प्रशादा छकदा तां भी शुकराना करदा। जदों भी कुछ मिलदा हर वस्तु नूं देख के उहनूं रब चेते आ जांदा, जिस की वस्त तिस आगै रख है। प्रभ की आग्या मन है मत है, उसते चौगण करे निहाल, नानक साहिब सदा दयाल, और रहमतां दा दाता है। पर पातशाह जी कहिंदे बंदा सारी जिंदगी विकार भोग के दा इक किंदरा नहीं रजदा, अखीं देखन रजियां बौ रंग तमाशे, उस्त निंदा कन्न सुन रोवण ते हासे, सादी जीवन रजिया कर भोग बिलासे, नक ना रजा वास लै दुर्गंध सबासे, रज ना कोई जीविया कूड़े परवासे। पर यह त्रिश्ना जिहड़ी है विकारां दी भुख, जे कोई नाम नाल जुड़ जाए फिर वह अंदरों नीयत करके रज जांदा, साचा नाम मेरा आधारो, साच नाम आधार मेरा जिन, भुखां सब गवाइयां, तन दियां मन दियां विकारां दियां सारा कुछ समाप्त करके रख दिता। कोमलता शीतलता पंग सरबंग पए, मन मध कर पुन अंत न ताए हैं। कहिंदे चरण कमलां दी सुगंधत धूड़ी दे नाल जिवें भवरा लुभाए मन हो जांदा ते उहदा रस चूसदा उहनूं छड्ड के किते नहीं जांदा। इसे तरह गुरु दे सिख अपने गुरु दे चरणां कमलां नाल जुड़े रहिंदे ने, गुरु ते भरोसा रखदे ने, शब्द दा रस माणदे ने ते अंदरों बाहरों तृप्त हो जांदे ने। विचारां करदिआं बेअंत भुल्लां होईआं सारियां मेरियां ने बचन गुरु के जाण के हिरदे अंदर थां देणी। आओ भावना नाल सिदक नाल दो चार मिनट गुरमंत्र दा जाप करिए, उस तो बाद सिख जगत दा महान ढाडी जथा भाई साहब भाई प्रतपाल सिंह जी आप संगतां नूं ढाडी वारां गुर इतिहास नाल निहाल करनगे। दो चार मिनट का समा हुंदा, सारी संगत उच्ची आवाज विच बोल के प्यार नाल हाजरी लवाया करो। ये ना होवे कोई ऐसा माड़ी किस्मत वाला होवे जिदी दो चार मिनट भी हाजरी ना लगे, आपां किसी की बेइज्जती करदे होइए लड़दे होइए ललकारे मारनों हटदे नहीं, दो चार बंदे हटाउंदे भी होण चाहे। वाहिगुरु वाहिगुरु कहिंदिआं साडी आवाज नहीं निकलदी, पातशाह जी कहिंदे उह भलिआ पाप करदिआं संगिआ कर, वाहिगुरु वाहिगुरु करदिआं नहीं संगीदा। उच्ची आवाज विच बोल के सारे हाजरी लवायो जी।

0: ਨਾਲ ਸਦਾਲੀ ਨਿਵਾਜ ਦਿਓ, ਜਿਹੜੀ ਗੱਲੋਂ ਰੱਬ ਰਾਜੀ ਹੋਏ ਜੇ ਰਿਵਾਜ ਦਿਓ।
1: ਅੰਮ੍ਰਿਤ ਵੇਲੇ ਨਾਲ ਸਦਾਲੀ ਨਿਵਾਜ ਦਿਓ, ਜਿਹੜੀ ਗੱਲੋਂ ਰੱਬ ਰਾਜੀ ਉਹ ਜੈ ਰਿਵਾਜ ਦਿਓ।
0: ਅੰਮ੍ਰਿਤ ਵੇਲੇ ਨਾਲ ਸਦਾਲੀ ਨਿਵਾਜ ਦਿਓ, ਜਿਹੜੀ ਗੱਲੋਂ ਰੱਬ ਰਾਜੀ ਹੋਏ ਜੇ ਰਿਵਾਜ ਦਿਓ।
1: ਅੰਮ੍ਰਿਤ ਵੇਲੇ ਨਾਲ ਸਦਾ ਲਈ ਨਿਵਾਜ ਦਿਓ, ਜਿਹੜੀ ਗੱਲੋਂ ਰੱਬ ਰਾਜੀ ਉਹ ਜੈ ਰਿਵਾਜ ਦਿਓ।
0: ਮਤ ਉੱਚੀ ਮਨ ਨੀਵਾਂ ਬਖਸ਼ੋ, ਮਤ ਉੱਚੀ ਮਨ ਨੀਵਾਂ ਬਖਸ਼ੋ, ਮਤ ਉੱਚੀ ਮਨ ਨੀਵਾਂ ਹੋ ਜਾਵੇ ਰਹਿੰਦਾ ਜੋ ਹੰਕਾਰ।

0: ਮਾੜਿਆ ਖਿਆਲਾਂ ਵੱਲੋਂ ਦਿਲ ਬੂਹਾ ਢੋ ਲਵੇ,
1: ਜ਼ਿੰਦਗੀ ਚੋਰ ਪੱਕਾ ਹੋ ਜਾਵੇ। ਮਾੜੇ ਖਿਆਲਾਂ ਵੱਲੋਂ ਦਿਲ ਬੂਹਾ ਢੋ ਲਵੇ,
0: ਪਲਾਂ ਵਿੱਚ ਸੁਰਤੀ ਅਟਕ ਜੇ ਪਲਾਂ ਵਿੱਚ ਸੁਰਤੀ।

ਵਾਹਿਗੁਰੂ ਜੀ ਵਾਹਿਗੁਰੂ। ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ, ਸਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ, ਤੇਰੇ ਚਰਨੀ ਸੀ ਝੁਕਾਈਏ, ਵਾਹਿਗੁਰੂ ਵਾਹਿਗੁਰੂ ਮੁੱਖ ਤੋਂ ਗਾਈਏ, ਨਾਮਦਾਤ ਦੀ ਬਖਸ਼ੀ ਦਾਤਾ ਤੇਥੋਂ ਸਦ ਬਲਹਾਰੇ ਜਾਈਏ, ਬਣ ਕੇ ਕੁੱਕਰ ਦਰ ਤੇਰੇ ਦੇ ਸਹਿਬਤ ਸਲਾਹ ਬਸ ਤੇਰੀ ਗਾਈਏ, ਅਸੀਂ ਜੀਤਵਾਲ ਦੇ ਪਾਰਸ ਵਾਂਗੋਂ ਦਰ ਤੇਰੇ ਦੇ ਦਾਸ ਕਹਾਈਏ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਜੀ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ, ਸਤਿਗੁਰਾਂ ਨੂੰ ਨਮਸਕਾਰ ਕਰਦਿਆਂ ਹੋਇਆਂ, ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ, ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਗੁਰ ਇਤਿਹਾਸ ਦਾ ਆਨੰਦ ਮਾਣ ਰਹੇ ਹਾਂ। ਹਰ ਕਈਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਣਾ, ਗੁਰੂ ਘਰ ਦੇ ਹਜ਼ੂਰੀ ਕਥਾ ਵਾਚਕ ਸਾਹਿਬ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗਾ, ਆਪ ਸਾਰੀਆਂ ਸੰਗਤਾਂ ਨੂੰ ਗੁਰਮਤ ਵਿਚਾਰਾਂ ਦੇ ਨਾਲ, ਗੁਰਬਾਣੀ ਦੇ ਨਾਲ, ਇਤਿਹਾਸ ਦੇ ਨਾਲ, ਬੰਦਗੀ ਦੇ ਨਾਲ ਜੋੜ ਰਹੇ ਸਨ। ਗੁਰੂ ਦੀ ਸਿਫਤ ਕਹਿਣ ਵਾਲੇ ਤੇ ਗੁਰੂ ਦੀ ਸਿਫਤ ਸੁਣਨ ਵਾਲੇ ਵੱਡਿਆਂ ਭਾਗਾਂ ਵਾਲੇ ਨੇ। ਬਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਹਿਣਾ ਸੰਗਤ ਮੈਲ ਭਰੀਜੈ ਜੀਉ। ਇਹਨਾਂ ਪੰਕਤੀਆਂ ਤੋਂ ਸਾਨੂੰ ਪਤਾ ਲੱਗਦਾ ਹੈ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਹੁਕਮਾਂ ਤੋਂ ਵੀ ਬਿਨਾਂ ਭਾਗਾਂ ਤੋਂ ਸੰਗਤ ਵਿੱਚ ਨਹੀਂ ਆਉਂਦਾ ਬੰਦਾ। ਗੁਰੂ ਨੇ ਕਿਰਪਾ ਕੀਤੀ, ਸਾਡੇ ਭਾਗ ਬਣੇ, ਤਰਸ ਕੀਤਾ ਸਾਡੇ ਤੇ ਪਰਮਾਤਮਾ ਨੇ, ਗੁਰੂ ਦੀ ਗੋਦ 'ਚ ਆਏ ਹਾਂ ਅਤੇ ਗੁਰੂ ਦੀ ਗੋਦ ਵਿੱਚ ਆ ਕੇ ਇਕਾਗਰਤਾ ਬਣਾ ਕੇ ਰੱਬ ਦੇ ਨਾਮ ਨੂੰ ਸਰਵਣ ਕਰ ਰਹੇ ਹਾਂ, ਕਿਉਂਕਿ ਇੱਥੇ ਪਹਿਲਾਂ ਆਉਣਾ ਔਖਾ, ਫਿਰ ਇੱਥੇ ਬਹਿਣਾ ਔਖਾ, ਫਿਰ ਇੱਥੇ ਸੁਣਨਾ ਔਖਾ, ਫਿਰ ਧਿਆਨ ਲਾਉਣਾ ਔਖਾ, ਫਿਰ ਹਿਰਦੇ 'ਚ ਵਸਾਉਣਾ ਔਖਾ ਸੁਣੇ ਹੋਏ ਨੂੰ, ਅਤੇ ਫਿਰ ਉਹਨੂੰ ਮੰਨਣਾ ਔਖਾ, ਆਖਣਾ ਔਖਾ ਸੱਚਾ ਨਾਉ। ਹੌਲੀ ਹੌਲੀ ਰੰਗ ਲਾਗਤ ਲਾਗਤ ਲਾਗਤ ਹੈ, ਇੱਕੋ ਦਿਨ ਨਹੀਂ ਬੰਦਾ ਮਹਾਤਮਾ ਬਣ ਜਾਂਦਾ, ਜਾਂ ਇੱਕੋ ਦਿਨ ਬੰਦਾ ਭਗਤ ਜਾਂ ਸੂਰਮਾ ਨਹੀਂ ਬਣ ਜਾਂਦਾ। ਹਾਂ, ਜਿਹੜੇ ਧੁਰੋਂ ਹੀ ਬ੍ਰਹਮ ਗਿਆਨੀ ਆਏ ਆ, ਸੂਰਮੇ ਆਏ, ਉਹਨਾਂ ਦੀ ਗੱਲ ਵੱਖਰੀ ਹੈ। ਇਤਿਹਾਸ ਪੜ੍ਹੀਏ ਤੇ ਛੋਟੇ ਛੋਟੇ ਬੱਚੇ ਛੋਟੀ ਛੋਟੀ ਉਮਰ ਦੇ ਵਿੱਚ ਹੀ ਬੰਦਗੀ ਕਰਨ ਲੱਗ ਗਏ। ਇਤਿਹਾਸ ਪੜ੍ਹੀਏ ਤੇ ਛੋਟੇ ਛੋਟੇ ਬੱਚਿਆਂ ਦੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ, ਧੁਰੋਂ ਹੀ ਕੋਈ ਬ੍ਰਹਮ ਗਿਆਨੀ ਆਇਆ, ਕੋਈ ਸੂਰਮਾ ਆਇਆ, ਉਹਦੀ ਗੱਲ ਵੱਖਰੀ ਹੈ। ਪਰ ਆਪਾਂ ਜਿਹੜੇ ਦੁਨਿਆਵੀ ਜੀਵ ਆ ਨਾ, ਆਪਾਂ ਨੂੰ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਫਿਰ ਲੱਗ ਜਾਂਦਾ ਰੰਗ, ਲਾਗਤ ਲਾਗਤ ਲਾਗਤ ਹੈ, ਅੱਜ ਹੋਰ ਕੱਲ ਹੋਰ, ਦਸ ਦਿਨਾਂ ਨੂੰ, ਮਹੀਨੇ ਨੂੰ, ਸਾਲ ਨੂੰ ਹੋਰ, ਤੇ ਬੰਦਾ ਫਿਰ ਰੱਬ ਦਾ ਰੱਬ ਦੇ

ਚਰਨਾਂ ਦਾ ਭੌਰਾ ਬਣ ਜਾਂਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਇਹ ਜਿਹੜਾ ਨਾਮ ਦਾ ਰੰਗ ਆ ਨੇ, ਕਦੇ ਮੈਲਾ ਨਹੀਂ ਹੁੰਦਾ ਤੇ ਨਾ ਹੀ ਉਤਰਦਾ। ਇਹ ਰੰਗ ਇੱਕ ਵਾਰੀ ਜਦੋਂ ਚੜ ਜਾਵੇ ਨਾ, ਫਿਰ ਇਹ ਚਰੱਖੜੀਆਂ ਤੇ ਚੜਿਆਂ ਤੋਂ ਵੀ, ਫਿਰ ਇਹ ਜੰਡਾਂ ਨਾਲ ਪੁੱਠੇ ਲੌਂਕਦੇ ਸੜਿਆਂ ਤੋਂ ਵੀ, ਫਿਰ ਇਹ ਪੁੱਠੀ ਖਲ ਲਹਾਉਂਦਿਆਂ ਤੋਂ ਵੀ, ਫਿਰ ਬੰਦ ਬੰਦ ਕਟਵਾਉਂਦਿਆਂ ਤੋਂ ਵੀ, ਫਿਰ ਆਰੇ ਥੱਲੇ ਬਹਿੰਦਿਆਂ ਤੋਂ ਵੀ, ਫਿਰ ਲੇਲਾਂ ਹੇਠ ਲਤਾੜਿਆਂ ਜਾਣ ਵੇਲੇ ਵੀ, ਇਹ ਜਿਹੜਾ ਰੰਗ ਨਹੀਂ ਉਤਰਦਾ। ਕਿਉਂ? ਇਹਨੂੰ ਸੂਹਾ ਰੰਗ ਗਿਆ ਮਾਰਨ ਨੇ। ਦੁਨੀਆਂ ਦੇ ਰੰਗ ਕੱਚੇ ਨੇ, ਰੱਬ ਦੇ ਪ੍ਰੇਮ ਦਾ ਰੰਗ ਪੱਕਾ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਮਹਾਰਾਜ ਕਹਿੰਦੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਅਤ ਹੈ ਸੂਰਾ। ਸੂਰਮੇ ਦੋ ਪ੍ਰਕਾਰ ਦੇ ਲਿਖੇ ਹੈ, ਦੋ ਪ੍ਰਕਾਰ ਦੇ ਸੂਰਮੇ। ਇੱਕ ਤਾਂ ਜਿਹੜਾ ਨਾਮ ਜਪਦਾ ਉਹਨੂੰ ਸੂਰਮਾ ਲਿਖਿਆ ਮਹਾਰਾਜ ਨੇ, ਤੇ ਇੱਕ ਜਿਹੜਾ ਰਣ ਭੂਮੀ ਦੇ ਵਿੱਚ ਜੂੰਜਦਾ। ਇੱਕ ਨੂੰ ਤਾਂ ਮਹਾਰਾਜ ਲਿਖਦੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ। ਜੇ ਸਾਨੂੰ ਤੁਹਾਨੂੰ ਰੱਬ ਦਾ ਨਾਮ ਲੱਗ ਗਿਆ ਨਾ, ਨਿਤਨੇਮ ਦਾ, ਬਾਣੀ ਦਾ, ਗੁਰੂ ਦੀ ਗੋਦ ਦਾ, ਸੇਵਾ ਦਾ, ਸਿਮਰਨ ਦਾ, ਸੱਚਾਈ ਦਾ, ਪਰਪਕਾਰਾਂ ਦਾ, ਅਮਲਾਂ ਦਾ, ਤੇ ਫਿਰ ਸਾਡਾ ਵੀ ਨਾਮ ਮਾੜਾ ਮੋਟਾ ਉਹਨਾਂ ਸੂਰਮਿਆਂ ਚ ਆਜੂ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਨੇ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ ਪੂਰਾ। ਤੇ ਇੱਕ ਹੋਰ ਰੰਗ ਆ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ਼ਹਾਦਤਾਂ ਦਾ ਰੰਗ, ਜਿਹਨੂੰ ਪਾਤਸ਼ਾਹ ਕਹਿੰਦੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਢਿਓ ਸੂਰਮਾ ਆਪ ਜੂਜਣ ਕੋ ਦਾਓ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂਹਣਾ ਛਾਡੈ ਖੇਤ। ਇੱਕ ਇਹ ਰੰਗ ਆ ਵੀ ਜਿਹੜਾ ਸੂਰਮਾ ਨਾ ਰਣ ਭੂਮੀ ਦੇ ਵਿੱਚ, ਉਹ ਪੁਰਜਾ ਪੁਰਜਾ ਭੋਰਾ ਭੋਰਾ ਖਿਨ ਖਿਨ ਕਰਕੇ ਕੱਟਿਆ ਜਾਵੇਗਾ, ਪਰ ਮੈਦਾਨ ਛੱਡ ਕੇ ਨਹੀਂ ਭੱਜਦਾ। ਦੋ ਰੰਗ ਨੇ, ਪਰ ਇਹ ਦੂਜਾ ਰੰਗ ਵੀ ਉਹਨੂੰ ਹੀ ਚੜ੍ਹਦਾ ਪਹਿਲਾਂ ਜਿਹਨੂੰ ਨਾਮ ਦਾ ਚੜਿਆ ਹੋਇਆ। ਇਹ ਨੋਟ ਜ਼ਰੂਰ ਕਰਿਓ ਗੱਲ। ਹਾਂ, ਕਈ ਸਾਡੇ ਮਹਾਂਪੁਰਖ ਹੋਏ ਆ, ਉਹਨਾਂ ਨੇ ਬੰਦਗੀ ਕੀਤੀ, ਭਗਤੀ ਕੀਤੀ, ਸਰਬੱਤ ਦੇ ਭਲੇ ਮੰਗੇ ਆ, ਜੰਗ ਯੁੱਧ ਨਹੀਂ ਕੀਤੇ, ਉਹਨਾਂ ਨੂੰ ਇਕੱਲਾ ਨਾਮ ਦਾ ਰੰਗ ਆ, ਉਹ ਨਾਮ ਦੇ ਰੰਗ ਦੇ ਸੂਰਮੇ ਆ। ਤੇ ਜਿਹੜਾ ਰਣ ਭੂਮੀ ਦਾ ਸੂਰਮਾ ਹੈ, ਉਹਨੂੰ ਨਾਮ ਦੇ ਰੰਗ ਦੇ ਨਾਲ ਨਾਲ ਸ਼ਹਾਦਤਾਂ ਦਾ ਰੰਗ ਵੀ ਚੜ੍ਹ ਜਾਂਦਾ। ਸ਼ਹਾਦਤਾਂ ਦਾ, ਉਹ ਫਿਰ ਮਰਨ ਤੋਂ ਨਹੀਂ ਡਰਦਾ। ਮਰਨ ਤੋਂ ਲੋਕ ਡਰਦੇ ਹੁੰਦੇ ਨੇ, ਜਿਨ੍ਹਾਂ ਨੂੰ ਇਹ ਹੋਵੇ ਵੀ ਪਤਾ ਨਹੀਂ ਆ ਜ਼ਿੰਦਗੀ ਦੇ ਵਿੱਚ ਅਸੀਂ ਕਿੰਨਾ ਕੁ ਦਰ ਇੱਥੇ ਹਲੇ ਜਿਉਂ ਕੇ ਚਲੇ ਜਾਣਾ। ਜਿਨ੍ਹਾਂ ਨੂੰ ਨਾ ਇਹ ਹੋਵੇ ਵੀ ਮੇਰੇ ਧਨ ਦੌਲਤ ਕਮਾਏ ਹੋਏ ਆ, ਮੈਂ ਭੁਰਾ ਐਸ਼ ਆਰਾਮ ਕਰਨਾ। ਮਹਾਰਾਜ ਕਹਿੰਦੇ, ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਬੰਦੇ ਨੂੰ ਦੋ ਤਿੰਨ ਚੀਜ਼ਾਂ ਚੇਤੇ ਰਹਿੰਦੀਆਂ ਵੀ, ਭੁੱਖ ਲੱਗੀ ਪ੍ਰਸ਼ਾਦਾ ਛਕਣਾ, ਦਿਨ ਦੇ ਕੰਮ ਧੰਦਿਆਂ ਦੇ ਥੱਕ ਟੁੱਟੇ ਆ ਸਰੀਰ, ਰਾਤ ਨੂੰ ਸੌਂ ਜਾਣਾ, ਖਾਣਾ ਪੀਣਾ, ਹੱਸਣਾ ਸੌਣਾ, ਪਰਿਵਾਰ ਵਿੱਚ ਬੈਠਣਾ ਖੇਡਣਾ ਬੱਚਿਆਂ ਦੇ ਨਾਲ। ਮਹਾਰਾਜ ਕਹਿੰਦੇ, ਸਾਰੀਆਂ ਚੀਜ਼ਾਂ ਚੇਤੇ ਆ, ਪਰ ਵਿਸਰ ਗਿਆ ਹੈ ਮਰਨਾ। ਕਹਿੰਦੇ, ਬੰਦੇ ਨੂੰ ਇਕੱਲਾ ਮਰਨਾ ਹੀ ਭੁੱਲ ਗਿਆ ਵੀ ਮੈਂ ਮਰਨਾ ਵੀ ਆ, ਮੈਂ ਜਾਣਾ ਵੀ ਇੱਥੋਂ। ਤੇ ਜਿਨ੍ਹਾਂ ਨੂੰ ਇਹ ਮਰਨਾ ਚੇਤੇ ਹੈ, ਉਹ ਫਿਰ ਦੁਨੀਆਂ ਦੇ ਸੁੱਖ ਆਰਾਮ ਛੱਡ ਦਿੰਦੇ। ਉਹ ਕਹਿੰਦੇ, ਫਿਰ ਕੀ ਆ, ਜੇ ਹੋਰ 100 ਸਾਲ ਨੂੰ, 10 ਸਾਲਾਂ ਨੂੰ, 15 ਨੂੰ, 20 ਨੂੰ, ਫਿਰ ਵੀ ਤਾਂ ਜਾਣਾ ਹੀ ਆਣਾ ਇੱਥੋਂ। ਜਦੋਂ ਭਾਈ ਤਾਰੂ ਸਿੰਘ ਨੂੰ ਚਰੱਖਣੀਆਂ ਤੇ ਚਾੜਿਆ ਗਿਆ, ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਤੋਂ ਪਹਿਲਾਂ ਆਪਾਂ ਇਕੱਲਾ ਭਾਈ ਸਹਿਬਾਜ ਸਿੰਘ, ਭਾਈ ਸੁਭੇਗ ਸਿੰਘ ਦਾ ਜ਼ਿਕਰ ਕਰਦੇ ਹਾਂ, ਆਉਂਦਾ ਸੁਣਦੇ ਹਾਂ ਵੀ ਉਹ ਚਰੱਖਣੀਆਂ ਤੇ ਚੜੇ। ਜਦੋਂ ਚਰੱਖਣੀਆਂ ਦੀ ਗੱਲ ਆਵੇਗੀ, ਉਦੋਂ ਭਾਈ ਸੁਭੇਗ ਸਿੰਘ ਜੀ ਹੁਣਾਂ ਦਾ, ਭਾਈ ਸਹਿਬਾਜ ਸਿੰਘ ਜੀ ਹੁਣਾਂ ਦਾ ਸੀਨ ਸਾਹਮਣੇ ਆ ਜਾਂਦਾ। ਪਰ ਪਤਾ ਨਹੀਂ ਕਿੰਨੇ ਚਰੱਖਣੀਆਂ ਤੇ ਚੜੇ ਆ ਸਾਡੇ, ਕਿੰਨੇ ਬੰਦ, ਕਿੰਨਿਆਂ ਨੇ ਬੰਦ ਬੰਦ ਕਟਵਾਏ, ਕੋਈ ਗਿਣਤੀ ਕੋਈ ਨਹੀਂ, ਕਿੰਨਿਆਂ ਨੇ ਸ਼ਹਾਦਤਾਂ ਦੇ ਆਨੰਦ ਮਾਣੇ ਆ। ਤੇ ਭਾਈ ਤਾਰੂ ਸਿੰਘ ਨੂੰ ਵੀ ਪਹਿਲਾਂ ਚਰੱਖੜੀ ਤੇ ਚਾੜ ਕੇ ਪਿੰਜਿਆ ਗਿਆ ਸੀ। ਭਾਈ ਤਾਰੂ ਸਿੰਘ ਨੂੰ ਕਿਹਾ ਗਿਆ, ਕਹਿੰਦੇ ਵੀ ਜੇ ਹੁਣ ਵੀ ਇਨ ਮੰਨ ਲਵੇ ਤੇ ਤੇਰੀ, ਤੈਨੂੰ ਬਖਸ਼ ਦਿੱਤਾ ਜਾਵੇਗਾ, ਜਿਉਂਦਾ ਰਹਿ ਜਾਏਗਾ ਤੂੰ।
ਜਵਾਨੀਆਂ ਬਣੇਗਾ, ਧਨ ਦੌਲਤਾਂ ਦੇ ਡੋਲੇ ਦੇ ਦੇਵਾਂਗੇ। ਤੇ ਭਾਈ ਤਾਰੂ ਸਿੰਘ ਕਹਿੰਦਾ ਵੀ ਕਿੰਨਾ ਕੁ ਚਿਰ ਜਿਉਂਦੇ ਰਵਾਂਗੇ? ਉਹ ਕਹਿੰਦੇ ਹਲੇ ਤੇਰੀ ਉਮਰ 25 ਸਾਲ ਦੀ ਹੈ, ਤੂੰ 50 ਸਾਲ ਵੀ ਜਿਉਂ ਸਕਦਾ, 75 ਸਾਲ ਵੀ, 100 ਸਾਲ ਵੀ ਜਿਉਂ ਸਕਦਾ। ਭਾਈ ਤਾਰੂ ਸਿੰਘ ਕਹਿੰਦਾ ਬਸ ਇੰਨਾ ਕੀ, 50 ਕੁ ਸਾਲ, 35-45 ਸਾਲ, 25 ਸਾਲ ਹੋਰ ਜਿਉਣਾ, ਇਹ ਕਿੱਡੀ ਕੁ ਵੱਡੀ ਗੱਲ ਆ। ਜੇ ਜੀਵੇ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਛ ਖਾਏ। ਕਹਿੰਦੇ ਜੇ ਪੱਤ ਲਾ ਕੇ ਹੀ ਜਿਉਣਾ, ਫਿਰ ਜਿਉਣਾ ਹੀ ਕਾਹਦਾ? ਇਹ ਗੱਲ ਦੀ ਗਵਾਹੀ ਬਾਬਾ ਫਰੀਦ ਜੀ ਵੀ ਭਰਦੇ ਆ। ਉਹ ਕਹਿੰਦੇ ਬੁੱਢਾ ਹੋਆ ਸੇਖ ਫਰੀਦ, ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਕਹਿੰਦਾ ਜਦੋਂ ਬੁਢੇਪਾ ਆ ਜਾਂਦਾ ਨਾ, ਆਪਾਂ ਸਾਰੀ ਸੋਚਦੇ ਹਾਂ ਵੀ ਚਲੋ ਜਦੋਂ ਬੁਢੇਪਾ ਆ ਗਿਆ ਉਦੋਂ ਗੁਰੂ ਘਰੇ ਬਹਿ ਜਾ ਕਰਾਂਗੇ, ਜਾ ਕੇ ਉਦੋਂ ਸੇਵਾ ਕਰ ਲਿਆ ਕਰਾਂਗੇ। ਚਲੋ ਚੰਗੀ ਗੱਲ ਆ, ਬੁਢੇਪੇ ਵਿੱਚ ਵੀ ਸੇਵਾ ਹੋ ਜੇ ਚੰਗੀ ਗੱਲ ਆ, ਲਾਹਾ ਜਿੰਨਾ ਕੁ ਸੇਵਾ ਸਿਮਰਨ ਆਪਾਂ ਕਰਨਾ ਉਹਦਾ ਮਿਲਣਾ ਹੀ ਹੈ। ਪਰ ਜਿਹੜਾ ਪਹਿਲਾਂ ਘਾਟਾ ਪੈ ਗਿਆ, ਜਿਹੜਾ ਪਹਿਲਾਂ ਵਾਲਾ ਘਾਟਾ, ਉਹ ਪੂਰਾ ਨਹੀਂ ਹੁੰਦਾ। ਇਹ ਇਸ ਗੱਲ ਨੂੰ ਬਾਬਾ ਫਰੀਦ ਜੀ ਕਹਿੰਦੇ ਆ, ਕਹਿੰਦੇ ਮੈਂ ਬੁੱਢਾ ਹੋ ਗਿਆ, ਮੇਰਾ ਸਰੀਰ ਕੰਬਦਾ, ਮੇਰੇ ਤੋਂ ਲਾਂਘ ਨਹੀਂ ਪੱਟੀ ਜਾਂਦੀ, ਨੇਤਰਾਂ ਤੋਂ ਸਹੀ ਦਿਸ ਨਹੀਂ ਰਿਹਾ, ਅੱਖਾਂ 'ਚੋਂ ਪਾਣੀ ਆਉਂਦਾ, ਅਤੇ ਸਰੀਰ ਦੇ ਵਿੱਚੋਂ ਪਾਵਰ ਨਹੀਂ ਰਹੀ, ਕੰਬਦਾ ਸਰੀਰ। ਅਤੇ ਬਾਬਾ ਜੀ ਕਹਿੰਦੇ, ਫਰੀਦ ਜੀ ਕਹਿੰਦੇ ਵੀ ਹੁਣ 100 ਵਰੇ ਜਿਉਣ ਨੂੰ ਹੋਰ ਵੀ ਮਿਲ ਜਾਣਾ, ਅਤੇ ਖੇਹ ਦੇ ਬਰਾਬਰੀ ਹੈ, ਕਿਉਂਕਿ ਹੁਣ ਬੰਦਗੀ ਵੀ ਨਹੀਂ ਹੋਣੀ, ਅੱਲਾਹ ਤਾਲਾ ਨੂੰ ਚੇਤੇ ਵੀ ਨਹੀਂ ਕੀਤਾ ਜਾਣਾ, ਹੁਣ ਕਿਸੇ ਦਾ ਪਰਪਕਾਰ ਕੋਈ ਭਲਾ ਨਹੀਂ ਕੀਤਾ ਜਾਣਾ, ਕੋਈ ਸੇਵਾ ਸਿਮਰਨ ਹੱਥੀਂ ਕਮਾਈ ਨਹੀਂ ਜਾਣੀ। ਅਤੇ ਕਹਿੰਦੇ ਜਦੋਂ ਸਰੀਰ ਹੀ ਤਾਨੀ ਖੀਨਾ ਹੋ ਗਿਆ, ਫਿਰ ਤਾਂ ਜਿਹੋ ਜਿਹਾ ਦੁਨੀਆਂ 'ਤੇ ਹੈਗਾ, ਜਿਹੋ ਜਿਹਾ ਨਹੀਂ ਹੈਗਾ। ਇਸ ਕਰਕੇ ਇਹ ਸਮਝਾਉਂਦੇ ਮਹਾਰਾਜ ਦੋਨੇ ਤਰ੍ਹਾਂ ਨਾਲ ਹੀ, ਵੀ ਤੁਹਾਨੂੰ ਉਮਰ ਮਿਲੀ ਹੈ, ਸਮਾਂ ਮਿਲਿਆ ਹੈ। ਪਸ਼ੂ ਪੰਛੀ ਜਾਨਵਰ ਕੱਟ ਕੇ ਜਾਂਦੇ ਜਿਉਣੀ, ਅਤੇ ਆਪਾਂ ਜ਼ਿੰਦਗੀ ਜਿਉਂ ਕੇ ਜਾਂਦੇ ਹਾਂ। ਜ਼ਿੰਦਗੀ ਜਿਉਣੀ ਅਤੇ ਜ਼ਿੰਦਗੀ ਕੱਟਣੀ, ਬੜਾ ਵੱਡਾ ਫਰਕ ਹੁੰਦਾ ਇਹਦੇ ਵਿੱਚ। ਮਹਾਰਾਜ ਕਹਿੰਦੇ ਜ਼ਿੰਦਗੀ ਜਿਉਣੀ ਜਾਂ ਜਿਉਣ ਦਾ ਢੰਗ ਆ ਜੇ ਨਾ ਤੈਨੂੰ, ਅਤੇ ਤੇਰਾ ਜੀਵਨ ਸਫਲਾ ਹੋ ਜਾਣਾ। ਅਤੇ ਢੰਗ ਕੀ ਹੈ? ਇੱਥੋਂ ਮਿਲਣੀ ਆ ਗੁਰਮਤ ਆ ਕੇ, ਗੁਰੂ ਦੇ ਚਰਨਾਂ ਤੋਂ, ਕਿਵੇਂ ਜੀਵਨ ਜਿਉਣਾ, ਕਿਵੇਂ ਜ਼ਿੰਦਗੀ ਵਿੱਚ ਰਹਿਣਾ। ਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਜਦੋਂ ਸੀ ਝੁਕਾਉਣੇ ਆ ਨਾ, ਅਸੀਂ ਸੀਸ ਸਿਰ ਝੁਕਾਉਣੇ ਆ, ਦੋ ਸਿਰ ਹੁੰਦੇ ਬੰਦੇ ਕੋਲ, ਇੱਕ ਤਾਂ ਜਿਹੜਾ ਧੜ 'ਤੇ ਲੱਗਾ ਸਾਰਿਆਂ ਨੂੰ ਜਿਹਦਾ, ਇਹ ਵੀ ਸਿਰ ਹੈ ਸਾਡਾ, ਸਾਰਿਆਂ ਨੂੰ ਇਹਦੇ ਬਾਰੇ ਹੀ ਪਤਾ। ਇੱਕ ਹੋਰ ਹੁੰਦਾ ਹੰਕਾਰ ਦਾ ਸਿਰ ਸਾਡੇ ਅੰਦਰ, ਹਰੇਕ ਗੱਲ ਦਾ ਹੀ ਹੰਕਾਰ, ਹੁੰਮੇ ਨਾਲ ਭਰਿਆ ਹੋਇਆ ਬੰਦਾ। ਜਿਵੇਂ ਜਦੋਂ ਲੋਹੜ ਦੇ ਕਿਲੇ ਨੂੰ ਢਾਉਣ ਵਾਸਤੇ 22 ਧਾਰ ਦੇ ਰਾਜੇ ਆਏ, ਅਤੇ ਮਹਾਰਾਜ ਨੂੰ ਖਬਰ ਹੋਈ, ਕਹਿੰਦੇ ਵੀ ਹਾਥੀ ਆ ਉਹਨਾਂ ਕੋਲੇ ਬੜਾ ਤਾਕਤਵਰ, ਮਸਤ ਕੀਤਾ ਹੋਇਆ ਮੱਧ ਦੇ ਨਾਲ, ਭੰਗਾਂ ਪਿਆਈਆਂ ਹੋਈਆਂ, ਅਤੇ ਬੜਾ ਉਹਦੇ ਸਿਰ 'ਤੇ ਕਾਲ ਕੂਕਦਾ, ਉਹਨੂੰ ਵੱਢਣਾ ਪੈਣਾ, ਉਹਨੂੰ ਢਾਉਣਾ ਪੈਣਾ, ਸੂਰਮਾ ਤਿਆਰ ਕਰਨਾ ਪੈਣਾ। ਅਤੇ ਇੱਥੇ ਫਿਰ ਭਾਈ ਉਦੇ ਸਿੰਘ ਵਰਗਿਆਂ ਨੇ ਕਿਹਾ ਸੀ, ਮਹਾਰਾਜ ਇੱਕ ਹਾਥੀ ਨਹੀਂ ਦੋ ਆ ਰਹੇ, ਇੱਕ ਕੇਸਰੀ ਚੰਦ ਵੀ ਹਾਥੀ ਆ ਰਿਹਾ, ਕੇਸਰੀ ਚੰਦ, ਉਹ ਵੀ ਹਾਥੀ ਦਾ, ਉਹਦਾ ਮਨ ਵੀ ਹਾਥੀ ਦਾ, ਹੰਕਾਰਿਆ ਹੋਇਆ ਬੰਦਾ ਹਾਥੀ ਦੇ ਸਮਾਨ ਹੀ ਬਣ ਜਾਂਦਾ। ਕਹਿੰਦੇ ਇੱਕ ਹੋਰ ਹਾਥੀ ਆ ਰਿਹਾ ਕੇਸਰੀ ਚੰਦ, ਉਹਦਾ ਵੀ ਸਿਰ ਲਾਉਣਾ ਹੀ ਪੈਣਾ ਨਾਲ ਦੀ ਨਾਲ। ਇਸ ਕਰਕੇ ਜਿਹੜਾ ਅੰਦਰਲਾ ਸਿਰ ਆ ਨਾ, ਅੰਦਰਲਾ ਸਾਡਾ, ਇਹ ਵੀ ਇੱਥੇ ਆ ਕੇ ਜਦੋਂ ਅਸੀਂ ਮੱਥਾ ਟੇਕਦੇ ਹਾਂ, ਇਹਦਾ ਮਕਸਦ ਹੁੰਦਾ, ਮਹਾਰਾਜ ਤੈਨੂੰ ਸੌਂਪਤਾ ਇਹ ਸੀਸ, ਅਸੀਂ ਪੈਰ ਦੇ ਖੁੱਟੇ ਤੋਂ ਲੈ ਕੇ ਸਿਰ ਦੇ ਰੋਮ ਰੋਮ ਤੱਕ ਤੇਰੇ ਹੋ ਗਏ। ਸਾਡਾ ਅੰਦਰੋਂ ਹੰਕਾਰ ਦੀ ਭਾਵਨਾ, ਵੈਰ ਵਿਰੋਧ ਦੀ ਭਾਵਨਾ, ਸਾਡੇ ਅੰਦਰ ਜਿਹੜੀਆਂ ਬੁਰਿਆਈਆਂ ਉਹ ਖਤਮ ਹੋ ਜਾਣ। ਇੱਕ ਇਹ ਸਿਰ ਹੁੰਦਾ ਵੀ ਬੰਦੇ ਨੇ ਅੰਦਰੋਂ ਨਿਵ ਜਾਣਾ, ਨਿਵੇ ਸੋ ਗੌਰਾ ਹੋਏ, ਜਿਹਨੂੰ ਮਹਾਰਾਜ ਕਹਿੰਦੇ ਜਿੰਨਾ ਨਿਵਜੇਗਾ ਉਨਾ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਉੱਚਾ ਕਰ ਦੇਣਗੇ। ਕਾਹਦੇ 'ਚ? ਬ੍ਰਹਮ ਗਿਆਨ ਦੇ ਵਿੱਚ, ਬੰਦਗੀ ਦੇ ਵਿੱਚ, ਤੇਰੇ 'ਤੇ ਉਨੀ ਕਿਰਪਾ ਹੋਜੂ ਗੁਰੂ ਦੀ। ਅਤੇ ਇੱਕ ਆ ਉੱਪਰਲਾ ਸੀਸ ਆ, ਇਹ ਵੀ ਉਹੀ ਕਟਾ ਸਕਦੇ ਹੈ ਜਿਨ੍ਹਾਂ ਨੇ ਬੰਦਗੀ ਕਰਕੇ ਅੰਦਰਲੇ ਸੀਸ ਨੂੰ ਕਟਾ ਦਿੱਤਾ ਹੋਵੇ, ਖਤਮ ਕਰਤਾ ਹੋਵੇ ਹੰਕਾਰ ਦੇ ਸੀਸ ਨੂੰ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਆਪਾਂ ਬਹੁਤ ਮੇਰੀ ਸੁਣਿਆ ਹੈ ਅਤੇ ਬਹੁਤ ਮੇਰੀ ਪੜ੍ਹਿਆ ਹੈ ਵੀ ਉਹ ਬਚਪਨ ਦੇ ਵਿੱਚ ਹੀ ਬੰਦਗੀ ਦੇ ਬਹੁਤ ਧਨੀ ਗੁਰਬਾਣੀ ਨਾਲ ਬਚਪਨ ਦੇ ਵਿੱਚ ਹੀ ਜੁੜ ਗਏ ਸੀ। ਮੂਲ ਮੰਤਰ ਦੇ ਜਾਪ ਕਰਨੇ, ਜਪਜੀ ਸਾਹਿਬਾਂ ਦੇ ਪਾਠ ਕਰਨੇ, 125-25 ਪਾਠਾਂ ਦਾ ਜ਼ਿਕਰ ਆਉਂਦਾ ਹੈ। ਅਤੇ ਅੰਮ੍ਰਿਤ ਦੀ ਦਾਤ ਪਿੰਡਾਂ ਸ਼ਹਿਰਾਂ ਵਿੱਚ ਵੰਡੀ, ਸਿੱਖੀ ਦਾ ਪ੍ਰਚਾਰ ਕੀਤਾ ਮਹਾਂਪੁਰਖਾਂ ਨੇ,
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਜਗਾਇਆ, ਕਿਉਂਕਿ ਉਹ ਹਰੇਕ ਸਟੇਜ 'ਤੇ ਕਹਿੰਦੇ ਸੀ ਵੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ। ਜਦੋਂ ਬੰਦੇ ਦੀ ਜ਼ਮੀਰ ਮਰ ਗਈ ਉਦੋਂ ਸਮਝੋ ਬੰਦਾ ਖਤਮ ਹੈ। ਅੱਜ 5 ਜੂਨ ਹੈ ਅਤੇ 5 ਜੂਨ ਨੂੰ ਰਾਤ ਨੂੰ ਦਰਬਾਰ ਸਾਹਿਬ ਦੇ ਅੰਦਰ ਟੈਂਕਾਂ ਅਤੇ ਤੋਪਾਂ ਦੇ ਨਾਲ ਬਖਤਰਬੰਦ ਗੱਡੀਆਂ ਉਹਨਾਂ ਦੇ ਨਾਲ ਹਮਲਾ ਕਰਨ ਦੀਆਂ ਤਿਆਰੀਆਂ ਇਹ 10 ਵਜੇ ਦੇ ਤਕਰੀਬ ਕਹਿੰਦੇ ਭਾਰਤੀ ਫੌਜਾਂ ਨੇ ਗੋਲਾਬਾਰੀ ਤਾਂ ਆਪਾਂ ਕਹਿੰਦੇ ਆਏ ਹਾਂ 1 ਤਰੀਕ ਤੋਂ, 1 ਜੂਨ ਤੋਂ ਇਤਿਹਾਸ ਦੀ ਗੱਲ ਕਰਦੇ ਹਾਂ ਵੀ 1 ਜੂਨ ਤੋਂ ਆਰੰਭ ਹੋ ਗਈ ਸੀ ਗੋਲੀਆਂ ਚਲਾਉਣੀਆਂ, 1 ਜੂਨ ਤੋਂ ਆਰੰਭ ਕਰਤੀਆਂ ਲੰਗਰ ਸਾਹਿਬ 'ਤੇ ਚਲਾਈਆਂ। ਇਹ ਭਾਰਤੀ ਹਕੂਮਤ ਆ ਜਿਹੜੀ ਇਹਨੇ ਇਹ ਨਹੀਂ ਵੀ ਇੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬੈਠੇ ਸੀ ਵੀ ਤਾਂ ਐਡਾ ਵੱਡਾ ਇਹਨਾਂ ਨੂੰ ਡਕਮਣ ਕਰਨਾ ਪਿਆ, ਐਡਾ ਵੱਡਾ ਵਿਢਣ ਵਿਢਣਾ ਪਿਆ। 6 ਜੂਨ ਦੇ ਬਾਅਦ ਇੱਕ ਰਿਪੋਰਟ ਆਉਂਦੀ ਹੈ ਭਾਰਤ ਸਰਕਾਰ ਦੀ ਹਕੂਮਤ ਦੀ, ਉਹ ਕਹਿੰਦੇ ਉਹਨਾਂ ਨੁਕਸਾਨ ਸਾਡਾ ਪਾਕਿਸਤਾਨ ਨਾਲ ਲੜੀਆਂ ਹੋਈਆਂ 2 ਜੰਗਾਂ ਵਿੱਚ ਨਹੀਂ ਹੋਇਆ ਜਿੰਨਾ ਨੁਕਸਾਨ ਇੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਬਲਿਊ ਸਟਾਰ ਸਾਕਾ ਨੀਲਾ ਤਾਰਾ ਵੇਲੇ ਹੋਇਆ। ਇਹਦਾ ਮਤਲਬ ਇਹ ਹੈ ਵੀ ਜਿਹੜੇ ਅੰਦਰ ਬੈਠੇ ਆ ਸੂਰਮੇ ਉਹਨਾਂ ਨੇ ਛੱਕੇ ਛਡਾ ਤੇ, ਕਿਉਂਕਿ ਜਿਹਨਾਂ ਨੂੰ ਭੁਲੇਖਾ ਸੀ ਵੀ 2.5 ਘੰਟੇ ਦੇ ਵਿੱਚ ਇਹ ਆਪਰੇਸ਼ਨ ਕਰਕੇ 2.5 ਘੰਟੇ ਦੇ ਵਿੱਚ ਜਿਹੜੇ ਅੰਦਰ 300-500 ਬੰਦਾ, ਸਰਕਾਰ ਦੀ ਲੈਟਰ ਨੇ ਤਾਂ ਬਾਅਦ 'ਚ 3800 ਬੰਦਾ ਦੱਸਿਆ ਸੀ, ਪਰ ਸ਼ਾਇਦ ਉਹ 3800 ਦੀ ਗਿਣਤੀ ਜਿਹੜੇ ਬੇਕਸੂਰ ਬੇਗੁਨਾਹ ਜਿਹੜੇ ਦਰਸ਼ਨ ਦਦਾਰੇ ਕਰਨ ਗਈਆਂ ਸੰਗਤਾਂ ਜਿਨ੍ਹਾਂ 'ਤੇ ਤਸ਼ੱਦਦ ਹੋਇਆ, ਜਿਨ੍ਹਾਂ ਨੂੰ ਭੁੰਨਿਆ ਗਿਆ, ਜਿਨ੍ਹਾਂ ਦੇ ਛੋਟੇ ਛੋਟੇ ਭੈਣਾਂ ਦੇ ਬੱਚੇ ਤੜਫ ਤੜਫ ਕੇ ਮੇਰੇ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਸ਼ਹੀਦੀਆਂ ਪਾ ਗਏ, ਸੀਨਿਆਂ ਦੇ ਵਿੱਚ ਗੋਲੀਆਂ ਵੱਜੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 25 ਸਰੂਪ ਅਗਣ ਭੇਟ ਹੋਏ, ਸਿੱਖ ਲਾਇਬ੍ਰੇਰੀ ਖਤਮ ਕੀਤੀ ਗਈ। ਉਹ ਮਹਾਨ ਅਸਥਾਨ ਇਕੱਲਾ ਸਿੱਖਾਂ ਦਾ ਅਸਥਾਨ ਨਹੀਂ, ਗੁਰੂ ਰਾਮਦਾਸ ਮਹਾਰਾਜ ਦਾ ਘਰ ਸਿੱਖਾਂ ਦਾ ਨਹੀਂ ਇਕੱਲਾ, ਇਹ ਸਾਰੀ ਦੁਨੀਆ ਦਾ ਅਸਥਾਨ ਹੈ, ਪੂਰੇ ਵਰਲਡ ਦਾ ਅਸਥਾਨ, ਅਤੇ ਪੂਰਾ ਸੰਸਾਰ ਇਸ ਪਾਵਨ ਪਵਿੱਤਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਸਜਦੇ ਕਰਦਾ ਝੁਕਦਾ ਹੈ। ਇਹ 3ਜਾ ਘੱਲੂ ਘਰ ਆ ਸੀ ਸਿੱਖ ਕੌਮ ਦੇ ਉੱਤੇ। ਪਹਿਲਾ ਘੱਲੂ ਘਰ ਆ ਮਈ ਦੇ ਵਿੱਚ 1746 ਦੇ ਵਿੱਚ ਕਾਨੂੰਵਾਲ ਦੀ ਸ਼ੰਭ ਵਿੱਚ ਹੋਇਆ, ਜਿੱਥੇ 11,000 ਤੋਂ ਲੈ ਕੇ 15,000 ਤੱਕ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ। ਘੱਲੂ ਘਰ ਇਹਦਾ ਮਤਲਬ ਹੁੰਦਾ ਵੀ ਜਿੱਥੇ ਬਹੁਤ ਵੱਡਾ ਕਤਲੇਆਮ ਹੋਇਆ ਹੋਵੇ ਬੇਕਸੂਰਾਂ ਦਾ। ਅਤੇ ਦੂਜਾ ਘੱਲੂ ਘਰ ਆ ਅਬਦਾਲੀ ਨੇ ਕੀਤਾ ਕੁੱਪਰ ਹੀੜੇ, ਜਿੱਥੇ 35,000 ਤੋਂ ਲੈ ਕੇ 40,000 ਤੱਕ ਸਿੱਖ ਇੱਕ ਦਿਨ ਦੇ ਵਿੱਚ ਖਤਮ ਕੀਤਾ ਗਿਆ। ਇਹ ਗੱਲਾਂ ਸੁਣ ਲੈਣੀਆਂ, ਇਹ ਗੱਲਾਂ ਸੁਣਾ ਦੇਣੀਆਂ ਬੜੀਆਂ ਸੌਖੀਆਂ, ਪਰ ਇਹਨਾਂ ਨੂੰ ਮਹਿਸੂਸ ਕਰਨਾ ਬੜਾ ਔਖਾ ਹੋ ਜਾਂਦਾ। ਮੈਂ ਸੁਣਾਤੀ ਤੁਸੀਂ ਸੁਣ ਲਈ, ਚਲੋ 10-20 ਮਿੰਟ ਚੇਤਿਆ ਰਹਿਣਾ, ਫਿਰ ਸਾਨੂੰ ਚੇਤਾ ਭੁੱਲ ਜਾਣਾ ਵੀ ਸਾਡੇ ਤੇ ਇਹੋ ਜਿਹੇ ਘੱਲੂ ਘਾਰੇ ਵਾਪਰੇ ਵੀ 11,000 ਤੋਂ 15,000 ਦੇ ਵਿੱਚ ਇੱਕ ਪਹਿਲੇ ਘੱਲੂ ਘਾਰੇ 'ਚ ਸਿੱਖ ਸ਼ਹੀਦ ਹੋਏ, ਦੂਜੇ ਘੱਲੂ ਘਾਰੇ ਦੇ ਵਿੱਚ ਜਿਹੜੇ ਸਿੱਖ ਹੈ ਉਹ 35,000 ਤੋਂ 40,000 ਤੱਕ ਸ਼ਹੀਦ ਹੋਏ, ਅਤੇ ਇੱਕ ਵੀ ਕਿਤੇ ਪਿੰਡ ਦੇ ਵਿੱਚੋਂ ਕੋਈ ਚੜ੍ਹਾਈ ਕਰਦੇ ਨਾ ਬੰਦਾ ਜਾਂ ਸਾਡੇ ਪਰਿਵਾਰ 'ਚੋਂ, ਅਤੇ ਸਾਰੇ ਪਿੰਡ 'ਚੋਂ ਸੋਗ ਨਹੀਂ ਨਿਕਲਦਾ, ਸਾਰੇ ਪਿੰਡ 'ਚੋਂ ਮਹੀਨਾ ਮਹੀਨਾ, ਅਤੇ ਜਿਨ੍ਹਾਂ ਦੇ ਆਪਦੇ ਚਲੇ ਜਾਣ ਉਹਨਾਂ ਨੂੰ ਤਾਂ ਸਾਰੀ ਜ਼ਿੰਦਗੀ ਹਨੇਰੇ ਦੀ ਲੱਗਦੀ, ਸਾਰੀ ਜ਼ਿੰਦਗੀ ਨਹੀਂ ਨਿਕਲਦਾ। ਅਤੇ ਕਿਤੇ ਮਹਿਸੂਸ ਆ ਠੀਕ ਆ ਉਦੋਂ ਦੇ ਜਿਹੜੇ ਸਿੱਖ ਸੀ ਸ਼ਾਇਦ ਉਹਨਾਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਹੋਵੇ, ਪਰ ਉਦੋਂ ਸਿੱਖ ਰਹਿ ਗਏ ਬਿਰਲੇ ਬਿਰਲੇ। 35,000-40,000 ਦਾ ਘਾਟਾ ਇੱਕ ਦਿਨ ਦੇ ਵਿੱਚ ਪੈ ਜਾਣਾ ਇਹ ਬੜੀ ਵੱਡੀ ਗੱਲ ਸੀ। ਇਹ ਸਿੱਖ ਕੌਮ ਇਹ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਪੈਦਾ ਹੋਈ ਹੈ ਸਿੱਖ ਕੌਮ, ਇਹ ਮੁੱਕੀ ਨਹੀਂ ਨਾ ਹੀ ਮੁੱਕਣੀ ਆ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੋ ਵੱਢਦਾ ਅਸੀਂ ਦੂਣ ਸਵਾਏ ਹੋਏ। ਆਹ 3ਜਾ ਘੱਲੂ ਘਰ ਆ ਜਿਹੜਾ ਜੂਨ 1984 ਭਾਰਤ ਦੀ ਹਕੂਮਤ ਨੇ ਕੀਤਾ। ਹਿਮਾਚਲ ਦੇ ਵਿੱਚ ਉਦੋਂ ਤਾਂ ਸੰਤ ਹਲੇ ਕੰਪਲੈਕਸ ਵਿੱਚ ਨਹੀਂ ਆਏ ਸੀਗੇ, ਇੱਥੇ
ਦਰਬਾਰ ਸਾਹਿਬ ਉਦੋਂ ਤਾਂ ਉਹਨਾਂ ਨੇ ਇੱਥੇ ਹਥਿਆਰ ਨਹੀਂ ਸੀ ਰੱਖੇ। ਜਦੋਂ ਹਿਮਾਚਲ ਦੇ ਵਿੱਚ ਕਹਿੰਦੇ ਇੱਕ ਦਰਬਾਰ ਸਾਹਿਬ ਦਾ ਕੈਲੰਡਰ ਬਣਾ ਕੇ, ਚਿੱਤਰ ਬਣਾ ਕੇ, ਮਾਡਲ ਬਣਾ ਕੇ ਦਰਬਾਰ ਸਾਹਿਬ ਦਾ, ਅਤੇ ਫੌਜਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਵੀ ਇਸ ਸਥਾਨ 'ਤੇ ਇੱਕ ਨਾ ਇੱਕ ਦਿਨ ਹਮਲਾ ਕਰਨਾ ਹੈ, ਇੱਕ ਨਾ ਇੱਕ ਦਿਨ ਇਹਨੂੰ ਢਹਿ ਢੇਰੀ ਕਰਨਾ। ਉਦੋਂ ਹੋਲੇ ਸੰਤਾਂ ਨੇ ਇੱਥੇ ਹਥਿਆਰ ਨਹੀਂ ਸੀ ਰੱਖੇ ਹੈਗੇ, ਅਤੇ ਹਥਿਆਰ ਸਾਨੂੰ ਗੁਰੂ ਨੇ ਦਿੱਤੇ ਸਾਡਾ ਹਥਿਆਰ ਰੱਖਣਾ, ਕਿਉਂਕਿ ਮਹਾਰਾਜ ਨੇ ਤਾਂ ਇੰਨੀ ਵੀ ਗੱਲ ਕਹਿਤੀ ਵੀ ਮੈਨੂੰ ਸ਼ਸਤਰ ਤੋਂ ਬਿਨਾਂ ਸਿੰਘ ਹੀ ਨਹੀਂ ਪਿਆਰਾ ਲੱਗਦਾ। ਇਹ ਵੀ ਮਹਾਰਾਜ ਦਾ ਵਚਨ ਹੈ ਵੀ ਜਦੋਂ ਪੈਂਦੇ ਖਾਨ ਨੂੰ ਇਹ ਕਿਹਾ ਸੀ ਨਾ ਵੀ ਆਹ ਜਿਹੜਾ ਤੈਨੂੰ ਖੰਡਾ ਦਿੱਤਾ, ਤੇਗ ਦਿੱਤੀ, ਪੁਸ਼ਾਕਾ ਦਿੱਤਾ, ਘੋੜਾ ਦਿੱਤਾ, ਬਾਜ ਦਿੱਤਾ, ਜਦੋਂ ਦਰਬਾਰ 'ਚ ਆਉਣਾ ਆਹ ਸ਼ਸਤਰ ਪਹਿਣ ਕੇ ਆਉਣਾ ਤੋਂ। ਚਲੋ ਇਹ ਗੱਲ ਹੋਰ ਆ, ਇਹ ਪੈਂਦੇ ਖਾਂ ਦੀ ਗੱਲ ਆ ਜਿਹੜੀ ਆਪਾਂ ਇਹਨੂੰ ਲੰਬਾ ਨਾਲ ਜਾਈਏ, ਗੁਰੂ ਮਹਾਰਾਜ ਕਿਰਪਾ ਕਰਨਗੇ, ਇਹ ਵੀ ਆਪਾਂ ਇੱਥੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰਾਂਗੇ ਇਸ ਇਤਿਹਾਸ ਦੀ। ਵੀ ਮਹਾਰਾਜ ਨੇ ਤਾਂ ਇਉਂ ਕਿਹਾ ਵੀ ਸ਼ਾਸਤਰ ਤੋਂ ਬਿਨਾਂ ਮੇਰਾ ਜਿਹੜਾ ਸਿੰਘ ਆ ਮੇਰੇ ਦਰਸ਼ਨ ਦਿਦਾਰੇ ਨਾ ਕਰਨਾ ਆਵੇ। ਹਾਂ ਠੀਕ ਆ, ਕਈ ਵਾਰੀ ਆਪਾਂ ਕਹਿ ਦਿੰਦੇ ਮਜਬੂਰੀ ਆ, ਅੰਮ੍ਰਿਤ ਛਕਣਾ, ਐਡੀ ਵੀ ਨਹੀਂ ਮਜਬੂਰੀ ਹੁੰਦੀ। ਹਰੇਕ ਬੰਦਾ ਕਹਿ ਦਿੰਦਾ ਕੋਈ ਨਹੀਂ ਛਕ ਲਾਂਗੇ, ਟਾਈਮ ਹੈ ਤਾਂ ਬਥੇਰਾ ਪਿਆ। ਇਹ ਜੀਵਨ ਦਾ ਨਹੀਂ ਕੋਈ ਪਤਾ, ਇਹ ਬੋਲਦੇ ਘੱਟਦਾ ਨਹੀਂ ਕੋਈ ਪਤਾ, ਇਹਨੇ ਕਦੋਂ ਰੁਕ ਜਾਣਾ ਹੈ। ਸਾਡੇ ਕੋਲ ਕੋਈ ਗਰੰਟੀ ਕਾਰਡ ਨਹੀਂ ਆ ਜੀਵਨ ਦਾ, ਹਲੇ ਦੁਨੀਆਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਗਰੰਟੀ ਹੁੰਦੀ ਆ ਵੀ 2 ਸਾਲ 5 ਸਾਲ 10 ਸਾਲ, ਅਤੇ ਬੰਦੇ ਦੀ ਤਾਂ ਗਰੰਟ ਕੋਈ ਨਹੀਂ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੋ ਲੱਗ ਗਿਆ ਠਣਕਾ, ਇਹਦੀ ਨਹੀਂ ਕੋਈ ਗਰੰਟੀ। ਆਪਾਂ ਗਰੰਟੀਆਂ 'ਚ ਬੈਠੇ ਹਾਂ ਵੀ ਚਲੋ ਕੋਈ ਨਹੀਂ, ਛਕ ਲਾਂਗੇ, ਅੰਮ੍ਰਿਤ ਪਹਿਨ ਲਾਂਗੇ, ਸ਼ਾਸਤਰ ਕਰ ਪੜ੍ਹ ਲਾਂਗੇ, ਬਾਣੀ ਬਣ ਜਾਂਗੇ, ਨਿਤਨੇਮੀ ਕਰ ਲਾਂਗੇ, ਸੇਵਾ ਜਾਵਾਂਗੇ, ਗੁਰੂ ਘਰ ਸਮਾਂ ਪਿਆ, ਪਹਿਲਾਂ ਘਰ ਦੇ ਪਰਿਵਾਰ ਦੇ ਕੰਮ ਸਹੀ ਕਰ ਲਈਏ, ਇਹ ਹੋ ਹੀ ਜਾਣੇ ਨਾਲ ਦੀ ਨਾਲ। ਸਹੀ ਗੁਰੂ ਕਰਨ ਵਾਲਾ ਬੈਠਾ, ਪਰਮੇਸ਼ਰ ਬੈਠਾ ਕਰਨ ਵਾਲਾ। ਆਓ ਬਖਤਰ ਬੰਦਾ ਗੱਡੀਆਂ ਅਤੇ 13 ਟੈਂਕਾਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ 5 ਤਰੀਕ ਨੂੰ ਰਾਤ ਦੇ 10 ਵਜੇ ਕਹਿੰਦੇ ਉਦੋਂ ਇਹਨੇ ਕੁਲਦੀਪ ਬਰਾੜ ਨੇ ਵਾਇਰਲੈਸ ਰਾਹੀਂ ਦਿੱਲੀ ਗੱਲ ਵੀ ਕੀਤੀ ਹੈ, ਕਿਉਂਕਿ ਦਿੱਲੀ ਦੀਆਂ ਤਾਰਾਂ ਜੁੜੀਆਂ ਹੋਈਆਂ ਸੀ, ਪਤਾ ਲਿਆ ਜਾਂਦਾ ਸੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹਨੇ ਕਿਹਾ ਵੀ 2-2.5 ਘੰਟਿਆਂ ਦੇ ਵਿੱਚ ਅਸੀਂ ਇਹ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹਨਾਂ ਨੂੰ ਫੜ ਕੇ ਦਿੱਲੀ ਲੈ ਆਵਾਂਗੇ 2-2.5 ਘੰਟਿਆਂ ਦੇ ਵਿੱਚ। ਅਤੇ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੰਦਰ, ਜਦੋਂ ਕੁਲਦੀਪ ਬਰਾੜ ਨੂੰ ਇਸ ਗੱਲ ਦਾ ਪਤਾ ਲੱਗਿਆ ਨਾ ਵੀ ਜਰਨਲ ਸੁਭੇਗ ਸਿੰਘ ਅੰਦਰ ਹੈ, ਅਤੇ ਫਿਰ ਉਹਦੇ ਮੱਥੇ 'ਤੇ ਤੌੜੀਆਂ ਪੈ ਗਈਆਂ ਸੀ। ਇਹ ਜਰਨਲ ਸੁਭੇਗ ਸਿੰਘ ਜਿਨ੍ਹਾਂ ਨੇ 91,000 ਫੌਜੀਆਂ ਦੇ ਹਥਿਆਰ ਸਟਾਏ ਸੀ, 91,000 ਫੌਜੀਆਂ ਦੇ ਬੰਗਲਾਦੇਸ਼ ਦੀ ਲੜਾਈ ਵੇਲੇ, ਉਹ ਸੁਭੇਗ ਸਿੰਘ ਜਿਨ੍ਹਾਂ ਨੇ 62 ਦੀਆਂ ਲੜਾਈਆਂ ਵਿੱਚ ਛਕੇ ਛਡਾਤੇ ਸੀ, ਪਰ ਜਿਹੜੀਆਂ ਭਾਰਤ ਸਰਕਾਰ ਆ ਨਾ ਉਹ ਕਹਿੰਦੀਆਂ ਸਿੱਖ ਜਿਵੇਂ ਅਸੀਂ ਕਹਿਣ ਕਹੀਏ ਉਵੇਂ ਚੱਲਣ, ਪਰ ਸਿੱਖ ਉਵੇਂ ਚੱਲਦਾ ਜਿਵੇਂ ਗੁਰੂ ਕਵੇ, ਸਰਕਾਰ ਦੇ ਹੁਕਮ 'ਚ ਨਹੀਂ ਚੱਲਦਾ ਸਿੱਖ, ਸਿੱਖ ਸੱਚੀ ਸਰਕਾਰ ਦੇ ਹੁਕਮ 'ਚ ਚੱਲਦਾ। ਭਾਈ ਸੁਭੇਗ ਸਿੰਘ ਕਈਆਂ ਕੰਮਾਂ ਦੇ ਵਿੱਚ ਸਰਕਾਰ ਦੀ ਨਿਗਾਹ 'ਚ ਰੜਕਣ ਲੱਗ ਗਿਆ, ਅਤੇ ਕਹਿੰਦੇ ਇਹਦੀ ਰਿਟਾਇਰਮੈਂਟ ਤੋਂ ਇੱਕ ਦਿਨ ਹੀ ਪਹਿਲਾਂ ਇਲਜ਼ਾਮ ਲਾ ਕੇ ਇਸ ਨੂੰ ਕੱਢਿਆ ਗਿਆ ਸੀ ਭਾਈ ਸੁਭੇਗ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਇਲਜ਼ਾਮ ਲਾ ਕੇ ਰਿਸ਼ਵਤ ਦਾ। ਅਤੇ ਜਦੋਂ ਪਰ ਦੇਸ਼ ਲਈ ਐਡੀਆਂ ਕੁਰਬਾਨੀਆਂ ਕਰਨ ਵਾਲਾ ਬੰਦਾ ਐਡਾ ਜੋਰਾ, ਐਡਾ ਜੁਝਾਰੂ, ਐਡਾ ਸੁਰਮਾ, ਅਤੇ ਸਰਕਾਰ ਹੀ ਉਹਦੇ ਨਾਲ ਬਦਸਲੂਕੀ ਕਰ ਜਾਵੇ, ਫਿਰ ਹਿਰਦਾ ਬਲੁਦਰਿਆ ਜਾਂਦਾ, ਅਤੇ ਫਿਰ ਸੱਚੀ ਸਰਕਾਰ ਦੇ ਦਰ 'ਤੇ ਆਉਣਾ ਪੈਂਦਾ। ਸੰਤ ਜਰਨੈਲ ਸਿੰਘ ਨਾਲ ਮਿਲਾਪ ਹੋਇਆ। ਇੱਕ ਵਾਰੀ ਕੁਲਦੀਪ ਬਰਾੜ ਪਹਿਲਾਂ ਆ ਕੇ ਵੀ ਦਰਬਾਰ ਸਾਹਿਬ ਪਹਿਲਾਂ ਆ ਕੇ ਵੀ ਗੇੜਾ ਕੱਢ ਗਿਆ ਸੀ, ਅਤੇ ਉਸ ਸਮੇਂ ਵੀ ਕਹਿੰਦੇ ਭਾਈ ਸੁਭੇਗ ਸਿੰਘ ਦੀਆਂ ਨਜ਼ਰਾਂ ਦੇ ਹੇਠਾਂ ਹੀ ਆਇਆ, ਅਤੇ ਸੰਤਾਂ ਨੂੰ ਉਸ ਸਮੇਂ ਹੀ ਭਾਈ ਸੁਭੇਗ ਸਿੰਘ ਨੇ ਕਹਿਤਾ ਸੀ ਵੀ ਜਿਹੜਾ ਕੁਲਦੀਪ ਬਰਾੜ ਆਇਆ ਨਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ, ਇੱਥੇ ਇਹਦਾ ਆਉਣ ਦਾ ਮੱਥਾ ਟੇਕਣ ਦਾ ਮਕਸਦ ਨਹੀਂ, ਇੱਥੇ ਕੁਝ ਦੇਖਣ ਆਇਆ ਹੀ, ਅਤੇ ਸਾਨੂੰ ਵੱਡੀ ਲੜਾਈ ਵਿੱਢਣ ਵਾਸਤੇ ਬਹੁਤ ਵੱਡੇ ਬਹੁਤ ਚੰਗੇ ਹਥਿਆਰਾਂ ਦੀ ਲੋੜ ਹੈ, ਸਾਨੂੰ ਪ੍ਰਬੰਧ ਕਰਕੇ ਰੱਖ ਲੈਣਾ ਚਾਹੀਦਾ, ਇਹ ਭਾਈ ਸੁਭੇਗ ਸਿੰਘ ਨੇ ਪਹਿਲਾਂ ਹੀ ਕਹਿਤਾ ਸੀ। ਆਓ ਟੈਂਕ ਅੰਦਰ ਬੜੇ ਨੇ, ਬਖਤਰਾ ਬੰਦ ਗੱਡੀਆਂ ਅੰਦਰ ਬਣੀਆਂ ਨੇ, ਜਿਵੇਂ ਗੋਲਾਬਾਰੀ ਆਰੰਭ ਹੁੰਦੀ ਹੈ, ਜਿਵੇਂ ਗੋਲੀਆਂ ਚੱਲਣ ਲੱਗਦੀਆਂ ਨੇ, ਕਹਿੰਦੇ ਇੱਕ ਇੱਕ ਮਿੰਟ ਦੇ ਵਿੱਚ ਲੱਖਾਂ ਗੋਲੀਆਂ ਤਾੜ ਤਾੜ ਕਰਕੇ ਲੰਘਦੀਆਂ ਸੀ। ਆਓ ਗੋਲਾਬਾਰੀ ਗੁਰੂ ਦਰਬਾਰ ਦੇ ਉੱਤੇ ਜ਼ਾਲਮ ਹਕੂਮਤ ਸਰਕਾਰ ਨੇ ਇਹ

ਲੱਗੀਆਂ ਚੱਲਣ ਗੋਲੀਆਂ ਖਬਰ ਹੋਈ ਜਾ ਸੰਤਾਂ ਨੂੰ ਉਹ ਲੱਗੀਆਂ ਚੱਲਣ ਗੋਲੀਆਂ ਖਬਰ ਹੋਈ ਜਾ ਸੰਤਾਂ ਨੂੰ ਸੰਤਾਂ ਸੰਗਤ ਤਾਈ ਉਹ ਸੰਤਾਂ ਸੰਗਤ ਤਾਈ ਇੰਨੀ

ਹੋਗੇ ਢਾਬਣੇ ਲਈ ਹਰ ਮੰਦਰ ਨੂੰ ਬੈਰੀ ਚੜ ਕੇ ਆ ਗਏ ਹਰ ਮੰਦਰ ਨੂੰ ਪੂਰੇ ਜੋਰਾਂ ਦੇ ਨਾਲ ਕੀਤੀ ਹਾਂ ਚੜਾਈ।

ਸਾਡੇ ਲਈ ਆਜ਼ਾਦੀ ਬਣ ਬਰਬਾਦੀ ਆਈ।

0: ਮਰਨਾ ਅਣਖ ਨਾਲ ਹੈ ਜੰਗਾ ਜਾਣ
1: ਗੁਲਾਮੀ ਤੋਂ
0: ਮਰਨਾ ਅਣਖ ਨਾਲ ਹੈ ਜੰਗਾ ਜਾਣ
1: ਗੁਲਾਮੀ ਤੋਂ
0: ਲਿਖਦਾ ਸ਼ਹਿਰ ਭਮੱਦੀ ਹੋ ਲਿਖਦਾ ਸ਼ਹਿਰ ਭਮੱਦੀ ਵੇਖੇ ਖੁੱਲ ਲਕਾਈ ਹੋ ਲਿਖਦਾ ਸ਼ਹਿਰ ਭਮੱਦੀ ਵੇਖੋ ਖੁੱਲ ਲਕਾਈ।

गुरु रामदास महाराज जी पावन पवित्र धरती दे उत्ते जुतियां समेत फौजां दाखल होईयां ने ते टैंकां तोपां गोलियां दा मीह बरसाउणा शुरू कर दिता है। ते इधर संत जरनैल सिंह जी खालसा पिंडरां वाले ਉਹ ਆਪਣੇ ਸੂਰਮਿਆਂ ਨੂੰ ਕਹਿ ਰਹੇ ਆ ਸੂਰਮਿਓ ਵੀ ਇਹ ਸਮਾਂ ਜਿਹੜਾ ਪਹਿਲੀ ਵਾਰ ਹੀ ਨਹੀਂ ਸਾਡੇ ਤੇ ਆਇਆ। ਕਹਿੰਦੇ ਸਿੰਘੋ ਯਾਦ ਕਰੋ ਚਮਕੌਰ ਨੂੰ ਗਿਆ ਸਮਾਂ ਹੈ ਉਹੀ ਆ ਚਮਕੌਰ ਦੀ ਗੜੀ ਨੂੰ ਯਾਦ ਕਰੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਕਿਉਂਕਿ ਜਿੰਨੇ ਮਹਾਂਪੁਰਖਾਂ ਦੇ ਨਾਲ ਯੋਧੇ ਜਰਨੈਲ ਸੀ ਉਹਨਾਂ ਦੇ ਵਿੱਚੋਂ ਕੋਈ ਡਰਨ ਵਾਲਾ ਥੋੜ੍ਹੀ ਸੀ ਮੌਤ ਨੂੰ ਮੁਖੌਲਾ ਕਰਨ ਵਾਲੇ ਸੂਰਮੇ ਸਨ। ਹਾਂ ਇਹ ਗੱਲ ਵੱਖਰੀ ਹੈ ਵੀ ਜਿਹੜੀ ਆਮ ਸੰਗਤ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਗਈ ਨਹੱਥੇ ਲੋਕ ਮਾਰੇ ਗਏ ਕਹਿੰਦੇ ਵੀ ਇੱਕ ਬੀਬੀ ਦਾ ਬੱਚਾ ਰੋ ਰਿਹਾ ਸੀ ਕਿਉਂਕਿ ਪਾਣੀ ਵਾਲੀ ਟੈਂਕੀ 'ਚ ਗੋਲੇ ਵੱਜੇ ਪਾਣੀ ਬਰਬਾਦ ਹੋ ਗਿਆ ਲੈਟ 'ਤੇ ਪਾਣੀ ਪਹਿਲਾਂ ਵੀ ਬੰਦ ਕਰ ਦਿੱਤਾ ਸੀ ਅਤੇ ਉਹ ਬੀਬੀ ਦਾ ਬੱਚਾ ਜਿਹੜਾ ਪਾਣੀ ਦੀ ਮੰਗ ਕਰ ਰਿਹਾ ਛੋਟਾ ਜਿਹਾ 2-2.5 ਸਾਲ ਦਾ ਬੱਚਾ ਜੂਨ ਦੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਗਰਮੀ ਹੈ ਪੱਥਰ ਤਪਦੇ ਨੇ ਉੱਤੋਂ ਕਹਿਰ ਦੀਆਂ ਗਰਮੀਆਂ ਨੇ ਅਤੇ ਇਹ ਬੀਬੀ ਨੇ ਇੱਕ ਸਿਪਾਹੀ ਤੋਂ ਪਾਣੀ ਮੰਗਿਆ ਇਹ ਸ਼ਰਧਾਲੂ ਜਿਹੜੀ ਗਈ ਸੀ ਸੰਗਤ ਦੇ ਵਿੱਚ ਹਾਂ ਉੱਥੇ ਬੀਬੀਆਂ ਅਪਕਾਰ ਕੌਰ ਵਰਗੀਆਂ ਬੀਬੀ ਪਰਮਜੀਤ ਕੌਰ ਵਰਗੀਆਂ ਸੀਣੀਆਂ ਯੋਧੀਆਂ ਅਣਖੀ ਮਾਵਾਂ ਦੀਆਂ ਜਾਈਆਂ ਧੀਆਂ ਵੀ ਸਨ ਉੱਥੇ ਜਿਨ੍ਹਾਂ ਨੇ ਪਾਣੀ ਵਾਲੀ ਟੈਂਕੀ ਨੂੰ ਸੰਭਾਲਦਿਆਂ ਹੋਇਆ 912 ਕਮਾਂਡੋ ਗੱਡੀ ਚਾੜ ਦਿੱਤੇ ਸੀ ਮੋਰਚੇ ਸੰਭਾਲੇ ਹੋਏ ਸੀ ਬੀਬੀ ਅਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਨੇ ਇਕੱਲੇ ਯੋਧਿਆਂ ਨੇ ਨਹੀਂ ਉੱਥੇ ਜ਼ੋਰ ਦਿਖਾਏ ਉੱਥੇ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਵੀ ਚੜ੍ਹਦੀ ਕਲਾ ਦੇ ਵਿੱਚ ਡਟ ਕੇ ਮੁਕਾਬਲਾ ਕੀਤਾ ਹਕੂਮਤ ਸਰਕਾਰ ਦਾ। ਉਹਨਾਂ ਨੇ ਕਿਹਾ ਸੀ ਵੀ ਉਹ ਵੀ ਮਰੀ ਜਾਣਾ ਇੱਥੇ ਸ਼ਹੀਦ ਹੋ ਹੀ ਜਾਣਾ ਉਹ ਵੀ ਅਤੇ ਜੇ ਅਸੀਂ ਦੁਸ਼ਮਣ ਦੇ ਮਾਰ ਕੇ ਸ਼ਹੀਦ ਹੋਈਏ ਦੁਸ਼ਮਣ ਨੂੰ ਲਲਕਾਰ ਕੇ ਸ਼ਹੀਦ ਹੋਈਏ ਤੇ ਬਾਜਾਂ ਵਾਲੇ ਪਾਤਸ਼ਾਹ ਦੀਆਂ ਰਹਿਮਤਾਂ ਹੋ ਜਾਣਗੀਆਂ ਬਾਜਾਂ ਵਾਲੇ ਪਾਤਸ਼ਾਹ ਦੀ ਗੋਦ ਵਿੱਚ ਬੁੱਕਲ 'ਚ ਜਾ ਵੜਾਂਗੇ। ਇਹ ਬੀਬੀ ਪਰਮਜੀਤ ਕੌਰ ਬੀਬੀ ਅਪਕਾਰ ਕੌਰ ਵਰਗੀਆਂ ਸੀਨੀਆਂ ਨੇ ਛੱਕੇ ਛਡਾਤੇ ਸੀ ਫੌਜਾਂ ਦੇ ਇੱਥੇ ਪਰ ਇਹ ਬੀਬੀ ਜਿਹੜੀ ਕਿਉਂਕਿ ਜਿਹੜਾ ਬੱਚਾ ਉਹਦਾ ਬੜਾ ਦਰਦ ਹੁੰਦਾ ਬੱਚਾ ਭੁੱਖਾ ਹੋਵੇ ਨਾ ਮਾਂ ਬਾਪ ਭੁੱਖਾ ਰਹਿ ਸਕਦਾ ਹੈ ਮਾਂ ਬਾਪ ਪਿਆਸਾ ਰਹਿ ਸਕਦਾ ਮਾਂ ਬਾਪ ਕੱਪੜਾ ਜਿਹੜਾ ਮਾੜਾ ਪਾ ਸਕਦਾ ਪਾਟਿਆ ਪਾ ਸਕਦਾ ਮਾਂ ਬਾਪ ਦੁੱਖ ਝੱਲ ਸਕਦਾ ਪਰ ਆਪਣੇ ਬੱਚੇ ਦਾ ਦੁੱਖ ਨਹੀਂ ਮਾਂ ਬਾਪ ਦੇ ਸਕਦਾ। ਉਹ ਭਾਵੇਂ ਮਾਂ ਬਾਪ ਗਰੀਬ ਹੋਵੇ ਤੇ ਭਾਵੇਂ ਅਮੀਰ ਹੋਵੇ ਬੱਚਿਆਂ ਦੇ ਦੁੱਖ ਬੱਚਿਆਂ ਦੀਆਂ ਭੁੱਖ ਤੇ ਹਾਇਆ ਨਹੀਂ ਦੇਖੀਆਂ ਜਾਂਦੀਆਂ ਹੁੰਦੀਆਂ। ਇਹਨੇ ਇੱਕ CRP ਦੇ ਫੌਜੀ ਨੂੰ ਕਿਹਾ ਵੀ ਵੀਰਾ ਪਾਣੀ ਦੀ ਘੁੱਟ ਲਿਆ ਦੇ ਤੇ ਕਹਿੰਦੇ ਇਹਨੇ ਸਰੋਵਰ ਦੇ ਵਿੱਚੋਂ ਨਾ ਜਿਹੜੇ ਸਰੋਵਰ ਦਾ ਰੰਗ ਲਾਲ ਹੋ ਚੁੱਕਿਆ ਸੀਗਾ ਉਹਦੇ ਵਿੱਚੋਂ ਚੂਲੀ ਪਾਣੀ ਦੀ ਭਰੀ ਤੇ ਬੀੜੀ ਸਰਗਟ ਪੀਂਦਾ ਸੀ ਤੇ ਬੀੜੀ ਦੀ ਸਵਾਹ ਜਿਹੜੀ ਸਰਗਟ ਦੀ ਸਵਾਹ ਉਹ ਪਾਣੀ ਦੀ ਚੂਲੀ 'ਚ ਪਾ ਕੇ ਉਹ ਬੱਚੇ ਦੇ ਮੂਹਰੇ ਕਰਤੀ ਕਹਿੰਦਾ ਲੈ ਆਹ ਤੁਹਾਡਾ ਅਮਰਤਾ ਇਹਨੇ ਸ਼ਬਦ ਕਹੇ। ਦੱਸੋ ਇਹ ਗੱਲ ਵੀ ਆਮ ਉਹ ਲੋਕ ਜਿਹੜੇ ਕਹਿੰਦੇ ਵੀ ਸੰਤ ਜੀ ਨੇ ਹਥਿਆਰ ਰੱਖੇ ਤਾਂ ਇਹ ਗੱਲ ਹੋਈ ਪਰ ਇਹ ਬੀਬੀ ਦੇ ਬੱਚੇ ਕੋਲੇ ਹਥਿਆਰ ਤਾਂ ਨਹੀਂ ਸੀ ਕੋਈ ਇਹ ਬੀਬੀ ਤਾਂ ਨਹੀਂ ਹਥਿਆਰ ਲੈ ਕੇ ਗਈ ਸੀ ਜਿਹਦੇ ਮੂਹਰੇ ਸਰਕਟ ਵਾਲਾ ਧੂੰਆਂ ਪਾ ਕੇ ਸਰਕਟ ਦੀ ਸਵਾਹ ਪਾ ਕੇ ਪਾਣੀ ਦੀ ਚੂਲੀ ਨੂੰ ਕਹਿਤਾ ਸੀ ਵੀ ਆਹ ਅੰਮ੍ਰਿਤਾ ਤੁਹਾਡਾ ਇਹ ਪਿਆ ਦੇ ਬੱਚੇ ਨੂੰ ਤੇ ਕਹਿੰਦੇ ਉਹ ਬੀਬੀ ਨੇ ਪਰੇ ਮਾਰਿਆ ਹੱਥ ਫੌਜੀ ਦਾ ਉਹ ਕਹਿੰਦੀ ਇਹੋ ਜਿਹੇ ਅੰਮ੍ਰਿਤ ਨਾਲੋਂ ਮਰ ਜਾਣਾ ਹੀ ਚੰਗਾ ਆਹ ਗੁਰੂ ਘਰੇ ਆਏ ਆ ਕੋਈ ਗੱਲ ਨਹੀਂ ਇੱਥੇ ਲੱਖਾਂ ਕੁਰਬਾਨੀਆਂ ਹੋਣੀਆਂ ਜੇ ਮੇਰੇ ਪੁੱਤ ਦੀ ਤੇ ਮੇਰੀ ਕੁਰਬਾਨੀ ਹੋਜੂ ਕੋਈ ਗੱਲ ਨਹੀਂ। ਇਹ ਗੱਲਾਂ ਤੋਂ ਸਮਝ ਲੈਣਾ ਚਾਹੀਦਾ ਵੀ ਇਕੱਲਾ ਯੋਧਿਆਂ ਦੇ ਨਾਲ ਵੱਧ ਸਲੂਕੀ ਨਹੀਂ ਕੀਤੀ ਆਮ ਗਈ ਸੰਗਤ ਦੇ ਨਾਲ ਵੀ ਭਾਰਤੀ ਹਕੂਮਤ ਨੂੰ ਹੁਕਮ ਸੀ ਵੀ ਤੁਸੀਂ ਕਿਸੇ ਦੇ ਵੀ ਗੋਲੀ ਮਾਰ ਸਕਦੇ ਹੋ ਭਾਰਤੀ ਹਕੂਮਤ ਨੂੰ ਫੌਜਾਂ ਨੂੰ ਹੁਕਮ ਸੀ ਵੀ ਕਿਸੇ ਵੀ ਧੀ ਭੈਣ ਦੀ ਪੱਤ ਲੁੱਟ ਸਕਦੇ ਹਾਂ ਤੁਸੀਂ ਭਾਰਤੀ ਹਕੂਮਤ ਨੂੰ ਫੌਜਾਂ ਨੂੰ ਹਕੂਮਤ ਵੱਲੋਂ ਹੁਕਮ ਸੀ ਵੀ ਜੇ ਕੋਈ ਫੱਟੜ ਸਿੰਘ ਪਿਆ ਉਹਨਾਂ ਚਿਰ ਉਹਦੇ ਕੋਲੇ ਨਹੀਂ ਜਾਣਾ ਜਿੰਨਾ ਚਿਰ 2 ਗੋਲੀਆਂ ਉਹਦੇ ਸੀਨੇ 'ਚ ਨਹੀਂ ਮਾਰੀਆਂ ਜਾਂਦੀਆਂ ਅਤੇ ਬੇਪਰਵਾਹੀਆਂ ਲਾਪਰਵਾਹੀਆਂ ਜਿਹੜੀਆਂ ਸਰਕਾਰਾਂ ਦੀਆਂ ਫੌਜਾਂ ਕਰ ਰਹੀਆਂ ਏ ਅਤੇ ਇਸ ਦਰਬਾਰ ਸਾਹਿਬ ਦੇ ਅੰਦਰ ਆਸ ਵਿੱਚ ਵੀ ਝਪਟ ਹੋਈ ਫੌਜਾਂ ਦੀ ਕਿਉਂਕਿ ਕਈ ਸਿੱਖ ਵੀ ਫੌਜ ਦੇ ਵਿੱਚ ਸਨ
ਜਿਨ੍ਹਾਂ ਦਾ ਮਨ ਨਹੀਂ ਸੀ ਕਰਦਾ ਵੀ ਅਸੀਂ ਹਮਲਾ ਕਰੀਏ, ਤੇ ਪਰ ਜਦੋਂ ਅੰਦਰ ਗਏ ਤੇ ਉਹਨਾਂ ਨੇ ਆਪ ਜੀ ਫੌਜ ਤੇ ਗੋਲੀਆਂ ਚਲਾਤੀਆਂ ਸੀ। ਇਹ ਕੁਲਦੀਪ ਬਰਾੜ ਆਪ ਲਿਖਦਾ ਹੈ, ਉਹ ਕਹਿੰਦਾ ਵੀ ਅਸੀਂ 14 ਆਪਣੇ ਅਫਸਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਗੱਲਬਾਤ ਕਰਨ ਵਾਸਤੇ ਭੇਜੇ ਵੀ ਜੇ ਤੁਸੀਂ ਗ੍ਰਿਫਤਾਰੀ ਦੇ ਦੇਵੋ, ਜੇ ਤੁਸੀਂ ਹਥਿਆਰ ਸੁੱਟ ਦੇਵੋ ਤੇ ਇੱਕ ਅਰਬ ਅਮਰੀਕੀ ਡਾਲਰ ਤੁਹਾਡੇ ਖਾਤੇ 'ਚ, ਤੁਹਾਡੇ ਸੇਵਕਾਂ ਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਆ ਉਹਨਾਂ ਦੇ ਖਾਤੇ ਵਿੱਚ ਹੁਣੇ ਪਾ ਦੇਵਾਂਗੇ 2 ਮਿੰਟਾਂ ਦੇ ਵਿੱਚ। ਐਮਰਜੈਂਸੀ ਲਾ ਕੇ ਤੁਹਾਨੂੰ ਮੁੱਖ ਮੰਤਰੀ ਥਾਪ ਦਿੱਤਾ ਜਾਵੇਗਾ। ਤੁਸੀਂ ਜਿੰਨੇ ਵੀ ਆਪਦੇ ਰਿਸ਼ਤੇਦਾਰ ਪਰਿਵਾਰ ਦੇ ਜੀ ਵਿਦੇਸ਼ਾਂ ਵਿੱਚ ਕੱਢਣਾ ਚਾਹੁੰਦੇ ਲਿਸਟ ਬਣਾ ਦਿਓ, ਸਾਰੇ ਇੱਕ ਹਫ਼ਤੇ ਦੇ ਵਿੱਚ ਵਿਦੇਸ਼ ਵਿੱਚ ਚਲੇ ਜਾਣਗੇ। ਬਹੁਤ ਸਾਰੀਆਂ ਸ਼ਰਤਾਂ ਲੈ ਕੇ ਕਹਿੰਦਾ ਕੁਲਦੀਪ ਬਰਾੜ ਲਿਖਦਾ ਆਪਣੀ ਡੈਰੀ ਦੇ ਵਿੱਚ, ਉਹ ਕਹਿੰਦੇ ਸ਼ਰਤਾਂ ਲੈ ਕੇ ਜਿਹੜੇ 14 ਅਫਸਰ ਫੌਜੀ ਭੇਜੇ, ਸੰਤਾਂ ਦਾ ਐਡਾ ਪ੍ਰਭਾਵ ਪਿਆ ਬੋਲਾਂ ਦਾ, ਉਹ ਵਾਪਸ ਨਹੀਂ ਆਏ $1 ਅਰਬ, ਤੇ ਨਹੀਂ ਤਾਂ ਸੰਤ ਉਦੋਂ ਹੀ ਕੋਈ ਨਾ ਕੋਈ, ਅੱਜ ਕੱਲ੍ਹ ਦੇ ਲੀਡਰ ਵੀ ਬਹਾਨੇ ਬਣਾ ਲੈਂਦੇ ਬਥੇਰੇ, ਪਰ ਇਹ ਆਮ ਲੀਡਰ ਨਹੀਂ ਸੀ ਨਾ ਸੰਤ ਜਰਨੈਲ ਸਿੰਘ ਜੀ ਖਾਲਸਾ, ਅੱਜ ਕੱਲ੍ਹ ਦੇ ਲੀਡਰਾਂ ਵਰਗੇ ਲੀਡਰ ਨਹੀਂ ਸੀ ਸਿੱਖ ਕੌਮ ਦੇ। ਅੱਜ ਤਾਂ ਇਕੱਲੇ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ, ਜਿਹੜਾ ਉੱਠਦਾ ਉਹ ਕਹਿੰਦਾ ਮੈਂ ਪੰਜਾਬ ਬਚਾਉਣਾ, ਜਿਹੜਾ ਉੱਠਦਾ, ਕਿਉਂਕਿ ਬਚਾਉਣਾ ਪੰਜਾਬ ਤਾਂ ਰੱਬ ਨੇ ਹੈ, ਬਚਾਉਣਾ ਪੰਜਾਬ ਅਣਖੀ ਸ਼ੇਰਾਂ ਨੇ ਹੈ, ਬਚਾਉਣਾ ਪੰਜਾਬ ਕੌਮ ਨੇ ਆ, ਬਚਾਉਣਾ ਪੰਜਾਬ ਅਸੀਂ ਆ ਦਰਦ ਰੱਖਣ ਵਾਲਿਆਂ ਨੇ, ਤੇ ਜਿਹੜੇ ਰਾਜਨੀਤਿਕ ਆ ਇਹਨਾਂ ਨੇ ਤਾਂ ਆਪਦੇ ਲਾਹੇ ਕੱਟਣੇ ਆ। ਅੱਜ ਗੱਲਾਂ ਹੋਰ ਸਟੇਜ ਤੇ ਬਣ ਜਾ ਮਾਰ ਜਾਣਗੇ, ਕੱਲ ਨੂੰ ਹੋਰ ਮਾਰ ਜਾਣਗੇ। ਹਰੇਕ ਪੰਜਾਬ ਬਚਾਉਣ ਦੀ ਗੱਲ ਕਰਦਾ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਜੋ ਕਰਦੇ ਸੀ ਕਹਿਣੀ ਤੇ ਕਰਨੀ ਦੇ ਪੂਰੇ ਸੀ ਸੂਰਮੇ। ਇੱਕ ਤਾਂ ਹੁੰਦਾ ਗੱਲ ਕਹਿ ਦੇਣੀ ਮੁੱਕਰ ਜਾਣਾ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ ਕੇ ਕਈ ਗੱਲਾਂ ਮੰਗ ਕੇ ਲੋਕ ਮੁੱਕਰ ਜਾਂਦੇ ਆ। ਆਓ ਇੱਧਰ ਮੈਂ ਬੇਨਤੀ ਕਰਦੇ ਵਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਨ ਯੋਧੇ ਜਰਨੈਲ, ਉਹਨਾਂ ਨੇ ਜਿਵੇਂ ਕਿਹਾ ਸਿੰਘੋ, ਜਿਵੇਂ ਆਪਣੇ ਬੱਬਰ ਸ਼ੇਰਾਂ ਨੂੰ ਹੌਸਲੇ ਦਿੰਦੇ ਆ, ਬਾਜਾਂ ਵਾਲੇ ਪਾਤਸ਼ਾਹ ਨੇ ਵੀ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਯੋਧਿਆਂ ਨੂੰ ਹੌਸਲਾ ਦਿੱਤਾ ਸੀ। ਕਹਿੰਦੇ ਯੋਧਿਓ ਸਵਾ ਲੱਖ ਨਾਲ ਇਕੱਲੇ ਨੂੰ ਲੜਾਉਣ ਦਾ ਵਾਅਦਾ ਇੱਥੇ ਮੈਂ ਪੂਰਾ ਕਰਨਾ, ਮੈਂ ਵਾਅਦਾ ਕੀਤਾ ਹੋਇਆ। 10 ਲੱਖ ਫੌਜ ਆ ਗਈ ਹੈ, ਰਾਜਾ ਕਹਲੂਰ, ਰਾਜਾ ਰਸੂਲ, ਰਾਜਾ ਨਾਨ, ਰਾਜਾ ਚੰਡੇਲੀਆ, ਰਾਜਾ ਚੰਬਾ, ਰਾਜਾ ਜੈਪੁਰ, ਰਾਜਾ ਡਬਾਲ, ਰਾਜਾ ਕੇਸਰੀ, ਰਾਜਾ ਰੋਪੜ, 22 ਧਾਰ ਦੇ ਕੁੱਲ ਰਾਜੇ ਤੇ ਦਿੱਲੀ ਤੋਂ ਫੌਜਾਂ, ਨਾਰਸ, ਗੰਨਾਰ ਖਾਂ, ਗਣੀ ਖਾਂ, ਖਵਾਜਾ ਮਰਦੂਰ ਖਾਂ, ਸੂਬੇਦਾਰ ਸਰਹੰਦ, ਇਕਨੀਆਂ ਅਨੇਕਾਂ ਸੂਬੇਦਾਰ, ਅਨੇਕਾਂ ਹਾਕਮਾਂ, ਅਨੇਕਾਂ ਰਾਜੇ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਆਏ ਸੀ। ਕੋਈ 1 ਲੱਖ ਲਿਆਇਆ, ਕੋਈ 50,000 ਲਿਆਇਆ, ਕੋਈ 70,000 ਲਿਆਇਆ, ਇਹ ਸਾਰੀ ਰਲ ਮਿਲ ਕੇ 10 ਲੱਖ ਫੌਜ ਬਣ ਗਈ ਸੀ ਤੇ ਪੰਜਾਬ ਦੀ ਧਰਤੀ ਦੇ ਉੱਤੇ 6 ਲੱਖ ਫੌਜ ਲਾਈ ਗਈ ਹੈ। ਆਮ ਜਿਹੜੀ ਲੜਾਈ ਹੁੰਦੀ ਨਾ ਫੌਜ ਦੀ, ਫੌਜ ਆ ਜਿਹੜੀ ਉਹ ਦੂਸਰੇ ਰਾਜ ਦੇ ਨਾਲ, ਦੂਸਰੇ ਦੇਸ਼ ਦੇ ਨਾਲ ਲੜਦੀ ਹੈ। ਇੱਕੋ ਇੱਕ ਭਾਰਤ ਦੀ ਫੌਜ ਆ ਜਿਹੜੀ ਆਪਦੇ ਦੇਸ਼ ਦੇ ਨਾਲ ਹੀ, ਆਪਦੇ ਦੇਸ਼ ਦੇ ਵਾਸੀਆਂ ਦੇ ਨਾਲ ਹੀ ਲੜੀ, ਤੇ ਲੜੀ ਵੀ ਉਹਨਾਂ ਸਥਾਨਾਂ ਤੇ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੇ ਸਰਬੱਤ ਦਾ ਭਲਾ, ਲੜੀ ਵੀ ਉੱਥੇ ਜਾ ਕੇ। ਤੇ ਫਿਰ ਆਪਾਂ ਨੂੰ ਪਤਾ ਹੀ ਹੈ ਵੀ ਫਿਰ ਯੋਧਿਆਂ ਨੇ ਟਾਈਮ ਵੀ ਨਹੀਂ ਵਾਲਾ ਪੈਣ ਦਿੱਤਾ, ਜਿਹਨੇ ਵੀ ਮੱਥਾ ਲਾਇਆ, ਇਤਿਹਾਸ ਗਵਾਹ ਏ, ਚਾਹੇ ਅਬਦਾਲੀ ਆਇਆ, ਚਾਹੇ ਮੱਸਾ ਰੰਗੜ ਆਇਆ, ਚਾਹੇ ਇੰਦਰਾ ਆਈ, ਤੇ ਉਹਨੂੰ ਫਿਰ ਨਰਕ ਦਾ ਝੂਠਾ ਥੋੜੇ ਦਿਨਾਂ ਦੇ ਵਿੱਚ ਹੀ ਦੇਤਾ। ਆਹ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੇ ਯੋਧਿਆਂ ਨੂੰ ਤਾਕੀਦ ਕਰਦੇ ਆ ਵੀ ਜਿਹੜੀਆਂ ਫੌਜਾਂ ਅੰਦਰ ਆਉਂਦੀਆਂ ਏ ਬੰਬਾਂ ਨਾਲ ਉਡਾ ਦਿਓ, ਸ਼ਹੀਦ ਤਾਂ ਹੋਣਾ ਹੀ ਹੋਣਾ, ਪਰ ਪਤਾ ਲੱਗ ਜੇ ਹਕੂਮਤ, ਭਾਰਤ ਹਕੂਮਤ ਨੂੰ ਵੀ ਬਾਜਾਂ ਵਾਲੇ ਪਾਤਸ਼ਾਹ ਦੇ ਜਰਨੈਲ ਯੋਧੇ ਜਿਹੜੇ ਅੰਦਰ ਬੈਠੇ ਉਹ ਆਮ ਨਹੀਂ। ਇੱਕ ਹੋਰ ਗੱਲ ਨੋਟ ਕਰਿਓ ਵੀ ਜਿਹੜੇ ਆਮ ਪਾਠੀ ਸਿੰਘ ਸੀ ਨਾ, ਪਾਠ ਕਰਨ ਵਾਲੇ, ਜਿਹੜੇ ਆਮ ਕੀਰਤਨ ਕਰਨ ਵਾਲੇ ਸੀ, ਕਿਉਂਕਿ ਇਹਨਾਂ ਨੇ ਕਿਹੜਾ ਸਿਖਲਾਈ ਲਈ ਹੁੰਦੀ ਆ ਆਪਣੇ ਪ੍ਰਚਾਰਕਾਂ ਨੇ, ਕੀਰਤਨੀਆਂ ਨੇ, ਪਾਠੀ ਸਿੰਘਾਂ ਨੇ, ਤੇ ਆਮ ਘਰਾਂ ਦੇ ਕਿਸਾਨੀ ਕਰਨ ਵਾਲੇ, ਖੇਤੀ ਕਰਨ ਵਾਲੇ, ਇਹਨਾਂ ਨੇ ਵੀ ਨਹੀਂ ਸਿਖਲਾਈ ਲਈ ਹੁੰਦੇ। ਪਰ ਭਾਈ ਜਨਰਲ ਸੁਭੇਗ ਸਿੰਘ ਨੇ ਇਹਨਾਂ ਨੂੰ ਇੰਨੇ ਟ੍ਰੇਨ ਕਰਤਾ ਥੋੜੇ ਦਿਨਾਂ ਦੇ ਵਿੱਚ ਹੀ, ਥੋੜੇ ਦਿਨਾਂ ਵਿੱਚ
ਇਹ ਘਾ ਖੁੱਤਣ ਵਾਲਿਆਂ ਨੂੰ ਤੇ ਗੁਰੂ ਕੇ ਵਜ਼ੀਰਾਂ ਨੂੰ ਰਾਗੀਆਂ ਢਾਡੀਆਂ ਪਾਠੀਆਂ ਪ੍ਰਚਾਰਕਾਂ ਨੂੰ ਜੰਗੀ ਜਰਨੈਲ ਬਣਾਤਾ, ਯੋਧੇ ਬਣਾਤਾ। ਇਹ ਭਾਈ ਸੁਭੇਗ ਸਿੰਘ ਦੇ ਦਿੱਤੀ ਹੋਈ ਟ੍ਰੇਨਿੰਗ ਸੀ ਕਿ ਜਿਹੜਾ ਕੱਲਾ ਕੱਲਾ ਬੰਦਾ ਗੱਡੀਆਂ ਨੂੰ ਉਡਾਈ ਜਾਂਦਾ ਸੀ, ਬੰਬਾਂ ਨੂੰ ਬੰਬ ਬੰਨ ਬੰਨ ਕੇ ਟੈਂਕਾਂ ਮੂਹਰੇ ਜਾ ਖੜੇ, ਵਰਸ਼ਿਆਂ ਦੇ ਨਾਲ ਹੀ ਟੈਂਕ ਮੋੜਤੇ ਜਿਨ੍ਹਾਂ ਨੇ, ਇਹ ਭਾਈ ਸੁਭੇਗ ਸਿੰਘ ਨੇ ਥੋੜੇ ਦਿਨਾਂ ਦੇ ਵਿੱਚ ਹੀ ਟ੍ਰੇਨਿੰਗ ਕਰਤੇ ਸੀ ਸਾਰੇ ਸਿੰਘ। ਆਓ ਜਿਵੇਂ ਸੰਜਰ ਰੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਲਲਕਾਰਦੇ ਹੈ, ਉਹਨਾਂ ਬੁੱਲਾਂ ਨੂੰ ਸਾਥੀ ਹੈ।

0: ਆ ਮੁਖ ਬੋਲੇ ਸੰਤ ਸੀ ਫਿਰ ਜੋਸ਼ ਆ ਕੇ ਆ ਮੁਖ ਬੋਲੇ ਸੰਤ ਸੀ ਫਿਰ ਜੋਸ਼ ਆ ਕੇ
1: ਉਹ ਮੁਖ ਬੋਲੇ ਸੰਤ ਜੀ ਫਿਰ ਜੋਸ਼ ਆ

0: ਗੀਤਾਂ ਵਾਲੀਆਂ ਗਾਉਣਗੇ ਸੰਗਤਾਂ ਵਿੱਚ ਜਾਗ ਫੁੱਲਾਂ ਵਾਲੀਆਂ ਗਾਉਣਗੇ ਸੰਗਤਾਂ ਵਿੱਚ ਗਾ ਕੇ ਸੰਗਤਾਂ ਵਿੱਚ ਗਾ ਕੇ ਸੰਗਤਾਂ ਵਿੱਚ ਗਾ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇੱਕ ਇੱਕ ਬੋਲ ਹਿਰਦਿਆਂ ਨੂੰ ਘਾਇਲ ਕਰ ਗਿਆ ਮਰ ਜੀਵੜੇ ਸੂਰਮੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਜਿਨ੍ਹਾਂ ਨੂੰ ਚਾਉ ਚੜ੍ਹਦਾ ਨਾ ਸੂਰਮਿਆਂ ਨੂੰ ਜਿਹੜਾ ਸੂਰਮਾ ਉਹ ਲਾੜੀ ਮੌਤ ਨੂੰ ਵਿਆਹੁਣ ਲਈ ਅਤਾਵਲਾ ਰਹਿੰਦਾ ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਆਹ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ ਫਿਰ ਵੀ ਜਿਸਮ ਚੋਂ ਗਈ ਨਾ ਜਾਨ ਸਾਡੀ ਡਕਰੇ ਡਕਰੇ ਹੁੰਦਾ ਰਿਹਾ ਜਿਸਮ ਸਾਡਾ ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ ਲੋਕ ਤਰਦੇ ਨੇ ਝਣਾ ਅੰਦਰ ਉਹ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਸਾਡੇ ਇਸ਼ਕ ਨੂੰ ਪਰਖਿਆ ਆ ਰਹੀਆਂ ਸੋ ਆਓ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੀ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਸੇਵਾਦਾਰ ਬਾਬਾ ਜੀ ਹੈੱਡ ਗ੍ਰੰਥੀ ਸਾਹਿਬਾਨ ਬਾਬਾ ਰਣਜੀਤ ਸਿੰਘ ਜੀ ਅਗਲਾ ਸਾਰਾ ਪ੍ਰੋਗਰਾਮ ਸਵਾਗਮ ਆਪਾਂ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਯੋਧਿਆਂ ਦਾ ਇਤਿਹਾਸ ਕਹਿੰਦਿਆਂ ਪਾਤਸ਼ਾਹ ਬਖਸ਼ਣਾ ਹਾਰੇ ਹੈ ਗੁਨਾਹਾਂ ਦੀ ਮਾਫ਼ੀ ਬਖਸ਼ਣਗੇ ਕਿਉਂਕਿ ਇੱਕ ਜੂਨ ਤੋਂ ਲੈ ਕੇ ਆਪਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਵਡਿਆਈ ਅਤੇ ਉਹਨਾਂ ਦੇ ਯੋਧਿਆਂ ਦੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸਿਫਤ ਸਲਾਹ ਕਰਦੇ ਆਏ ਹਾਂ ਆ ਰਹੇ ਹਾਂ ਰਹਿੰਦੇ ਹੋਏ ਇਤਿਹਾਸ ਦੀਆਂ ਸੇਵਾਵਾਂ ਅਗਲੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਆਪ ਕਿਰਪਾ ਕਰਕੇ ਸੇਵਾ ਲੈ ਲੈਣਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ ਜੋ ਕਿ ਆਪ ਜੀ ਅਨੁਗੁਰ ਇਤਿਹਾਸ ਦੇ ਬਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਤਿ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਹਿਰਿਆ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛਾਡੇ ਖੇਤ ਦੇ ਮਹਾਂਪਾਕ ਅਨੁਸਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਵਰੇ ਕਬੂ ਨਾ ਛਾਡੇ ਖੇਤ ਦੇ ਮਹਾਂਬਾਕ ਅਨੁਸਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀ ਦੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਆਂ ਜੋ ਲਹਿਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛਾਡੇ ਖੇਤ ਦੇ ਮਹਾਂਬਾਕ ਅਨੁਸਾਰ, ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰੂ ਘਰ ਵਿਖੇ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਭਨਾਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੋਂ

ਕਉ ਨਾਨਕ ਸਭ ਕੋਈ ਨਾਉ ਨਾ ਜਾਣੀ। ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਈ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਈ। ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ। ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ। ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਈ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਹੀਂ ਬਾਹੀ, ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ। ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ, ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬਾਣੀ ਦੇ ਪਾਠ, ਅੰਮ੍ਰਿਤ ਗੁਰਬਾਣੀ ਦੇ ਪਾਠ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਕਿਰਪਾ ਕਰੋ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਸਰਬੱਤ ਦਾ ਭਲਾ। ਵਾਹਿਗੁਰੂ।

गुर प्रसादी को विरला छूटे, तिस जन कौ हौ बलिहारी जिन

ਕਿਰਪਾ ਤੇ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਇਹ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਜਿਨ੍ਹਾਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਜੂਨ 1984, ਜਿਨ੍ਹਾਂ ਦੇ ਅੱਜ 42 ਸਾਲ ਹੋ ਗਏ ਨੇ, ਅੱਜ ਤੋਂ 42 ਸਾਲ ਪਹਿਲਾਂ ਭਾਰਤ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰਿਆਂ 'ਤੇ ਅਟੈਕ ਕਰਕੇ ਅਨੇਕਾਂ ਸਿੰਘ ਸਿੰਘਣੀਆਂ ਬੱਚਿਆਂ ਨੂੰ ਸ਼ਹੀਦ ਕੀਤਾ। ਸਾਰੇ ਹੀ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਸ੍ਰੀ ਸਾਹਿਬ ਪਾਠ ਜੀ ਦੇ ਭੋਗ ਐਤਵਾਰ ਨੂੰ ਸਵੇਰੇ 9:15 ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜਿਹਨੇ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਅਤੇ ਇਤਿਹਾਸ ਸਰਵਣ ਕਰਨਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।